ਸੀਸ ਨੂੰ ਆਇਆ ਕਿਆ ਥੀਏ ਜਰ ਦੇ ਕਸਦੇ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੋਰਸ ਬਗਲ ਸਮਾਦੰ ਮੁਖ ਝੂਟ ਬਭੂਖੰ ਸਾਰੰ ਤ੍ਰਿਪਾਲ ਦੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਪੋਕਟ ਨਿਸ਼ਚੋ ਕਰਮੰ।

ਕੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪੇਸ਼ ਕੀਤਾ ਪਾਵਣਾ ਹੁਕਮ ਕੀ ਅਮਲ ਭਾਵ ਦੇ ਰਾਹ ਭੀੜਿਆ ਕਹਿ ਜਾਵਣਾ ਨੰਗਾ ਤੂੰ ਜੁਗਚਾ ਲਿਆ ਤਾਂ ਦਿਸੈ ਖਰਾ ਡਰਾਵਾ।

0: ਵਾਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤੱਕ ਕਪਾਹ ਕੱਤੀ ਐ ਬਾਹਮਣ ਵੱਟੇ ਆਏ ਕੋਹੇ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ।

ਬੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨੋ ਕਹਿੰਦੇ।

ਖਾਣੇ ਕਰੇ ਨਿਵਾਜ ਛੁਰੀ ਵਗਾਏ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਭੂਰੇ ਨਾਥ ਉਹਨਾਂ ਪਿਆ ਵਹਿ ਹੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੋ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਾ ਖਾਏ ਹੱਥ ਛੁਰੇ ਜਗਤ ਕਾ ਸਾਏ ਨੀਲ ਵਸਤਰ ਪੈਰੋ ਵੇ ਪ੍ਰਵਾਨ ਮਲੇਸ਼ਤਾ ਲੈ ਪੂਜੇ ਪ੍ਰਾਣ ਭਾਖਿਆ ਕਾ ਕੋਠਾ ਬੱਕਰਾ ਖਾਣਾ ਚੌਂਕ ਪਰ ਕਿਸੇ ਨਾ ਜਾਣਾ ਦੇਖ ਕੇ ਚੌਂਕਾ ਕੱਢੀ ਕਾਰ ਉਪਰੇ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਤੇ ਆਈਐ ਸੋਚ ਹੋਵੇ ਤਾਂ ਸੱਚ ਪਾਈਏ ਪੌੜੇ ਚਿੱਤ ਅੰਦਰ ਸਭ ਕੋ ਵੇਖ ਨਜ਼ਰੇ ਹੇਠ ਚਲਾਏਂਦਾ ਆਪੇ ਦੇ ਵੜਿਆਈਆਂ ਆਪੇ ਕਰਮ ਕਰਾਏਂਦਾ ਵੜਹੋ ਵੜਾ ਵੜਮੇਦ

0: ਖੱਟੇ ਕਾਲੇ ਦੇ ਮਹੱਲਾ ਪਹਿਲਾ
1: ਜਿਉਂ ਜੋਰੂ ਸਰਣਾਵਣੀ ਆਵੇ ਵਾਰੋਂ ਵਾਰ ਜੂਠੇ ਜੂਠਾ ਮੁੱਖ ਵਸੈ ਨਿਤਨਿਤ ਹੋਏ ਕੁਆਰ ਸੂਚੇ ਨਾਖੀਐ ਬੈਂਜ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ।

ਪੌੜੀ ਤੁਰੇ ਪਲਾਣੇ ਪੌਣ ਵੇ ਕਰੰਗੀ ਹਰਮ ਸਵਾਰਿਆ ਕੋਠੇ ਮੰਡਮ ਬਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰ ਮਨ ਭਾਵ ਦਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ ਖਾਇਆ ਵੇ ਇੱਕ ਮਹਿਲ ਮਰਨ ਵਸਾਰਿਆ ਜਰਾਈ ਜੋ ਬਨਹਾਰਿਆ ਜਰਾਈ ਜੋ ਬਨਹਾਰਿਆ।

0: ਮਹੱਲਾ ਪਹਿਲਾ, ਜੇਕਰ ਸੂਤਕ ਬੰਨੀ ਐ ਸਭ ਤੇ ਸੂਤਕ ਹੋ। ਗੋਹੇ ਤੇ ਲੱਕੜੀ ਅੰਦਰ ਕੀੜਾ ਹੋ, ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋ। ਪਹਿਲਾ ਪਾਣੀ ਜੀਉ ਹੈ ਧਰਿਆ ਸਭ ਕੋ, ਸੂਤ ਕਿਉਂ ਕਰ ਰੱਖੀਏ ਸੂਤਕ ਪਵੇ ਰਸੋ। ਨਾਨਕ ਸੂਤ ਕੇਵਨਾ ਉਤਰੈ, ਗਿਆਨ ਉਤਾਰੇ ਤੋਏ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ, ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰੈ।

0: ਨਾਨਕ ਜਿਨੀ ਗੁਰਮੁਖ ਬੁਝਿਆ ਨਾ ਸੁਤ ਨਾਹੇ।
1: ਪੌੜੀ ਸਤਿਗੁਰ ਵੱਡਾ ਕਰਸਾ ਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾ ਨਦਰੀ ਆਈਆਂ, ਜਾ ਤਿਸ ਭਾਣਾ ਤਾ ਮਨ ਵਸਾਈਆਂ, ਹਰ ਹੁਕਮ ਮਸਤਕਾਤ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਮਹਲਾ ਪਹਿਲਾ ਪਹਿਲਾ ਸੁੱਚਾ ਭੋਏ ਸੁੱਚੇ ਬੈਠਾ ਆ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾ ਸੁੱਚਾ ਹੋਏ ਕੇ ਜੀਵਿਆ ਲੱਗਾ ਪਣਸਲੋ ਵੱਥੀ ਜਾਈ ਸੱਟਿਆ।

0: ਜਿਤ ਮੁਕਤ ਕਾ ਪਾਹੇ ਮਹੱਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ। ਭੰਡ ਮੁਆ ਭੰਡ ਪਾਲੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜਮਹਿ ਰਾਜਾ। ਭੰਡੋ ਹੀ ਭੰਡ ਉਪਜੈ ਭੰਡੇ ਬਾਜ ਨਾ ਕੋਏ, ਨਾਨਕ ਭੰਡੇ ਬਾਹਰ ਏਕੋ ਸੱਚਾ ਸੋਏ। ਜਿਤ ਮੁਖ ਸਦਾ ਸਲਾਹੀ ਹੈ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਜਿਤ ਸੱਚੇ ਦਰਬਾਰ ਪੌੜੀ ਸਭ ਕੋ।

ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ ਕੀਤਾ ਆਪੋ ਆਪਣਾ ਪਿਹ ਲਿਖਾ ਸੰਢੀਏ ਜਾ ਰਹਿਣਾ ਨਾਹੀ ਐ ਜਗ ਤਾਂ ਕਾਹਿਤ ਕਾਰ ਬਹੱਡੀਐ ਮੰਦਾ ਕਿਸੇ ਨਾ ਕੀਏ ਪੜਖਰਿਓ ਬੁੱਝੀਐ ਮੂਰਖੇ ਨਾਲ ਨਾ ਲੁੱਝੀਐ ਮੂਰਖੇ ਨਾਲ ਨਾ ਲੁੱਝੀਐ।

ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾਭ ਹੈ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ ਤਿੰਨ ਨਿਹ ਲੱਗਾ ਰੱਬ ਸੇਤੀ ਦੇਖ ਨੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਹਰ ਸੱਚੇ ਨਾ ਦਰਬਾਰ ਉੱਪਰ ਖਰਚ ਮੰਗਾ ਜਬੈ ਦੇ ਤੇ ਕਾਹੇ।

0: ਉਹੀ ਸੰਤੁਸ਼ਟ ਹੈ, ਜਿਸ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ, ਉਹੀ ਜੀਵਨ ਹੈ ਜੋ ਸੇਵਾ ਵਿੱਚ ਬਤੀਤ ਹੁੰਦਾ ਹੈ।
1: ਈਸੀ ਗਿਆਨ ਅੰਮ੍ਰਿਤ, ਆਓ ਸਰਵਣ ਕਰਦੇ ਹਾਂ ਪੱਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਏਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ

0: ਰਹੇ ਹਾਂ। ਸਵੇਰ ਦੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਬਹੁਤ ਵਧੀਆ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਜਿੱਦਾਂ ਆਪਾਂ ਗੱਲ ਕਰਦੇ ਹਾਂ ਖੇਤੀ ਖਸਮਾਂ
0: ਸੇਤੀ,
1: ਪੂਰੀ ਜਾਣਕਾਰੀ ਜਿਹੜੀ ਹੈ ਨਾ, ਉਹ 'ਤੇ ਆਪਾਂ ਨੂੰ ਪਹਿਰਾ ਦੇ ਕੇ ਕੰਮ ਕਰਨਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ।
1: ਅਤੇ ਹੁਣ ਦੇਖੋ ਕਿੰਨੀਆਂ ਤਬਦੀਲੀਆਂ ਆ ਜਾਂਦੀਆਂ
0: ਹੈਗੀਆਂ,
1: ਖਾਸ ਕਰਕੇ ਜੇ ਆਪਾਂ ਗੱਲ ਕਰੀਏ ਨਰਮੇ ਕਪਾਹ ਲੈ ਲਓ, ਸਾਡੇ ਜੇ ਮਾਲਵੇ ਖੇਤਰ 'ਚ ਤਾਂ ਬੜੀ ਮਹੱਤਵਪੂਰਨ
0: ਪੱਟੀ ਹੈ ਜੀ।
1: ਹਾਂ,
0: ਪੂਰੀ ਇੱਕ ਪੱਟੀ ਹੈ।
1: ਹਾਂ, ਪਰ ਜੇ ਅਸੀਂ ਜਿਹੜੇ ਮੁੱਢਲੇ ਢੰਗ ਹੈਗੇ ਆ ਉਹਨਾਂ 'ਤੇ ਗੌਰ ਕਰਾਂਗੇ ਤਾਂ ਹੀ ਫਸਲ ਹੁੰਦੀ ਹੈਗੀ ਹੈ। ਨਹੀਂ ਵਾਰ ਦੇਖੋ, ਕਈ ਵਾਰ ਗੁਲਾਬੀ ਸੰਡੀ ਕਿਹੜਾ ਨੁਕਸਾਨ ਕਰਦੀ ਹੈ, ਉਹਦਾ ਪ੍ਰਬੰਧ ਵੀ ਨਾਲ ਨਾਲ ਕਰਨਾ ਪੈਂਦਾ ਆ।
0: ਬਿਲਕੁਲ ਬਿਲਕੁਲ। ਪਹਿਲੋਂ ਇਹ ਉਹ ਪ੍ਰਬੰਧ ਹੈ ਜਿਹੜੇ ਸਾਨੂੰ ਮੁੱਢਲੀ ਵਿਉਂਤਬੰਦੀ ਦੇ ਵਿੱਚ ਕਰਨੇ
1: ਕਹਿੰਦੇ ਪੈਂਦੇ ਆ। ਇਲਾਜ ਨੂੰ ਪਰਹੇ ਚੰਗਾ, ਬਜਾਏ ਕਿ ਆਪਾਂ ਬਾਅਦ 'ਚ ਕੰਮ ਕਰੀਏ, ਪਹਿਲਾਂ ਦੀ ਦੇਖਭਾਲ ਕਰ ਲਓ ਠੀਕ ਤਰੀਕੇ ਨਾਲ। ਅਤੇ ਕਿਸਮਾਂ ਦੀ ਗੱਲ ਜਿਹੜੀ ਹੁੰਦੀ ਨਾ ਰੁੜੀ ਰਾਮ ਜੀ, ਇਹ ਬੜੀ ਮਹੱਤਵਪੂਰਨ ਆ ਕਿ ਕੋਈ ਵੀ ਕਿਸਮ ਬੀਜੀਏ ਉਹਦੀ ਸਾਨੂੰ ਪੂਰੀ ਜਾਣਕਾਰੀ ਹੋਵੇ ਕਿ ਕੀ ਉਹ ਕਿਸਮ ਮੇਰੇ ਵਾਸਤੇ ਢੁਕਵੀਂ ਹੈ, ਮੇਰੇ ਇਲਾਕੇ ਵਾਸਤੇ ਬੀਜ ਮਿਲ ਜਾਂਦਾ ਆਪਾਂ ਨੂੰ। ਹੁਣ ਜਿਹੜੀਆਂ ਬੀ ਟੀ ਕਿਸਮਾਂ ਨੇ ਉਹਨਾਂ ਦਾ ਬੀਜ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਹਰ ਸਾਲ ਨਵਾਂ ਇਸਤੇਮਾਲ
0: ਬਦਲਣਾ, ਬਿਲਕੁਲ ਜੀ ਤਬਦੀਲ ਕਰਨਾ ਪੈਂਦਾ ਹੈ। ਬਿਲਕੁਲ ਸਹੀ ਗੱਲ ਹੈ। ਜਿੱਦਾਂ ਤੁਸੀਂ ਨਰਮੇ ਕਪਾਹ ਦੀ ਗੱਲ ਕੀਤੀ ਹੈ ਨਾ, ਗੁਲਾਬੀ ਸੁੰਡੀਆਂ ਦੀ ਵੀ ਗੱਲ ਕੀਤੀ ਹੈ, ਇਸ ਕਰਕੇ ਇੱਕ ਤਾਂ ਜਿਹੜੀ ਸਭ ਤੋਂ ਅਹਿਮ ਚੀਜ਼ ਆ ਜਾਂਦੀ ਹੈ ਕਿ ਭਾਈ ਤੁਸੀਂ ਕਿਸਮ ਸੁਧਰੀ ਬੀਜੋ, ਜਿੱਦਾਂ ਤੁਸੀਂ ਕਿਸਮ ਦੀ ਗੱਲ ਕੀਤੀ ਹੈ, ਕਿਉਂਕਿ ਯੂਨੀਵਰਸਿਟੀ ਖੋਜਾਂ ਕਰਦੀ ਹੈ, ਕੁਛ ਨਵੀਆਂ ਕਿਸਮਾਂ ਵੀ ਹੈ, ਪ੍ਰਚਲਿਤ ਕਿਸਮਾਂ ਵੀ ਹੈ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ, ਪਰ ਕਿਸਮ ਜਿਹੜੀ ਆਪਾਂ ਬੀਜਣੀ ਹੈ ਉਹ ਸਿਫਾਰਸ਼ ਕੀਤੀ ਕਿਸਮ ਹੀ ਬੀਜਣੀ ਹੈ, ਕਿਉਂਕਿ ਸਾਡੇ ਕੋਲ ਕਿਸਮਾਂ ਵੀ ਸੰਧੂ ਸਾਹਿਬ ਐਸੀਆਂ ਹੈ ਜਿਹੜੀਆਂ ਇਹ ਸਮੇਂ 'ਤੇ ਪੈਦਾ ਹੋਣ ਵਾਲੀਆਂ ਕੀੜੇ ਹੈ, ਬਿਮਾਰੀਆਂ ਹੈ, ਉਹਨਾਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਨੇ।
1: ਹਾਂ, ਕਈ ਵਾਰ ਇਹ ਹੁੰਦਾ ਕਿ ਬੰਦਾ ਕਿਤੇ ਗਿਆ ਹੁੰਦਾ, ਉੱਥੋਂ ਲੈ ਆਉਂਦਾ ਬੀਜ, ਵੀ ਆਹ ਬੀਜ ਬੜਾ ਵਧੀਆ,
0: ਉਹ ਨਹੀਂ ਕੰਮ ਚੱਲਦਾ।
1: ਹਾਂ, ਉਹ ਨਾਲ ਕਹਿੰਦਾ ਕੀੜਾ ਮਕੌੜਾ ਵੀ ਆ ਜਾਂਦਾ।
0: ਆ ਜਾਂਦਾ ਜੀ, ਆ ਜਾਂਦਾ, ਇੱਦਾਂ ਹੀ ਆਉਂਦੇ ਨੇ ਕੀੜੇ ਮਕੌੜੇ।
1: ਹਾਂ, ਇਸ ਕਰਕੇ ਵੀ ਜੋ ਤੁਹਾਡੇ ਇਲਾਕੇ 'ਚ ਸਿਫਾਰਸ਼ ਕੀਤੀ ਗਈ ਫਸਲ ਹੈ ਨਾ, ਉਹੀ ਲਾਓ, ਉਹੀ ਕਿਸਮ ਲਾਈ।
0: ਬਿਲਕੁਲ ਬਿਲਕੁਲ।
1: ਹੁਣ ਨਰਮੇ ਕਪਾਹ ਵਿੱਚ ਦੇਖੋ ਤੁਸੀਂ ਗੱਲ ਕੀਤੀ ਹੈ ਬੀ ਟੀ ਦੀ, ਪੀਏਯੂ ਬੀ ਟੀ ਨੰਬਰ 3, ਬੀ ਟੀ ਨੰਬਰ 2। ਸੋ ਇਹ ਦੇਖੋ ਵੱਖ ਵੱਖ ਇਹਨਾਂ ਦੀ ਖਾਸੀਅਤਾਂ ਹੈਗੀਆਂ, ਇਲਾਕੇ ਦੇ ਮੁਤਾਬਕ ਆਪਾਂ ਨੂੰ ਲੈ ਸਕਦੇ ਹੈਗੇ ਹਾਂ। ਪਰ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਵੀ ਹਰ ਸਾਲ ਇਹਨਾਂ ਦਾ ਬੀਜ ਹੈ ਨਾ, ਉਹ ਨਵਾਂ ਹੀ ਲੈਣਾ ਹੈ।
0: ਇਹ ਨਹੀਂ
1: ਵੀ ਪੁਰਾਣੀ ਫਸਲ ਵਧੀਆ ਹੋਈ ਰੱਖ ਲਓ,
0: ਨਾ ਜੀ ਨਾ।
1: ਜੇ ਆਪਾਂ ਦੇਸੀ ਕਿਸਮਾਂ ਨੇ ਉਹਨਾਂ ਦਾ ਰੱਖ ਸਕਦੇ ਹੈਗੇ ਹਾਂ ਕਿ ਆਪਣੇ ਵਧੀਆ ਕਿਸਮ ਚਲੋ ਅਗਲੇ ਸਾਰੇ ਵਰਤ ਲੈਂਦੇ ਹਾਂ, ਕੋਈ ਗੱਲ ਨਹੀਂ। ਪਰ ਜਿਹੜੀਆਂ ਦੋਗਲੀਆਂ ਕਿਸਮਾਂ ਨੇ ਬੀ ਟੀ ਨੇ, ਆਪਾਂ ਨੂੰ ਇਹਨਾਂ ਦਾ ਬੀਜ ਜਿਹੜਾ ਨਵਾਂ ਹੀ ਲੈਣਾ ਚਾਹੀਦਾ ਹੈਗਾ
0: ਜੀ।
1: ਅਤੇ ਰੁੜੀਆ ਰਾਮ ਜੀ, ਜਿਹੜੀ ਬੀ ਟੀ ਰਹਿਤ ਕਿਸਮਾਂ ਨੇ ਇਹਨਾਂ ਵਿੱਚ F22 ਹੈਗੀ ਆਪਣੇ ਕੋਲ ਇੱਕ ਕਿਸਮ ਜੀ, ਅਤੇ LH2108
0: ਜੀ,
1: ਇਹ ਦੋ ਹੀ ਕਿਸਮਾਂ ਨੇ ਜੀ ਨਰਮੇ ਦੇ ਵਿੱਚ
0: ਠੀਕ
1: ਜਿਹੜੀਆਂ। ਅਤੇ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਰੁੜੀਆ ਰਾਮ ਜੀ ਵਾਹ ਸਵਾਰ ਕੇ ਅਤੇ ਫਿਰ ਆਪਾਂ ਨੂੰ ਬੀਜਣਾ ਚਾਹੀਦਾ। ਅਤੇ 15 ਮਈ ਤੱਕ ਸਮਾਂ ਬਹੁਤ ਢੁਕਵਾਂ, ਬੀਜ ਲਓ। ਇਹ ਦੇਖੋ ਕਿਸਮ ਦੇ ਮੁਤਾਬਕ ਨਾ ਰੁੜੀਆ ਰਾਮ ਜੀ, ਬੀਜ ਦੀ ਮਾਤਰਾ ਦਾ ਵੀ ਖਿਆਲ ਰੱਖਣਾ ਪੈਂਦਾ ਆ,
0: ਬਦਲ ਜਾਂਦੀ ਹੈ।
1: ਹਾਂ,
0: ਬਦਲ ਜਾਂਦੀ ਹੈ।
1: ਜਿਹੜਾ ਬੀ ਟੀ ਹੈ ਉਹਦੇ ਆਪਾਂ ਨੂੰ ਥੋੜ੍ਹਾ ਬੀਜ ਘੱਟ ਪਾਉਣਾ ਪੈਂਦਾ ਹੈ, ਤਾਂ ਦੂਜੀਆਂ ਦਾ ਥੋੜ੍ਹਾ ਬੀਜ ਆਪਾਂ ਨੂੰ ਕਈ ਵਾਰ ਜ਼ਿਆਦਾ ਪਾਉਣਾ ਪੈਂਦਾ। ਹੁਣ ਜਿੱਦਾਂ ਬੀ ਟੀ ਨਰਮੇ ਦੀ ਕਿਸਮ ਗੱਲ ਕਰਦੇ ਸੀ, ਪੀਏਯੂ ਬੀ ਟੀ ਨੰਬਰ 1, 2 ਜਾਂ 3 ਆ, ਇਹਦਾ ਸਿਰਫ 4 ਕਿਲੋ ਬੀਜ ਬੀ ਟੀ।
0: ਅੱਛਾ।
1: ਅਤੇ 1 ਕਿਲੋ ਜਿਹੜਾ ਹੈਗਾ ਉਹ ਬੀ ਟੀ ਰਹਿਤ ਨਰਮਾ, ਇਹ ਵੀ ਬੜੀ ਮਹੱਤਵਪੂਰਨ ਹੁੰਦਾ ਰੁੜੀਆ ਰਾਮ ਜੀ, ਕਿ ਜਿਹੜਾ ਬੀ ਟੀ ਨਰਮਾ ਜਿੱਥੇ ਬੀਜਦੇ ਹਾਂ ਉਹਦੇ ਆਲੇ ਦੁਆਲੇ ਜਿਹੜੇ ਸਿਆੜ ਆ ਨਾ, ਉਹ ਨੋਨ ਬੀ ਟੀ ਦੇ ਵੀ ਕੱਢਣੇ ਆ।
0: ਕੱਢਣੇ ਆ ਜੀ, ਬਿਲਕੁਲ,
1: ਕਿਉਂਕਿ ਉਹਦੇ ਨਾਲ ਫਿਰ ਕਿਸਮ 'ਤੇ ਮਾੜਾ ਅਸਰ ਨਹੀਂ ਪੈਂਦਾ। ਇਹ ਬਹੁਤ ਮਹੱਤਵਪੂਰਨ ਹੈ ਤਾਂ ਕਿ ਜਿਹੜਾ ਜਿੱਦਾਂ ਕਹਿੰਦੇ ਕਿ 5 ਕਿਲੋ ਬੀਜ ਪਾਉਣਾ ਆ ਅਤੇ 4 ਕਿਲੋ ਤਾਂ ਬੀ ਟੀ ਅਤੇ 1 ਕਿਲੋ ਨੋਨ ਬੀ ਟੀ।
0: ਬਿਲਕੁਲ,
1: ਇਸ ਹਿਸਾਬ ਨਾਲ ਆਪਾਂ ਨੇ ਫਸਲ ਬੀਜਣੀ ਹੈਗੀ ਆ। ਅਤੇ ਜਿਹੜੀਆਂ ਦੋਗਲੀਆਂ ਕਿਸਮਾਂ ਨੇ ਉਹਦੇ ਵਿੱਚ ਆਪਾਂ ਨੂੰ 900 ਗ੍ਰਾਮ ਜਿਹੜਾ ਹੈ ਬੀ ਟੀ ਅਤੇ ਤਕਰੀਬਨ 250 ਗ੍ਰਾਮ ਜਿਹੜਾ ਨੋਨ ਬੀ ਟੀ ਨਰਮਾ ਬੀਜਣਾ ਹੈ
0: ਜੀ ਜੀ।
1: ਅਤੇ ਜਿਹੜੀਆਂ ਬੀ ਟੀ ਰਹਿਤ ਕਿਸਮਾਂ ਨੇ F22 ਅਤੇ LH2108, ਇਹਦਾ 3.5 ਕਿਲੋ ਬੀਜ ਪਾਉਣਾ ਆ।
0: ਠੀਕ ਹੈ ਜੀ।

0: ਅਤੇ ਤੇਜ਼ਾਬ ਦੇ ਨਾਲ ਬੀਜ ਨੂੰ ਲੂਣ ਰਹਿਤ ਵੀ ਕਰ ਲਓ।
1: ਸੋਧ ਬੜੀ ਜ਼ਰੂਰੀ ਹੈ ਜੀ, ਬਿਲਕੁਲ ਜ਼ਰੂਰੀ ਹੈ ਸੋਧ। ਇਹ ਨਹੀਂ ਸੋਚਣਾ ਚਾਹੀਦਾ ਵੀ ਜੀ ਇਹ ਬੀਟੀ ਹੈ ਅਤੇ ਇਹਨੂੰ ਸੁੰਡੀ ਨਹੀਂ ਪੈਣੀ, ਇਹ ਵੀ ਭੁਲੇਖੇ ਕਈ ਬੰਦੇ ਪੈ ਜਾਂਦੇ ਹੈ ਵੀ ਜੇ ਅਸੀਂ ਤਾਂ ਬੀਟੀ ਬੀਜਿਆ ਸੀ ਇਹਨੂੰ ਸੁੰਡੀ ਕਿੱਦਾਂ ਪੈ ਗਈ, ਪੈ ਬੀਟੀ ਨੂੰ ਵੀ ਜਾਂਦੀ ਹੈ।
0: ਹਾਂ ਪੈ ਜਾਂਦੀ ਹੈਗੀ ਆ। ਅਤੇ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਦੇਖੋ ਸੋਧਣ ਦੀ ਗੱਲ ਕਿ ਇੱਕ ਤਾਂ ਤੇਜ਼ਾਬ ਨਾਲ ਲੂਣ ਰਹਿਤ ਕਰ ਲਓ, ਧਾਤ ਜਾਂ ਲੱਕੜੀ ਦੇ ਜਿਹੜੇ ਹੈਗੇ ਨਾ ਬਰਤਨ ਉਹ ਆਪਾਂ ਨਹੀਂ ਇਸਤੇਮਾਲ ਕਰਨੇ ਜਦੋਂ ਇਹ ਕੰਮ ਕਰਨਾ।
1: ਜੀ ਜੀ,
0: ਦਸਤਾਨੇ ਵਗੈਰਾ ਪਾ ਲਓ ਹੱਥ,
1: ਥੋੜ੍ਹਾ ਜਿਹਾ ਧਿਆਨ
0: ਸਾਵਧਾਨੀਆਂ ਰੱਖਣੀਆਂ
1: ਕਿਉਂਕਿ ਜ਼ਹਿਰ ਹੈ ਜੀ।
0: ਬਿਲਕੁਲ ਬਿਲਕੁਲ। ਅਤੇ ਤੇਜ਼ਾਬ ਜਾਂ ਖਾਰੇ ਪਾਣੀ ਉਹਨੂੰ ਨਾ ਕਿਸੇ ਖਾਲੀ ਥਾਂ 'ਤੇ ਆਪਾਂ ਡੋਲਣਾ ਹੈਗਾ ਅਤੇ ਚੰਗੇ ਤਰੀਕੇ ਨਾਲ ਧੋ ਲਈਏ ਸੋਚ ਕੇ, ਤਾਂ ਕਿ ਜਿਹੜਾ ਅਸਰ ਆ ਨਾ ਤੇਜ਼ਾਬ ਦਾ ਉਹ ਜਾਂਦਾ ਰਹੇ
1: ਜਾਂਦਾ ਰਹੇ,
0: ਨਹੀਂ ਤਾਂ ਉਗਣ ਸ਼ਕਤੀ ਦਾ ਅਸਰ ਪੈਂਦਾ ਹੈ
1: ਜੀ।
0: ਅਤੇ ਤੁਸੀਂ ਗੱਲ ਕਰ ਰਹੇ ਸੀ ਸੋਧਣ ਦੀ, ਇੱਕ ਜਿਹੜਾ ਆਪਾਂ ਦਵਾਈਆਂ ਨੇ ਵੱਖ ਵੱਖ, ਅਤੇ 2 ਤੋਂ ਲੈ ਕੇ 4 ਘੰਟੇ ਨਾ ਆਪਾਂ ਨੂੰ ਇਹਨੂੰ ਤਾਂ ਰੁੜੀ ਆਰਾਮ ਜੀ ਚੰਗੇ ਤਰੀਕੇ ਨਾਲ ਪਾਣੀ 'ਚ ਭਿਉਂ ਲਈਏ। ਸਕਸੀਨਿਕ ਐਸਿਡ ਹੁੰਦਾ ਜੀ ਇਹਨੂੰ,
1: ਅੱਛਾ,
0: ਇਹ 6 ਤੋਂ ਲੈ ਕੇ 8 ਘੰਟੇ ਲਈ 0.5 ਗ੍ਰਾਮ ਲੈਣਾ ਹੈ ਜੀ। 5 ਲੀਟਰ ਪਾਣੀ ਡੁਬੋ ਦਿਓ ਜੀ 6 ਤੋਂ ਲੈ ਕੇ 8 ਘੰਟੇ
1: ਸਕਸੀਨਿਕ ਐਸਿਡ।
0: ਹਾਂ, ਅਤੇ ਸੁੱਕਾ ਬੀਜ ਨਾਲ ਬੂਟੇ ਜਿਹੜੇ ਨਾ ਘੱਟ ਪੁੰਗਰਦੇ ਹੈਗੇ, ਇਸ ਤਰੀਕੇ ਨਾਲ ਆਪਾਂ ਨੂੰ ਸੋਧ ਸਕਦੇ ਹੈਗੇ ਹਾਂ। ਬਿਮਾਰੀਆਂ ਵੀ ਪੈਂਦੀਆਂ, ਕੀੜੇ ਮਕੌੜੇ ਵੀ ਪੈਂਦੇ ਹੈਗੇ ਆ, ਜੋ ਆਪਾਂ ਨੂੰ ਸਿਫਾਰਿਸ਼ ਕੀਤੀ ਹੈ ਜਿੱਦਾਂ ਹੁਣ ਆਪਣਾ ਤੇਲਾ ਆ, ਇਹਤੋਂ ਬਚਾਅ ਵਾਸਤੇ ਜਿਹੜੇ ਵੜੇਵੇਂ ਆ ਉਹਨੂੰ ਵੀ ਸੋਧ ਸਕਦੇ ਹਾਂ ਜੀ।
1: ਅੱਛਾ,
0: ਪਹਿਲਾਂ ਪ੍ਰਬੰਧ ਹੋ ਜਾਂਦਾ ਬਜਾਏ ਕਿ ਬਾਅਦ 'ਚ ਵੜੇ, ਪਹਿਲਾਂ ਹੀ ਉਹਦਾ ਨਾ
1: ਉਹ ਬਹੁਤ ਜ਼ਿਆਦਾ ਪੈਂਦਾ।
0: ਹਾਂ, 5 ਗ੍ਰਾਮ ਗੱਚ ਹੋਇਆ ਜੀ, ਇਹ ਲੈ ਕੇ ਇਮੀਟਾਕਲੋਰੋਪੇਟ ਕਹਿੰਦੇ ਇਹਨੂੰ, ਜਾਂ 7 ਗ੍ਰਾਮ ਆਪਣੇ ਕੋਲ ਕਰੂਜਰ ਹੈਗੀ ਆ, 20 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਈਏ, ਅਤੇ ਆਪਾਂ ਜਿਹਦੇ ਨਰਮਿਆਂ ਤੇਲੇ ਆ ਨਾ ਪਹਿਲਾਂ ਬਚਾਅ ਹੋ ਜਾਂਦਾ ਜੀ। ਦੇਖੋ ਤੇ ਜਦੋਂ ਬਿਜਾਈ ਕਰਨੀ ਹੈ 67.5 ਸੈਂਟੀਮੀਟਰ ਰੱਖੋ ਜੀ ਫਾਸਲਾ ਕਤਾਰ ਤੋਂ ਕਤਾਰ ਦਾ,
1: ਕਤਾਰ ਤੋਂ ਕਤਾਰ ਦਾ।
0: ਹਾਂ, ਅਤੇ ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ ਜੀ 60 ਸੈਂਟੀਮੀਟਰ। ਅਤੇ ਜਿਹੜੀਆਂ ਆਪਣੇ ਭਰਵੇਂ ਪਾਣੀ ਦੇ ਕੇ ਚੰਗਾ ਤਰੀਕੇ ਨਾਲ ਖੇਤ ਆਪਣਾ ਬੱਤਰ ਹੋਵੇ ਨਾ, ਫਿਰ ਬਿਜਾਈ ਕਰੋ।
1: ਆਹੋ ਜੀ, ਬੱਤਰ ਤਾਂ ਦੇਖੋ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਖੁਸ਼ਕੀ ਦੇ ਵਿੱਚ ਤਾਂ ਫਿਰ ਖੁਸ਼ਕੀ ਹੋਣੀ ਹੈ ਨਾ।
0: ਅਤੇ ਜਿਹੜੀਆਂ ਆਪਣਾ ਬੀਟੀ ਦੇ ਦੁਆਲੇ ਆਪਣੇ ਨੌਨ ਬੀਟੀ ਨਰਮਾ ਜ਼ਰੂਰ ਆਪਾਂ ਨੇ
1: ਬੀਜੀਏ,
0: ਇਹ ਜ਼ਰੂਰ ਧਿਆਨ ਰੱਖੀ, ਨਹੀਂ ਤਾਂ ਜਿਹੜੀ ਕਿਸਮ ਦੇ ਜਿੱਦਾਂ ਗੱਲ ਕਰ ਰਹੇ ਸੀ ਨਾ ਕਿ ਵੀ ਆਪਾਂ ਕਹਿੰਦੇ ਵਧੀਆ ਨਤੀਜੇ ਨਹੀਂ ਮਿਲੇ, ਇਹ ਅਸਰ ਪੈਂਦਾ ਹੈਗਾ।
1: ਅਸਰ ਪੈਂਦਾ ਜੀ, ਦੇਖੋ ਇਹੀ ਹੈ ਨਾ ਵੀ ਮਹਾਰਾਂ ਨੇ ਖੋਜਾਂ ਕਰਕੇ ਜੋ ਤਕਨੀਕਾਂ ਸਾਨੂੰ ਵਿਧੀਆਂ ਦਿੱਤੀਆਂ ਹੈ, ਅਤੇ ਜੇ ਇਨ ਬਿਨ ਹੂ ਬਹ ਹੂ ਆਪਾਂ ਉਹਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਸਿੱਟਾ ਵੀ ਜਿਹੜਾ ਹੈ, ਕਈ ਵਾਰੀ ਅਸੀਂ ਵਿੱਚ ਥੋੜ੍ਹੀ ਜਿਹੀ ਆਪਣੀ ਸਾਇੰਸ ਵੀ ਲਾ ਦਿੰਦੇ ਹਾਂ ਵੀ ਚੱਲ ਯਾਰ ਕੋਈ ਗੱਲ ਨਹੀਂ,
0: ਕੀ
1: ਮਹਾਰਾਂ ਦਾ ਕੀ ਤਾਂ ਉਹ ਕਹਿੰਦੇ ਹੁੰਦੇ ਆ ਵੀ ਥੋੜ੍ਹਾ ਜਿਹਾ ਇੱਦਾਂ ਕਰਕੇ ਆਪਾਂ ਆਹ ਕਰ ਲਈਏ, ਉਹ ਇੱਦਾਂ ਕਰਕੇ ਆਹ ਕਰ ਲਈਏ ਵਾਲਾ ਕਿਤੇ ਨਾ ਚੱਕਰ ਜਿਹੜਾ ਹੈ ਉਹ ਫਿਰ ਸਾਨੂੰ ਚੱਕਰ 'ਚ ਪਾ ਦਿੰਦਾ। ਇਸ ਕਰਕੇ ਇਸ ਚੀਜ਼ ਤੋਂ ਆਪਾਂ ਨੇ ਸੁਚੇਤ ਰਹਿਣਾ ਹੈ, ਜਿੱਦਾਂ ਤੁਸੀਂ ਦੱਸਿਆ ਹੀ ਹੈ ਵੀ ਇੱਕ ਤਾਂ ਪ੍ਰਮਾਣਿਤ ਕਿਸਮ ਆਪਾਂ ਨੇ ਬੀਜਣੀ ਹੈ, ਬੀਜ ਦੀ ਸੋਧ ਵੀ ਕਰਨੀ ਬੜੀ ਜ਼ਰੂਰੀ ਹੈ, ਹੈ ਨਾ, ਦਵਾਈਆਂ ਵੱਖ ਵੱਖ ਹੈ, ਅਤੇ ਇਸ ਕਰਕੇ ਸਾਰੇ ਉਪਰਾਲਿਆਂ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਅਤੇ ਫਿਰ ਕਾਫ਼ੀ ਜਿਹੜਾ ਹੈ ਅਸੀਂ ਕਹਿੰਦੇ ਵੀ
0: ਨਤੀਜੇ ਵਧੀਆ ਆਉਂਦੇ ਆ,
1: ਵਧੀਆ ਆਉਂਦੇ ਆ।
0: ਮਿੱਟੀ ਪਰਖ ਵੀ ਕਰਾ ਲਓ ਨਾਲ, ਪਤਾ ਲੱਗ ਜਾਂਦਾ ਵੀ ਕੀ ਤੱਤ ਦੀ ਘਾਟ ਆ, ਬਜਾਏ ਕਿ ਐਵੇਂ ਆਪਾਂ ਖਾਦਾਂ ਪਾਈਏ।
1: ਪਾਣੀ ਦਾ ਵੀ ਜੀ, ਨਰਮੇ ਕਪਾਹ ਦੀ ਫਸਲ ਨੂੰ ਪਾਣੀ ਵੀ ਜਿਹੜਾ ਹੈ ਉਸ ਚੱਜਾ ਹੋਣਾ ਚਾਹੀਦਾ,
0: ਹੋਣਾ ਚਾਹੀਦਾ ਹੈ,
1: ਕਿਉਂਕਿ ਖਾਰੇ ਪਾਣੀ ਵਾਲੀਆਂ ਜ਼ਮੀਨਾਂ 'ਚ ਨਹੀਂ ਚੱਲਦੀਆਂ ਫਸਲਾਂ ਇਹ,
0: ਨਹੀਂ ਚੱਲਦੀਆਂ,
1: ਚੱਲਦੀਆਂ ਨਹੀਂ। ਧਿਆਨ ਰੱਖਣਾ ਚਾਹੀਦਾ। ਚੱਲੀਏ ਆਪਾਂ।
0: ਜੈ ਹਿੰਦ ਜੀ,
1: ਜੈ ਹਿੰਦ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਸਵੇਰੇ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੋਹਣੀ ਸਵੇਰ। ਅੱਠ ਤੇ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਸਵੇਰੇ 9:02 ਤੇ ਲੈ ਕੇ ਹਾਜ਼ਰ ਹੋਵਾਂਗੇ ਫਿਲਮ ਮਿਊਜ਼ਿਕ। ਸਵੇਰੇ 9:30 ਦਾ ਸਮਾਂ ਰਹੇਗਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ। ਸਵੇਰੇ 10:00 ਸੋਸ਼ਲ ਮੀਡੀਆ ਬਨਾਮ ਰਵਾਇਤੀ ਮੀਡੀਆ, ਇਸ ਨੂੰ ਸੁਣੋਗੇ ਰਾਜੀਵ ਭਾਸਕਰ, ਰਮਨਪ੍ਰੀਤ ਕੌਰ ਅਤੇ ਬਲਜੀਤ ਬਰਾੜ ਇਸ ਵਿੱਚ ਹਿੱਸਾ ਲੈਣਗੇ। ਪੇਸ਼ਕਸ਼ ਹੋਏਗੀ ਸੋਹਨ ਕੁਮਾਰ ਹੋਣਾ ਦੀ। ਸਵੇਰੇ 10:30 ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਦਾ ਸਮਾਂ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਵਾਲੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦਾ। ਗਿਆਰਾਂ ਵੱਜ ਕੇ 30 ਮਿੰਟ 'ਤੇ ਯਾਨੀ 11:30 ਸਟੰਪਡ ਸੀਜ਼ਨ। 12:05 'ਤੇ ਵਾਸਦੇ ਵਿਡਰ ਪ੍ਰੋਗਰਾਮ ਹੋਏਗਾ, ਸਿਲਸਿਲਾ ਹੋਏਗਾ ਝਾਂਜਰਾਂ ਦੇ ਬੋਰ। 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇ ਕਲਾਕਾਰ ਮੋਹਿਤ ਪ੍ਰਤਾਪ ਹੋਣਗੇ। 2:00 ਦੇ ਸ਼ੁਰੂ 'ਚ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਹੋਏਗਾ ਪ੍ਰੋਗਰਾਮ ਖੇਡ ਸੰਸਾਰ। 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਹੋਣਗੀਆਂ ਕੰਮ ਦੀਆਂ ਗੱਲਾਂ ਅਤੇ ਮੱਛੀ ਪਾਲਣ ਦੀ ਮਹੱਤਤਾ, ਇਸ ਵਿਸ਼ੇ 'ਤੇ ਡਾਕਟਰ ਸੁਖਵਿੰਦਰ ਕੌਰ ਜਾਣਕਾਰੀ ਦੇਣਗੇ। ਨਾਲ ਹੀ ਨਾਲ ਸੁਣੋਗੇ ਪੰਜਾਬੀ ਨਾਟਕ ਭੁਲੇਖਾ, ਹੋਰ ਗੀਤ ਸੰਗੀਤ ਵੀ ਹੋਏਗਾ। 7:40 'ਤੇ ਸਾਹਿਤਯ ਸੁਧਾ, ਇਸ ਪ੍ਰੋਗਰਾਮ ਤਹਿਤ ਸੰਸਕ੍ਰਿਤ ਸਾਹਿਤ ਵਿੱਚ ਦਸਾਂ ਨੂਹਾਂ ਦੀ ਕਿਰਤ, ਇਸ ਬਾਰੇ ਡਾਕਟਰ ਸੁਰਿੰਦਰ ਪਾਲ ਹੋਣੀ ਦੱਸਣਗੇ। 7:50 'ਤੇ ਸਪੋਂਸਰਡ ਪ੍ਰੋਗਰਾਮ ਸੁਣੋਗੇ ਲਮਹੇ। ਰਾਤ 8:00 ਦਾ ਸਮਾਂ ਜ਼ਿੰਦਗੀ ਹਸੀਨ ਹੈ ਦਾ। 8:15 ਸੁਰ ਸਰੀਤਾ। 9:30 ਸਾਹਿਤਯ ਭਾਰਤੀ। 10:00 ਦਾ ਸਮਾਂ ਹੋਏਗਾ ਸੰਗੀਤ ਕਾ ਅਖਿਲ ਭਾਰਤੀਯ ਕਾਰਿਕ੍ਰਮ। ਅੱਜ ਦੀ ਕਲਾਕਾਰ HM ਸਮਿਥਾ ਅਤੇ ਸਿੰਧੂ ਸਚੇਥਨ, ਕਰਨਾਟਿਕ ਵੋਇਲਨ ਦੀ ਡੂਇਟ ਯਾਨੀ ਕਿ ਜੁਗਲਬੰਦੀ ਹੋਏਗੀ। 7:50 ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ, ਅਸੀਂ ਆਕਾਸ਼ਵਾਣੀ

ਸੁਣ ਰਹੇ ਹੋ ਸੋਹਣੀ ਸਵੇਰ, ਜਿੱਥੇ ਹਰ ਸੋਚ ਬਣ ਜਾਂਦੀ ਹੈ ਇੱਕ ਨਵੀਂ ਸ਼ੁਰੂਆਤ, ਕਿਉਂਕਿ ਔਕਾਤ ਸੁਪਨਿਆਂ ਦੀ ਨਹੀਂ ਹੁੰਦੀ, ਮਿਹਨਤ ਦੀ ਹੁੰਦੀ ਹੈ ਜੋ ਸੁਪਨਿਆਂ ਨੂੰ ਰੰਗ ਲਾ ਦਿੰਦੀ ਹੈ। ਸੁਪਨੇ ਅੱਖਾਂ 'ਚ ਜਾਗਦੇ ਨੇ ਪਰ ਰਸਤੇ ਆਸਾਨ ਨਹੀਂ ਹੁੰਦੇ। ਹੌਸਲਿਆਂ ਦੇ ਨਾਲ ਜੇ ਚੱਲ ਪਈਏ ਤਾਂ ਕੰਮ ਵੀ ਮੁਸ਼ਕਿਲ ਨਹੀਂ ਹੁੰਦੇ। ਮਿਹਨਤ ਦੀ ਰੋਸ਼ਨੀ ਪੈ ਜਾਵੇ ਤਾਂ ਅੰਧੇਰੇ ਵੀ ਡਰ ਜਾਂਦੇ ਨੇ, ਹਨੇਰੇ ਵੀ ਡਰ ਜਾਂਦੇ ਨੇ। ਜਿਹੜੇ ਹਾਰ ਨਹੀਂ ਮੰਨਦੇ ਉਹੀ ਇਤਿਹਾਸ ਬਣਾਉਂਦੇ ਨੇ। ਸੋ ਕੰਮ ਕਰਨ ਤੋਂ, ਮਿਹਨਤ ਕਰਨ ਤੋਂ ਨਾ ਘਬਰਾਈਏ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक NRT कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: इना जानकारियां तो बाद एक बार फिर तो स्वागत कर दिया तुहाडा प्रोग्राम सोनी सवेर दे विच। जी हाँ दोस्तों, कल्पना करो एक बच्चा है जो दुनिया नू साडे वांग नहीं देखता। उसकी दुनिया च रंग वखरे ने, आवाज़ां वखरियां ने, ते भावनावां भी वखरे ढंग नाल बयान हुंदियां ने। पर की ओह घट है? नहीं, ਉਹ ਸਿਰਫ ਵੱਖਰਾ ਹੈ, ਖਾਸ ਹੈ। ਅਤੇ ਅੱਜ ਦਾ ਇਹ ਦਿਨ ਵਰਲਡ ਔਟਿਜ਼ਮ ਅਵੇਅਰਨੈਸ ਡੇ ਹਰ ਸਾਲ ਦੀ ਤਰ੍ਹਾਂ 2 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ 2007 ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵੱਲੋਂ ਐਲਾਨਿਆ ਗਿਆ ਸੀ ਤਾਂ ਜੋ ਲੋਕਾਂ ਨੂੰ ਆਟਿਜ਼ਮ ਬਾਰੇ ਜਾਣਕਾਰੀ ਮਿਲੇ ਅਤੇ ਸਮਾਜ ਵਿੱਚ ਸਵੀਕਾਰਤਾ ਵਧੇ। ਆਟਿਜ਼ਮ ਕੀ ਹੁੰਦਾ? ਇੱਕ ਡਿਵੈਲਪਮੈਂਟ ਕੰਡੀਸ਼ਨ ਹੈ ਜਿਸਦਾ ਮਤਲਬ ਹੈ ਬੱਚੇ ਦਾ ਸਿੱਖਣ ਦਾ ਢੰਗ ਵੱਖਰਾ ਹੁੰਦਾ ਹੈ, ਗੱਲਬਾਤ ਕਰਨ ਦਾ ਤਰੀਕਾ ਵੀ ਵੱਖਰਾ ਹੋ ਸਕਦਾ ਹੈ, ਉਸਨੂੰ ਸੋਸ਼ਲ ਇੰਟਰੈਕਸ਼ਨ ਦੇ ਵਿੱਚ ਮੁਸ਼ਕਲ ਆ ਸਕਦੀ ਹੈ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਹਰ ਆਟਿਜ਼ਮ ਬੱਚਾ ਯੂਨੀਕ ਹੁੰਦਾ ਹੈ। ਕੋਈ ਡਰਾਇੰਗ ਦੇ ਵਿੱਚ ਜੀਨੀਅਸ ਹੁੰਦਾ ਹੈ, ਕੋਈ ਮਿਊਜ਼ਿਕ ਦੇ ਵਿੱਚ ਅਤੇ ਕੋਈ ਮੈਮਰੀ ਦੇ ਵਿੱਚ। ਇਸ ਦਿਨ ਨੂੰ ਲਾਈਟ ਇਟ ਅ ਬਲੂ ਵੀ ਕਹਿੰਦੇ ਨੇ। ਨੀਲਾ ਰੰਗ ਸ਼ਾਂਤ, ਸਮਝ ਅਤੇ ਸਹਿਯੋਗ ਦਾ ਪ੍ਰਤੀਕ ਹੈ ਅਤੇ ਇਸ ਦੇ ਲਈ ਨੀਲੇ ਰੰਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਲਈ ਦੁਨੀਆ ਭਰ 'ਚ ਬਿਲਡਿੰਗ ਨੀਲੀ ਰੋਸ਼ਨੀ ਦੇ ਨਾਲ ਸਜਾਈਆਂ ਜਾਂਦੀਆਂ ਨੇ। ਹਰ ਬੱਚਾ ਖਾਸ ਹੁੰਦਾ ਹੈ, ਉਸਨੂੰ ਕੰਪੇਅਰ ਨਾ ਕਰੀਏ, ਸਮਝੀਏ ਨਾ ਕਿ ਜੱਜ ਕਰੀਏ। ਪਿਆਰ ਅਤੇ ਸਬਰ ਦੇ ਨਾਲ ਸਭ ਕੁਝ ਸੰਭਵ ਹੋ ਸਕਦਾ ਹੈ, ਇਹੀ ਸਿਖਾਉਂਦਾ ਹੈ ਸਾਨੂੰ ਅੱਜ ਦਾ ਦਿਨ ਅਤੇ ਇਹੀ ਸਿੱਖਿਆ ਵੀ ਦਿੰਦਾ ਹੈ। ਕਦੇ ਕਿਤੇ ਅਜਿਹਾ ਬੱਚਾ ਵੇਖੋ ਤਾਂ ਉਸਨੂੰ ਡਿਫਰੈਂਟ ਨਾ ਕਹੋ, ਅਲੱਗ ਨਾ ਕਹੋ, ਉਸਨੂੰ ਕਹੋ ਤੂੰ ਖਾਸ ਹੈ, ਯੂ ਆਰ ਸਪੈਸ਼ਲ। ਅਤੇ ਅਸੀਂ ਪਤਾ ਇਸ ਦੇ ਵਿੱਚ ਆਪਣਾ ਯੋਗਦਾਨ ਹੋਰ ਕਿਵੇਂ ਪਾ ਸਕਦੇ ਹਾਂ? ਉਹਨਾਂ ਨਾਲ ਸਹਿਜਤਾ ਨਾਲ ਗੱਲ ਕਰਕੇ, ਉਹਨਾਂ ਨੂੰ ਇਗਨੋਰ ਨਾ ਕਰੀਏ ਬਲਕਿ ਉਹਨਾਂ ਨੂੰ ਇੰਕਲੂਡ ਕਰੀਏ, ਵਿੱਚ ਮਿਲਾਈਏ। ਅਧਿਆਪਕ ਅਤੇ ਜਿਹੜੇ ਮਾਪੇ ਨੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੀਏ, ਜਾਗਰੂਕਤਾ ਫੈਲਾਈਏ ਸਕੂਲਾਂ ਦੇ ਵਿੱਚ ਵੀ, ਦੋਸਤਾਂ ਦੇ ਵਿੱਚ ਵੀ। ਅਤੇ ਇਹ ਕੰਮ ਤਾਂ ਕਰ ਰਿਹਾ ਤੁਹਾਡਾ ਆਕਾਸ਼ਵਾਣੀ ਜਲੰਧਰ। ਦੋਸਤੋ, ਦੁਨੀਆ ਸੋਹਣੀ ਤਦ ਬਣਦੀ ਹੈ ਜਦੋਂ ਅਸੀਂ ਹਰ ਰੰਗ ਨੂੰ ਕਬੂਲੀਏ, ਹਰ ਦਿਲ ਨੂੰ ਸਮਝੀਏ। ਆਓ ਅੱਜ ਵਾਅਦਾ ਕਰੀਏ, ਨਾ ਸਿਰਫ ਜਾਣਕਾਰੀ ਲਵਾਂਗੇ ਪਰ ਪਿਆਰ ਵੀ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੋਹਣੀ ਸਵੇਰ, ਅਤੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ। ਅੰਤਰਾਲ ਤੋਂ ਬਾਅਦ ਆ ਕੀ ਕਰਦੇ ਹਾਂ, ਤੁਹਾਡੇ ਨਾਲ ਅੱਜ ਦੇ ਦਿਨ ਦੀਆਂ ਖਾਸ ਜਾਣਕਾਰੀਆਂ ਨੂੰ ਸਾਂਝਾ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਮੰਗੀ ਕਿਉਂਕਿ ਅਲੱਗ ਹੋਣਾ ਕਮਜ਼ੋਰੀ ਨਹੀਂ ਹੁੰਦਾ, ਇਹ ਤਾਂ ਇੱਕ ਖਾਸੀਅਤ ਹੁੰਦਾ ਹੈ। ਬਿਲਕੁਲ ਉਹਨਾਂ ਫਿਲਮਸ ਦੀ ਤਰ੍ਹਾਂ ਜਿਵੇਂ ਹੈ ਸਿਤਾਰੇ ਜ਼ਮੀਂ 'ਤੇ, ਤਾਰੇ ਜ਼ਮੀਂ 'ਤੇ। ਅਤੇ ਆਓ ਸੁਣਦੇ ਹਾਂ ਇਸ ਦੇ ਵਿੱਚ ਵਾਲਾ ਹੀ ਇੱਕ ਖੂਬਸੂਰਤ ਗੀਤ।

ਬਿਲਕੁਲ ਜੀ, ਇਹ ਖੋਣੇ ਨਹੀਂ ਚਾਹੀਦੇ। ਅਤੇ ਅਜਿਹੇ ਦਿਨ ਸਾਨੂੰ ਬਖੂਬੀ ਯਾਦ ਕਰਵਾਉਂਦੇ ਨੇ ਕਿ ਸਾਡੀਆਂ ਹੋਰ ਵੀ ਜ਼ਿੰਮੇਵਾਰੀਆਂ ਨੇ, ਅਜਿਹੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਖੈਰ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸੋਹਣੀ ਸਵੇਰ, ਅਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਉਹਨਾਂ ਦੀ ਜਿਨ੍ਹਾਂ ਦੀ ਅੱਜ ਹੈ ਬਰਥ ਐਨੀਵਰਸਰੀ। ਜੀ ਹਾਂ, ਅੱਜ ਦਾ ਬਰਥਡੇ ਉਹ ਜਿਹੜੇ ਖਾਸ ਨੇ, ਜਿਨ੍ਹਾਂ ਦੇ ਬਾਰੇ ਇਹ ਕਹਿ ਸਕਦੇ ਹਾਂ, ਇੱਕ ਆਦਮੀ ਜਿਨ੍ਹਾਂ ਦੇ ਹੱਥ ਵਿੱਚ ਕੈਮਰਾ ਸੀ ਪਰ ਦਿਲ ਵਿੱਚ ਕਹਾਣੀਆਂ ਦਾ ਸਮੁੰਦਰ, ਜੋ ਸਿਰਫ ਫਿਲਮਾਂ ਨਹੀਂ ਬਣਾਉਂਦੇ ਸੀ ਬਲਕਿ ਉਹ ਉਹਨਾਂ ਫਿਲਮਾਂ ਦੇ ਵਿੱਚ ਜਾਨ ਪਾ ਦਿੰਦੇ ਸੀ। ਕਹਾਣੀਆਂ ਅਜਿਹੀਆਂ ਸਿਰਜਦੇ ਸੀ ਜਿਹੜੀ ਜ਼ਿੰਦਗੀ ਨੂੰ ਪਰਦੇ 'ਤੇ ਉਤਾਰ ਦਿੰਦੀਆਂ ਸੀ। ਜੇ ਹਾਂ, ਗੱਲ ਕਰ ਰਹੇ ਹਾਂ ਸੱਤਿਆਜੀਤ ਰੇ ਉਹਨਾਂ ਦੀ। ਅੱਜ ਦੇ ਦਿਨ ਜਨਮੇ ਅਤੇ ਸਿਰਫ ਪੇਸ਼ੇ ਵਜੋਂ ਡਾਇਰੈਕਟਰ ਨਹੀਂ, ਲੇਖਕ, ਸੰਗੀਤਕਾਰ, ਚਿੱਤਰਕਾਰ, ਕਹਾਣੀਕਾਰ, ਉਹ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਨਾਮਾਂ ਵਿੱਚੋਂ ਇੱਕ ਨੇ। ਉਹਨਾਂ ਦੀਆਂ ਫਿਲਮਾਂ ਸਾਨੂੰ ਦਿਖਾਉਂਦੀਆਂ ਨੇ ਕਿ ਅਸਲੀ ਜ਼ਿੰਦਗੀ ਸੱਚੀਆਂ ਭਾਵਨਾਵਾਂ ਅਤੇ ਸਾਦਗੀ ਦੀ ਖੂਬਸੂਰਤੀ ਦੇ ਵਿੱਚ ਨੇ। ਉਹਨਾਂ ਦੀ ਸਭ ਤੋਂ ਮਸ਼ਹੂਰ ਫਿਲਮ ਪੱਥਰ ਪੰਚਾਲੀ, ਇਹ ਸਿਰਫ ਫਿਲਮ ਨਹੀਂ ਸੀ, ਇਹ ਇੱਕ ਪਿੰਡ ਦੇ ਪਰਿਵਾਰ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਸੀ। ਛੋਟੇ ਬੱਚਿਆਂ ਦੇ ਸੁਪਨੇ, ਮਾਂ ਦੀ ਮਮਤਾ, ਗਰੀਬੀ ਦੇ ਬਾਵਜੂਦ ਖੁਸ਼ੀ, ਇਸ ਫਿਲਮ ਨੇ ਦੁਨੀਆ ਨੂੰ ਦੱਸਿਆ ਸਾਦਗੀ ਵੀ ਦਿਲ ਨੂੰ ਛੂਹ ਸਕਦੀ ਹੈ। ਇਹਨਾਂ ਨੇ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ, ਕਈ ਅੰਤਰਰਾਸ਼ਟਰੀ ਅਵਾਰਡ ਜਿੱਤੇ, ਔਸਕਰ, ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਫਿਲਮਾਂ ਅੱਜ ਵੀ ਸਿੱਖਣ ਦੇ ਲਈ ਉਦਾਹਰਣ ਬਣਦੀਆਂ ਨੇ। ਬਹੁਤ ਸਾਰੇ ਗੀਤ ਜਿਹੜੇ ਨੇ ਉਹਨਾਂ ਦੀ ਇਹਨਾਂ ਦੇ ਨਾਲ ਤਾਰ ਇੱਕਦਮ ਜੁੜੀ ਹੋਈ ਮਹਿਸੂਸ ਹੁੰਦੀ ਹੈ। ਇਹ ਜ਼ਿੰਦਗੀ ਗਲੇ ਲਗਾ ਲੇ, ਹੱਸ ਕੇ ਵੀ ਗਮ ਸਹਿ ਲੈ, ਅਜਿਹੀ ਸੁਨੇਹ ਦਿੰਦੀ ਹੈ। ਜਿੱਥੇ ਦੁੱਖ ਵੀ ਹੁੰਦਾ ਹੈ ਪਰ ਉਹ ਸਾਨੂੰ ਜ਼ਿੰਦਗੀ ਦੇ ਨਾਲ ਪਿਆਰ ਨਾਲ ਜੀਣਾ ਸਿਖਾਉਂਦੇ ਨੇ। ਵੱਡੇ ਬਣਨ ਦੇ ਲਈ ਵੱਡੇ ਸਾਧਨਾ ਦੀ ਨਹੀਂ ਵੱਡੀ ਸੋਚ ਚਾਹੀਦੀ ਹੁੰਦੀ ਹੈ, ਇਹ ਦੱਸਦੇ ਨੇ। ਸਾਦਗੀ ਵਿੱਚ ਹੀ ਅਸਲ ਸੁੰਦਰਤਾ ਹੁੰਦੀ ਹੈ, ਅਜਿਹਾ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਵੇਖਣ ਨੂੰ ਵੀ ਮਿਲਦਾ ਅਤੇ ਸਿੱਖਣ ਨੂੰ ਵੀ। ਕਹਾਣੀ ਦਿਲ ਨਾਲ ਬਣਾਉਣ ਦੇ, ਦੁਨੀਆ ਵਿੱਚ ਆਪਣੇ ਆਪ ਨਾਲ ਜੋੜ ਕੇ ਦੇਖਣ ਦਾ ਨਜ਼ਰੀਆ ਉਹਨਾਂ ਦੇ ਕੋਲ ਹੈ। ਸੱਤਿਆਜੀਤ ਰੇ ਸਿਰਫ ਇੱਕ ਨਾਂ ਨਹੀਂ, ਉਹ ਇੱਕ ਸੋਚ ਨੇ, ਇੱਕ ਪ੍ਰੇਰਣਾ ਨੇ, ਜੋ ਸਾਨੂੰ ਸਿਖਾਉਂਦੇ ਨੇ ਕਿ ਜ਼ਿੰਦਗੀ ਨੂੰ ਵੇਖੋ, ਸਮਝੋ ਅਤੇ ਫਿਰ ਉਸਨੂੰ ਕਹਾਣੀ ਬਣਾਓ। ਜੀ ਹਾਂ, ਬਿਲਕੁਲ, ਇਸੇ ਕਰ

ਕਿ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਫਿਲਮਸ ਕਹਾਣੀਆਂ ਦਿਲ ਦੇ ਬੜੀਆਂ ਨੇੜੇ ਜਾਪਦੀਆਂ ਨੇ, ਅਤੇ ਜਦੋਂ ਦਿਲ ਦੇ ਨੇੜੇ ਹੁੰਦੀਆਂ ਨੇ ਨਾ, ਤਾਂ ਫਿਰ ਦਿਲਾਂ ਵਿੱਚ ਘਰ ਕਰਨਾ ਉਨਾ ਹੀ ਸੌਖਾ ਹੋ ਜਾਂਦਾ ਹੈ। ਸੱਤਿਆਜੀਤ ਰੇ ਉਹਨਾਂ ਦੀਆਂ ਫਿਲਮ ਉਹਨਾਂ ਦੇ ਕਿਰਦਾਰ ਨੂੰ, ਉਹਨਾਂ ਦੇ ਆਪਣੇ ਕਿਰਦਾਰ ਨੂੰ ਵੀ ਪਰਿਭਾਸ਼ਿਤ ਕਰਦੀਆਂ ਨੇ। ਅਤੇ ਖੂਬਸੂਰਤ ਗੀਤ ਕਹਿੰਦੇ ਨੇ ਉਹਨਾਂ ਨੂੰ ਅਸੀਂ ਯਾਦ ਕਰਦੇ ਰਵਾਂਗੇ, ਅਤੇ ਉਹਨਾਂ ਦੀਆਂ ਖੂਬਸੂਰਤ ਗੱਲਾਂ ਹਮੇਸ਼ਾ ਹੀ ਸਾਡੇ ਜ਼ਿਹਨ ਦੇ ਵਿੱਚ ਤਰੋ ਤਾਜ਼ੀਆਂ ਰਹਿਣਗੀਆਂ। ਸੱਤਿਆਜੀਤ ਰੇ ਉਹਨਾਂ ਨੇ ਜਿਹੜੀਆਂ ਵੀ ਫਿਲਮਾਂ ਬਣਾਈਆਂ ਉਹਨਾਂ ਦੇ ਵਿੱਚ ਇੱਕ ਚੀਜ਼ ਕੋਮਨ ਰਹੀ, ਸਾਰਿਆਂ ਦੇ ਵਿੱਚ ਇੱਕ ਗੱਲ ਸਮਾਨ ਸੀ ਕਿ ਇਹ ਬਹੁਤ ਹੀ ਸਾਦਗੀ ਭਰਪੂਰ ਹੁੰਦੀਆਂ ਸਨ। ਖੂਬਸੂਰਤ ਗੀਤ ਜਿਹੜੇ ਇਹਨਾਂ ਫਿਲਮਾਂ ਦੇ, ਉਹ ਵੀ ਬੜੇ ਜ਼ਿੰਦਗੀ ਨੂੰ ਦੱਸਣ ਵਾਲੇ ਹੁੰਦੇ ਸੀ। ਗੋਲਮਾਲ ਫਿਲਮ ਦਾ ਉਹ ਗੀਤ ਆਨੇ ਵਾਲਾ ਪਲ ਜਾਣੇ ਵਾਲਾ ਹੈ, ਉਹ ਵੀ ਇੱਕ ਖੂਬਸੂਰਤ ਗੀਤ ਜਿਹੜਾ ਜ਼ਿੰਦਗੀ ਨੂੰ ਅਤੇ ਜ਼ਿੰਦਗੀ ਦੀ ਹਮਕਥਨੀ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ। ਜ਼ਿੰਦਗੀ ਕੈਸੀ ਹੈ ਪਹੇਲੀ, ਆਨੰਦ ਫਿਲਮ ਦਾ ਇਹ ਗੀਤ ਜ਼ਿੰਦਗੀ ਦੇ ਸੱਚ ਅਤੇ ਸਾਦਗੀ ਦੀ ਮਿਠਾਸ ਜਿਹੜੀ ਉਹ ਲੈ ਕੇ ਆਉਂਦਾ ਅਤੇ ਦੱਸਦਾ ਕਿ ਰੇ ਦੀ ਕਹਾਣੀ ਵਰਗੀ ਜੇ ਕੋਈ ਡੀਪ ਫੀਲਿੰਗ ਦਿੰਦਾ ਤਾਂ ਉਹਨਾਂ ਦੀ ਫਿਲਮਾਂ ਦੇ ਇਹ ਗੀਤ ਦਿੰਦੇ ਨੇ। ਆਓ ਫਿਰ ਇਹਨਾਂ ਗੀਤਾਂ ਦੇ ਵਿੱਚੋਂ ਹੀ ਸੁਣਦੇ ਹਾਂ ਇਹ ਖੂਬਸੂਰਤ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਦਿਲੋਂ ਜੀ ਪ੍ਰੋਗਰਾਮ ਦੇ ਵਿੱਚ ਵੇਲਾ ਇੱਕ ਛੋਟੇ ਜਿਹੇ ਅੰਤਰਾਲ ਦਾ ਅਤੇ ਅੰਤਰਾਲ ਤੋਂ ਬਾਅਦ ਆ ਕੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅਗਲੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਛੋਟਾ ਜਿਹਾ ਅੰਤਰਾਲ ਖਾਸ ਜਾਣਕਾਰੀ ਦੇ ਨਾਲ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਇਸ ਅੰਤਰਾਲ ਤੋਂ ਬਾਅਦ, ਇਸ ਜਾਣਕਾਰੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਬਈ ਦੋਸਤੋ, ਡਾਕਟਰਾਂ ਦੇ ਮੁਤਾਬਿਕ ਨਾ ਬਹੁਤ ਸਾਰੀਆਂ ਅਜਿਹੀਆਂ ਦਿੱਕਤਾਂ ਆ ਰਹੀਆਂ ਨੇ ਜਿਸ ਦੇ ਅਨੁਸਾਰ ਇਹ ਪਤਾ ਲੱਗ ਰਿਹਾ ਹੈ ਕਿ 8 ਘੰਟੇ ਦੀ ਨੀਂਦ ਦੇ ਬਾਵਜੂਦ ਵੀ ਜਿਹੜਾ ਸਰੀਰ ਹੈ ਨਾ ਉਹ ਥਕਾਨ ਮਹਿਸੂਸ ਕਰ ਰਿਹਾ। ਲੋਕਾਂ ਦੇ ਵਿੱਚ ਇਹ ਗੱਲ ਆਮ ਹੁੰਦੀ ਜਾ ਰਹੀ ਹੈ, ਪੂਰੀ ਰਾਤ ਸੋ ਕੇ ਵੀ ਫਿਰ ਵੀ ਸਵੇਰੇ ਉੱਠਦਿਆਂ ਹੀ ਥਕਾਨ। ਅਤੇ ਜੇਕਰ ਅਜਿਹਾ ਤੁਹਾਡੇ ਨਾਲ ਵੀ ਹੋ ਰਿਹਾ ਨਾ, ਇਹਦਾ ਇਹ ਮਤਲਬ ਹੈ ਕਿ ਤੁਹਾਡੀ ਬੈਟਰੀ ਜਿਹੜਾ ਲੋ ਸਿਗਨਲ ਦੇ ਰਹੀ ਹੈ ਸਰੀਰ ਦੀ ਬੈਟਰੀ, ਅਤੇ ਤੁਸੀਂ ਵੀ ਸਾਵਧਾਨ ਹੋ ਜਾਓ। ਮਾਮਲਾ ਸਿਰਫ ਨੀਂਦ ਦਾ ਨਹੀਂ ਬਲਕਿ ਥਾਲੀ ਖਾਲੀ ਹੋਣ ਦਾ, ਕੈਲਰੀਜ਼ ਤੋਂ ਅਤੇ ਸਕਰੀਨ ਦੀ ਲੱਤ ਦਾ ਹੈ। ਫਾਸਟ ਫੂਡ ਜਿਹੜਾ ਸਹੀ ਪੋਸ਼ਣ ਨਹੀਂ ਦੇ ਰਿਹਾ, ਖਾਲੀ ਥਾਲੀ ਕੈਲਰੀਜ਼ ਦੇ ਨਾਲ ਜਿਨ੍ਹਾਂ 'ਚ ਪ੍ਰੋਟੀਨ, ਵਿਟਾਮਿਨ ਅਤੇ ਫਾਈਬਰ ਨਹੀਂ ਹੈ। ਇਸੇ ਖਾਣੇ ਦੇ ਕਰਕੇ ਕੁਝ ਸਮੇਂ ਲਈ ਜਿਹੜਾ ਦੂਜਾ ਖਾਣਾ ਖਾ ਕੇ ਪੇਟ 'ਤੇ ਭਰ ਜਾਂਦਾ, ਪਰ ਸਰੀਰ ਜਿਹੜਾ ਉਹ ਥੱਕਿਆ ਥੱਕਿਆ ਮਹਿਸੂਸ ਕਰਦਾ। ਅੱਜ ਕੱਲ੍ਹ ਇਹ ਚੱਲਣ 12-30 ਸਾਲ ਦੇ ਜਿਹੜੇ ਯੂਹਾਂ ਨੇ ਨਾ ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਜਾ ਰਿਹਾ। ਨਿਊਟ੍ਰੀਸ਼ਨ ਜਿਹੜਾ ਉਹਨਾਂ ਨੂੰ ਨਹੀਂ ਮਿਲ ਰਿਹਾ। ਰੋਜ਼ਾਨਾ ਸਵੇਰੇ 20-25 ਜਿਹੜੇ ਲੋਕ ਨੇ ਉਹ ਡਾਕਟਰਸ ਨੂੰ ਕੰਸਲਟ ਕਰਨ ਦੇ ਲਈ ਆ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਲਗਭਗ 17-18 ਲੋਕਾਂ ਦੀ ਸ਼ਿਕਾਇਤ ਹੀ ਹੁੰਦੀ ਹੈ ਕਿ ਉਹਨਾਂ ਨੂੰ ਪੂਰਾ ਦਿਨ ਥਕਾਨ ਜਿਹੜਾ ਉਹ ਰਹਿੰਦੀ ਹੈ, ਕੁਝ ਕਰਨ ਦਾ ਮਨ ਨਹੀਂ ਕਰਦਾ, ਸਿਰ ਦਰਦ ਜਾਂ ਥੋੜ੍ਹੀ ਜਿਹੀ ਐਕਸਰਸਾਈਜ਼ ਕਰਨ 'ਤੇ ਹੀ ਜਲਦੀ ਥੱਕ ਜਾਂਦੇ ਨੇ। ਇੰਨਾ ਨਹੀਂ, ਬੱਚੇ ਆਪਣੇ ਬੈਗਸ ਕਲਾਸਾਂ ਤੋਂ ਚੱਕ ਕੇ ਲਿਆਉਂਦੇ ਹੋਏ ਸਕੂਲ ਦੇ ਗੇਟ ਤੱਕ ਵੀ ਬਹੁਤ ਸਾਰਾ ਥਕਾਵਟ ਮਹਿਸੂਸ ਕਰਦੇ ਨੇ। ਇਹ ਸਿਰਫ ਬੈਗਾਂ ਦਾ ਭਾਰੀਪਨ ਨਹੀਂ ਹੈ ਬਲਕਿ ਸਰੀਰ ਦਾ ਕਮੀਆਂ ਦੇ ਨਾਲ ਹੋਣ ਵਾਲਾ ਹਲਕਾਪਨ ਵੀ ਹੈ। ਘਰ ਦੇ ਖਾਣੇ ਦੇ ਵਿੱਚ ਜਿਹੜੀ ਕਮੀ ਆ ਰਹੀ ਹੈ ਖਾਣ ਦੀ, ਯਾਨੀ ਕਿ ਘਰ ਦਾ ਜਿਹੜਾ ਬਣਿਆ

0: ਹੋਇਆ ਭੋਜਨ ਹੈ ਉਹ ਨਹੀਂ ਕੀਤਾ ਜਾ ਰਿਹਾ। ਉਸ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਨੇ ਉਹ ਇਹਨਾਂ ਬੱਚਿਆਂ ਦੇ ਸਰੀਰਾਂ ਦੇ ਵਿੱਚ ਦੇਖਣ ਨੂੰ ਮਿਲਣ ਲੱਗ ਗਈਆਂ ਨੇ। 13 ਸਾਲ ਦਾ ਇੱਕ ਬੱਚਾ, ਜੀ ਹਾਂ, ਜਿਸ ਦੀ ਮਾਂ ਪਿਓ ਜਿਸ ਦੇ ਕੰਮਕਾਜੀ ਨੇ, ਨਤੀਜਾ 9 ਘੰਟੇ ਸੌਣ ਤੋਂ ਬਾਅਦ ਵੀ ਸੁਸਤੀ, ਕਿਉਂਕਿ ਘਰਾਂ ਦੇ ਵਿੱਚ ਹੁਣ ਮੋਬਾਈਲ ਨੇ ਬੱਚਿਆਂ ਨੂੰ ਵੀ ਦਿੱਤੇ ਜਾ ਰਹੇ ਨੇ। ਡਾਕਟਰੀ ਜਾਂਚ ਦੇ ਨਾਲ ਪਤਾ ਲੱਗ ਰਿਹਾ ਕਿ ਆਇਰਨ ਦੀ ਕਮੀ ਦੇ ਨਾਲ ਨਾਲ ਇਹਨਾਂ ਬੱਚਿਆਂ ਦੇ ਵਿੱਚ ਜੰਕ ਫੂਡ ਜਿਹੜਾ ਉਹਨੂੰ ਖਾਣ ਦਾ ਚਲਨ ਵੀ ਪੈਦਾ ਹੋ ਗਿਆ ਅਤੇ ਇਹ ਫੂਡ ਵੀ ਉਹ ਇਹ ਭੋਜਨ ਵੀ ਉਹ ਫੋਨ ਦੇਖਦੇ ਹੋਏ ਖਾ ਰਹੇ ਨੇ, ਜਿਨ੍ਹਾਂ ਦੇ ਨਾਲ ਪੋਸ਼ਣ ਕਿਤੇ ਵੀ ਨਹੀਂ ਮਿਲ ਪਾ ਰਿਹਾ। ਸਕਰੀਨ ਦੀ ਲੱਤ ਦੇ ਕਾਰਨ ਆਉਣ ਵਾਲਾ ਚਿੜਚਿੜਾਪਨ ਬੱਚਿਆਂ ਨੂੰ ਗੁੱਸੈਲ ਬਣਾ ਰਿਹਾ, ਕਾਰਨ ਸਕਰੀਨ ਟਾਈਮ ਜ਼ਿਆਦਾ ਅਤੇ ਗਲਤ ਖਾਣ ਪੀਣ। ਅਤੇ ਸਲਾਹ ਇਹ ਦਿੱਤੀ ਜਾ ਰਹੀ ਹੈ ਕਿ ਸਲਾਦ ਅਤੇ ਫਲਾਂ ਨੂੰ ਉਹਨਾਂ ਦੇ ਖਾਣ ਦੇ ਵਿੱਚ, ਭੋਜਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਏ, ਰੱਖਿਆ ਜਾਏ, ਅਤੇ ਉਹਨਾਂ ਦੇ ਕੋਲ ਹੋਰ ਬਹੁਤ ਸਾਰੀਆਂ ਜਿਹੜੀਆਂ ਓਪਸ਼ਨਸ ਨੇ ਉਹ ਖਤਮ ਕਰ ਦਿੱਤੀਆਂ ਜਾਣ। ਜੇਕਰ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਦੇਖੀਏ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਊਰਜਾ ਹੈ ਉਸਦੀ ਕਮੀ ਹੋ ਰਹੀ ਹੈ। ਬੱਚੇ ਸਿਰਫ ਸਕੂਲੀ ਪੜ੍ਹਾਈ ਨਹੀਂ ਕਰ ਰਹੇ, ਬਲਕਿ ਬਾਹਰ ਜਦੋਂ ਟਿਊਸ਼ਨਾਂ ਪੜ੍ਹਨ ਜਾਂਦੇ ਨੇ, ਕੋਚਿੰਗ ਲੈਣ ਜਾਂਦੇ ਨੇ, ਇੰਨੇ ਦੇ ਵਿੱਚ ਹੀ ਪ੍ਰੋਸੈਸਡ ਫੂਡ ਜਿਹੜਾ ਉਸਦਾ ਇਸਤੇਮਾਲ ਕਰਨ ਲੱਗ ਗਏ ਨੇ, ਬਾਹਰੋਂ ਮਿਲਣ ਵਾਲਾ ਜੰਕ ਫੂਡ, ਕਿਉਂਕਿ ਸਮਾਂ ਨਹੀਂ ਹੈ। ਸੋ ਰਫਤਾਰ ਜਿਹੜੀ ਹੈ ਉਹ ਵੱਧ ਰਹੀ ਹੈ ਅਤੇ ਸਿਹਤ ਘੱਟ ਰਹੀ ਹੈ। ਸੋ ਕੈਲਸ਼ੀਅਮ, ਵਿਟਾਮਿਨ ਡੀ, ਇਹਨਾਂ ਸਾਰੀਆਂ ਦੀ ਜਿਹੜੀ ਕਮੀ ਹੈ ਉਹਨਾਂ 'ਤੇ ਸਰੀਰ 'ਤੇ ਦਿਖਣ ਲੱਗ ਗਈ ਹੈ। ਅਤੇ ਕਿਤੇ ਨਾ ਕਿਤੇ ਜਿਹੜਾ ਪਾਣੀ ਹੈ ਉਸਦੀ ਵੀ ਸਰੀਰ ਨੂੰ ਬਹੁਤ ਜ਼ਿਆਦਾ ਲੋੜ ਹੈ। ਇਸ ਕਰਕੇ ਡਾਈਟੀਸ਼ੀਅਨਸ ਦਾ ਕਹਿਣਾ ਇਹੀ ਹੈ ਕਿ ਡਾਈਟ ਦੇ ਵਿੱਚ ਪਾਲਕ, ਗੁੜ, ਚਨੇ, ਅਨਾਰ ਅਤੇ ਹਰੀਆਂ ਸਬਜ਼ੀਆਂ ਸ਼ਾਮਿਲ ਕੀਤੀਆਂ ਜਾਣ। ਕੈਲਸ਼ੀਅਮ ਦੀ ਕਮੀ ਪੂਰੀ ਕਰਨ ਦੇ ਲਈ ਦੁੱਧ, ਪਨੀਰ, ਦਹੀਂ 'ਤੇ ਵਾਪਸ ਆਇਆ ਜਾਏ। ਰਾਗੀ ਦਾ ਸੇਵਨ ਵੀ ਕੀਤਾ ਜਾਏ, ਬਿਸਕੁਟਾਂ ਦੀ ਬਜਾਏ ਦਲੀਆ ਅਤੇ ਪੋਹਾ ਨੂੰ ਥਾਂ ਦੇ ਦਿੱਤੀ ਜਾਏ। ਸਵੇਰ ਦੇ ਖਾਣੇ ਵਿੱਚ ਐਨਰਜੀਦਾਇਕ ਫਰੂਟ ਦਿੱਤੇ ਜਾਣ ਅਤੇ ਬੱਚਿਆਂ ਨੂੰ 8 ਤੋਂ 10 ਗਲਾਸ ਪਾਣੀ ਪੀਣੇ ਜ਼ਰੂਰੀ ਕਰ ਦਿੱਤੇ ਜਾਣ। ਇਸ ਦੀ ਮਹੱਤਤਾ ਸਕੂਲਾਂ ਦੇ ਵਿੱਚ ਵੀ ਸਮਝਾਈ ਜਾਏ ਅਤੇ ਅਸੀਂ ਸਾਰੇ ਵੀ ਮਿਲ ਕੇ ਇਸ ਦੇ ਲਈ ਉਪਰਾਲੇ ਕਰੀਏ ਅਤੇ ਹਾਂ, ਇਸ ਦੇ ਲਈ ਜਾਗਰੂਕਤਾ ਫੈਲਾਈਏ ਤਾਂ ਕਿ ਥਕਾਨ ਦੇ ਨਾਲ ਨਹੀਂ, ਸਾਰੇ ਬੱਚੇ ਊਰਜਾ ਦੇ ਨਾਲ ਕੰਮ ਕਰਨ। ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਪੇਪਰ ਨੇ ਉਹ ਵੀ ਆਉਣ ਵਾਲੇ ਨੇ, ਸੋ ਘਰੋਂ ਤਿਆਰੀ ਹੋਏਗੀ, ਸਕੂਲੋਂ ਤਿਆਰੀ ਹੋਏਗੀ ਅਤੇ ਫਿਰ ਪ੍ਰਦਰਸ਼ਨ ਵੀ ਵਧੀਆ ਰਹੇਗਾ ਅਤੇ ਜਿਹੜੀ ਟੈਨਸ਼ਨ ਹੈ ਉਹ ਵੀ ਘੱਟ ਜਾਏਗੀ। ਸੋ ਹੁਣ ਵੇਲਾ ਹੋ ਰਿਹਾ 7:58 ਅਤੇ 44 ਸੈਕਿੰਡ ਸਟੂਡੀਓ ਦੀ ਘੜੀ ਦੇ ਅਨੁਸਾਰ, ਯਾਨੀ ਕਿ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਵੀ ਸਮਾਂ ਆ ਰਿਹਾ। ਅਤੇ ਬਿਲਕੁਲ ਜੀ, ਇਸੇ ਹੀ ਦੁਆ, ਇਸੇ ਹੀ ਅਰਦਾਸ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਖੁਸ਼ੀਆਂ ਖੇੜੇ ਰਹਿਣ, ਤੁਹਾਡੀ ਵਿਹੜੀ ਬਰਕਰਾਰ ਅਤੇ ਤੁਸੀਂ ਰਹੋ ਦਰੁਸਤ, ਤੰਦਰੁਸਤ ਅਤੇ ਜਵਾਨੀਆਂ ਮਾਣੋ, ਜ਼ਿੰਦਗੀ ਦਾ ਮਜ਼ਾ ਲੈਂਦੇ ਰਹੋ। ਇਹ ਅੱਜ ਦਾ ਪ੍ਰੋਗਰਾਮ ਸੋਹਣੀ ਸਵੇਰ ਤੁਹਾਨੂੰ ਕਹਿ ਰਿਹਾ, ਤੁਹਾਡੇ ਲਈ ਅਰਦਾਸ ਕਰ ਰਿਹਾ ਅਤੇ ਬਹੁਤ ਸਾਰੀਆਂ ਦੁਆਵਾਂ ਦੇ ਨਾਲ ਮੈਨੂੰ ਰੁਪਿੰਦਰ ਨੂੰ ਹੁਣ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ, ਆ ਹੁਣ ਸੁਣਦੇ ਹਾਂ ਸਮਾਚਾਰ ਪ੍ਰਭਾਤ। 8:15 ਸੁਣਾਂਗੇ ਮਾਰਨਿੰਗ ਨਿਊਜ਼ ਅਤੇ 8:30 ਪੰਜਾਬੀ ਦੇ ਵਿੱਚ ਖਬਰਾਂ। ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: नमस्कार, आकाशवाणी से समाचार प्रभात के साथ मैं कनकलता।

0: ਰਾਹਟ ਪੱਛਮੀ ਵਿਧਾਨ ਸਭਾ ਹਲਕੇ ਦੇ 11 ਵੋਟ ਕੇਂਦਰ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਵੋਟ ਕੇਂਦਰ ਸ਼ਾਮਲ ਨੇ। ਅੱਜ ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ। ਕਮਿਸ਼ਨ ਨੇ ਕਿਹਾ ਕਿ ਇਹ ਫੈਸਲਾ ਸਬੰਧਤ ਪੋਲਿੰਗ ਅਧਿਕਾਰੀਆਂ ਤੇ ਨਿਰੀਖਕਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਕੀਤਾ ਗਿਆ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਦੌਰਾਨ ਬੁੱਧਵਾਰ ਨੂੰ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਈ। ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਕਮਿਸ਼ਨ ਨੇ ਇਨ੍ਹਾਂ ਵੋਟ ਸਟੇਸ਼ਨਾਂ 'ਤੇ ਹੋਈ ਵੋਟਿੰਗ ਨੂੰ ਅਵੈਧ ਐਲਾਨ ਦਿੱਤਾ ਸੀ। ਕਮਿਸ਼ਨ ਨੇ ਇਸ ਸਬੰਧ ਵਿੱਚ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਪੱਤਰ ਵੀ ਲਿਖਿਆ। ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਹਰਿਆਣਾ, ਚੰਡੀਗੜ੍ਹ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਮਕਾਨਾਂ ਦਾ ਸੂਚੀਕਰਨ ਅਤੇ ਗਿਣਤੀ ਸ਼ੁਰੂ ਹੋ ਗਈ ਹੈ। ਇਹ ਕੰਮ ਇਨ੍ਹਾਂ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਸਵੈ ਗਣਨਾ ਲਈ 15 ਦਿਨਾਂ ਦੀ ਨੋਟਿਸ ਮਿਆਦ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਇਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਕੰਮ 30 ਮਈ ਤੱਕ ਜਾਰੀ ਰਹੇਗਾ। ਇਸ ਤਹਿਤ ਸਿਖਲਾਈ ਪ੍ਰਾਪਤ ਗਿਣਤੀਕਾਰ ਘਰ ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਇਸ ਦੌਰਾਨ ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੇਘਾਲਿਆ ਅਤੇ ਝਾਰਖੰਡ ਦੇ ਨਗਰ ਪਾਲਿਕਾ ਖੇਤਰਾਂ 'ਚ ਵੀ ਸਵੈ ਗਣਨਾ ਸ਼ੁਰੂ ਹੋ ਗਈ ਹੈ। ਇਹ ਸਹੂਲਤ 15 ਮਈ ਤੱਕ ਆਨਲਾਈਨ ਉਪਲਬਧ ਰਹੇਗੀ। ਇਸ ਤੋਂ ਬਾਅਦ ਘਰ ਘਰ ਦੀ ਜਾਣਕਾਰੀ ਇਕੱਠੀ 16 ਮਈ ਤੋਂ 14 ਜੂਨ ਤੱਕ ਹੋਵੇਗੀ। ਇਸ ਦੌਰਾਨ ਬਿਹਾਰ ਵਿੱਚ ਸਵੈ ਗਣਨਾ ਲਈ 15 ਦਿਨਾਂ ਦੀ ਮਿਆਦ ਕੱਲ੍ਹ ਖਤਮ ਹੋ ਗਈ। ਸੂਬੇ ਵਿੱਚ ਘਰ ਘਰ ਜਾ ਕੇ ਘਰਾਂ ਦੀ ਸੂਚੀ ਬਣਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋਵੇਗਾ ਅਤੇ 31 ਮਈ ਤੱਕ ਜਾਰੀ ਰਹੇਗਾ। ਜਨਗਣਨਾ 2027 'ਚ ਪਹਿਲੀ ਵਾਰ ਸਵੈ ਗਣਨਾ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨੂੰ ਭਾਰੀ ਜਨਤਕ ਸਮਰਥਨ ਪ੍ਰਾਪਤ ਹੋਇਆ। ਕਰੀਬ 82 ਲੱਖ ਪਰਿਵਾਰਾਂ ਨੇ ਅਧਿਕਾਰਤ ਪੋਰਟਲ sc.census.gov.in 'ਤੇ ਇਸ ਸਹੂਲਤ ਦਾ ਫਾਇਦਾ ਲਿਆ। ਇਹ ਪਹਿਲਕਦਮੀ ਮਰਦਮਸ਼ੁਮਾਰੀ ਕਾਰਜਾਂ ਦੇ ਡਿਜੀਟਾਈਜੇਸ਼ਨ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਧਰ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬੇ ਦੇ ਸਾਰੇ ਨਿਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਹਨਾਂ ਆਨਲਾਈਨ ਪੋਰਟਲ ਰਾਹੀਂ ਆਪਣੀ ਸਵੈ ਗਣਨਾ ਅਮਲ ਪੂਰਾ ਕੀਤਾ। ਉਹਨਾਂ ਨੇ ਇਸ ਪ੍ਰਕਿਰਿਆ ਨੂੰ ਇੱਕ ਨਾਗਰਿਕ ਜ਼ਿੰਮੇਵਾਰੀ ਵਜੋਂ ਦਰਸਾਇਆ ਜੋ ਜਨਤਕ ਲੋੜਾਂ ਦਾ ਮੁਲਾਂਕਣ ਕਰਨ ਵਿੱਚ ਮਦਦ ਕਰਦੀ ਹੈ ਅਤੇ ਸਰੋਤਾਂ ਦੀ ਬਰਾਬਰ ਵੰਡ ਰਾਹੀਂ ਬਿਹਤਰ ਸ਼ਾਸਨ ਨੂੰ ਯਕੀਨੀ ਬਣਾਉਂਦੀ ਹੈ। ਸਰਕਾਰ ਨੇ ਕਿਹਾ ਕਿ ਉਹ ਪੱਛਮੀ ਏਸ਼ੀਆ 'ਚ ਬਦਲ ਰਹੀ ਸਥਿਤੀ ਦੇ ਦਰਮਿਆਨ ਊਰਜਾ ਸਪਲਾਈ, ਸਮੁੰਦਰੀ ਆਵਾਜਾਈ ਸੰਚਾਲਨ ਅਤੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਸਮੇਤ ਸਾਰੇ ਖੇਤਰਾਂ ਵਿੱਚ ਨਿਰੰਤਰਤਾ ਅਤੇ ਲੋੜੀਂਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਭਰ ਵਿੱਚ LPG ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕੱਲ੍ਹ ਦੇਸ਼ ਭਰ ਵਿੱਚ 2300 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਗਏ। ਇਸ ਤੋਂ ਇਲਾਵਾ ਉਦਯੋਗਿਕ ਆਧਾਰ 'ਤੇ ਆਨਲਾਈਨ LPG ਸਿਲੰਡਰ ਬੁਕਿੰਗ 'ਚ 98% ਦਾ ਵਾਧਾ ਹੋਇਆ ਅਤੇ ਕਰੀਬ 49,80,000 ਘਰੇਲੂ LPG ਸਿਲੰਡਰ ਸਪਲਾਈ ਕੀਤੇ ਗਏ ਨੇ। ਕੱਲ੍ਹ 41,60,000 LPG ਸਿਲੰਡਰ ਬੁੱਕ ਕੀਤੇ ਗਏ ਸਨ। ਸਪਲਾਈ ਪ੍ਰਮਾਣੀਕਰਨ ਕੋਡ ਦੇ ਆਧਾਰ 'ਤੇ ਸਪਲਾਈ ਵਿੱਚ ਕਰੀਬ 93% ਦਾ ਵਾਧਾ ਹੋਇਆ। ਬਿਆਨ ਵਿੱਚ ਕਿਹਾ ਗਿਆ ਕਿ ਕੱਲ੍ਹ 5 ਕਿਲੋਗ੍ਰਾਮ ਵਾਲੇ 79,000 ਸਿਲੰਡਰ ਸਪਲਾਈ ਕੀਤੇ ਗਏ ਸਨ। ਵਪਾਰਕ LPG ਵੰਡ ਵਿੱਚ ਲਗਭਗ 70% ਦਾ ਵਾਧਾ ਹੋਇਆ। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਖੇਤਰ 'ਚ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਪਿਛਲੇ 24 ਘੰਟਿਆਂ 'ਚ ਕਿਸੇ ਵੀ ਭਾਰਤੀ ਝੰਡੇ ਵਾਲੇ ਜਹਾਜ਼ ਨਾਲ ਸਬੰਧਤ ਕੋਈ ਘਟਨਾ ਦੀ ਖ਼ਬਰ ਨਹੀਂ ਹੈ। ਸਮੁੰਦਰੀ ਆਵਾਜਾਈ ਬਾਰੇ ਡਾਇਰੈਕਟੋਰੇਟ ਜਨਰਲ ਕੰਟਰੋਲ ਰੂਮ ਨੂੰ ਹੁਣ ਤੱਕ 8,200 ਤੋਂ ਵੱਧ ਫੋਨ ਕਾਲਾਂ ਅਤੇ 17,000 ਈਮੇਲ ਪ੍ਰਾਪਤ ਹੋਏ ਨੇ। ਪਿਛਲੇ 24 ਘੰਟਿਆਂ 'ਚ 113 ਫੋਨ ਕਾਲਾਂ ਅਤੇ 295 ਈਮੇਲ ਪ੍ਰਾਪਤ ਹੋਏ ਨੇ। ਵਿਦੇਸ਼ ਮੰਤਰਾਲੇ ਦਾ ਵਿਸ਼ੇਸ਼ ਕੰਟਰੋਲ ਰੂਮ ਭਾਰਤੀ ਨਾਗਰਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਰਿਹਾ। ਸਰਕਾਰ ਨੇ ਭਰੋਸਾ ਦਿੱਤਾ ਕਿ ਉਡਾਣਾਂ ਦੀਆਂ ਸਥਿਤੀਆਂ 'ਚ ਸੁਧਾਰ ਹੋ ਰਿਹਾ ਅਤੇ ਖੇਤਰ ਦੇ ਵੱਖ ਵੱਖ ਸਥਾਨਾਂ ਤੋਂ ਭਾਰਤ ਲਈ ਵਾਧੂ ਉਡਾਣਾਂ ਚਲਾਈਆਂ ਜਾ ਰਹੀਆਂ ਨੇ। ਤਹਿਰਾਨ ਵਿੱਚ ਭਾਰਤੀ ਦੂਤਕਾਰ ਨੇ ਈਰਾਨ ਤੋਂ 2,490 ਭਾਰਤੀ ਨਾਗਰਿਕਾਂ ਨੂੰ ਸੜਕ ਰਸਤਿਓਂ ਕੱਢਣ ਵਿੱਚ ਸਹਾਇਤਾ ਕੀਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਲਮੀ ਊਰਜਾ ਸੰਕਟ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਭਾਰਤ ਨੇ ਆਪਣੇ ਕੱਚੇ ਤੇਲ 'ਤੇ ਨਿਰਭਰਤਾ 27 ਦੇਸ਼ਾਂ ਤੋਂ ਵਧਾ ਕੇ 41 ਕਰ ਦਿੱਤੀ ਹੈ। ਦੱਖਣੀ ਗੁਜਰਾਤ ਵਿੱਚ ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ 'ਚ ਬੋਲਦਿਆਂ ਉਹਨਾਂ ਕਿਹਾ ਕਿ ਸੰਕਟ ਦੇ ਪ੍ਰਬੰਧਨ 'ਚ ਲੰਮੇ ਸਮੇਂ ਦੀ ਯੋਜਨਾਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਘਰੇਲੂ ਉਤਪਾਦਨ ਨੂੰ ਵਧਾਉਣ 'ਤੇ ਬੋਲਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਸੋਧ ਕਾਰਖਾਨਿਆਂ ਨੂੰ LPG ਉਤਪਾਦਨ ਨੂੰ ਵੱਧ ਕਰਨ ਲਈ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਦੱਸਿਆ,
1: We diversified our sources. Crude sourcing has now expanded from 27 countries to 41. We started procuring LPG, that is cylinder gas, from US and Norway, Algeria, apart from the Middle East. India has moved with great speed. Orders were issued to maximize LPG yield at refineries. And we increased our domestic production by 60%. We are incentivizing the movement to natural gas. Operation Urja Suraksha was a coordinated response across companies, ministries, state governments and international suppliers. Maximum vessels of India carrying LPG came out of the Hormuz.
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ

0: ਏਸ਼ੀਆ ਦੇ ਹੋਰਨਾਂ ਹਿੱਸਿਆਂ 'ਚ ਵਧਦੀ ਹਿੰਸਾ ਦੇ ਦਰਮਿਆਨ ਆਈ ਹੈ। ਇਸ ਦੌਰਾਨ ਲਿਬਨਾਨ 'ਚ ਇਜ਼ਰਾਈਲੀ ਹਮਲਿਆਂ ਵਿੱਚ ਇੱਕ ਹੀ ਦਿਨ 'ਚ 30 ਤੋਂ ਵੱਧ ਲੋਕ ਮਾਰੇ ਗਏ। ਪਿਛਲੇ ਮਹੀਨੇ ਅਮਰੀਕਾ ਵੱਲੋਂ ਸਾਲਸੀ ਕੀਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਨੂੰ ਲੈ ਕੇ ਚਿੰਤਾਵਾਂ ਵਧੀਆਂ ਨੇ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਤ ਤੌਰ 'ਤੇ ਸ਼ੁਰੂ ਕਰ ਦਿੱਤੀ ਹੈ। ਰੇਲ ਗੱਡੀ ਸਵੇਰੇ 6:20 'ਤੇ ਜੰਮੂ ਤੋਂ ਰਵਾਨਾ ਹੋਈ। ਇਹ ਖੇਤਰ 'ਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਦਾ ਉਦਘਾਟਨ ਬੀਤੀ 30 ਅਪ੍ਰੈਲ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਗੱਡੀ ਨੂੰ ਰਵਾਨਾ ਕਰਕੇ ਕੀਤਾ। ਉਨ੍ਹਾਂ ਇਸ ਨੂੰ ਜੰਮੂ ਕਸ਼ਮੀਰ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਪਹਿਲੀ ਨਿਯਮਿਤ ਸੇਵਾ 'ਤੇ ਯਾਤਰਾ ਕਰਨ ਵਾਲੇ ਮੁਸਾਫਰਾਂ ਨੇ ਇਸ ਉੱਚ ਗਤੀ ਰੇਲ ਸੇਵਾ ਨੂੰ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕੀਤਾ। ਪੰਜਾਬ ਵਿਧਾਨ ਸਭਾ ਨੇ ਕੱਲ੍ਹ ਪੰਜਾਬ ਜੇਲ੍ਹਾਂ ਦੇ ਸੁਧਾਰ ਸੇਵਾਵਾਂ ਬਿੱਲ 2026 ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਹੈ। ਇਹ ਬਿੱਲ ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਇਸ ਬਿੱਲ ਦਾ ਉਦੇਸ਼ ਜੇਲ੍ਹ ਪ੍ਰਸ਼ਾਸਨ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ ਅਤੇ ਇਸ ਨੂੰ ਆਧੁਨਿਕ ਸੁਧਾਰਕ ਪ੍ਰਥਾਵਾਂ ਨਾਲ ਸੰਗਤ ਕਰਨਾ ਹੈ। ਬਿੱਲ ਪੇਸ਼ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਤਜਵੀਜ਼ਸ਼ੁਦਾ ਕਾਨੂੰਨ ਦਾ ਉਦੇਸ਼ ਜੇਲ੍ਹਾਂ ਨੂੰ ਸਿਰਫ਼ ਹਿਰਾਸਤੀ ਸੰਸਥਾਵਾਂ ਤੋਂ ਬਦਲ ਕੇ ਸੁਧਾਰ ਮੁੜਵਸੇਬੇ ਅਤੇ ਸਮਾਜਿਕ ਪੁਨਰ ਏਕੀਕਰਨ ਦੇ ਕੇਂਦਰਾਂ 'ਚ ਤਬਦੀਲ ਕਰਨਾ ਹੈ। ਪੰਚਾਇਤੀ ਰਾਜ ਮੰਤਰਾਲਾ ਅੱਜ ਹੈਦਰਾਬਾਦ ਵਿੱਚ ਆਤਮ ਨਿਰਭਰ ਪੰਚਾਇਤ ਪਹਿਲਕਦਮੀ 'ਤੇ ਇੱਕ ਆਊਟਰੀਚ ਵਰਕਸ਼ਾਪ ਦਾ ਆਯੋਜਨ ਕਰ ਰਿਹਾ। ਇਹ ਵਰਕਸ਼ਾਪ ਭਾਗੀਦਾਰਾਂ ਨੂੰ ਆਤਮ ਨਿਰਭਰ ਪੰਚਾਇਤ ਪ੍ਰੋਗਰਾਮ ਦੇ ਸੰਕਲਪ ਉਦੇਸ਼ ਅਤੇ ਕਾਰਜ ਪ੍ਰਣਾਲੀ ਨਾਲ ਜਾਣੂ ਕਰਵਾਏਗੀ। IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਕੱਲ੍ਹ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਇਹ IPL ਇਤਿਹਾਸ 'ਚ ਦਿੱਲੀ ਕੈਪੀਟਲਸ ਦਾ ਸਭ ਤੋਂ ਵੱਡਾ ਰਨ ਚੇਜ਼ ਹੈ। ਦਿੱਲੀ ਕੈਪੀਟਲਸ ਨੇ 19 ਓਵਰਾਂ ਅਤੇ ਇੱਕ ਗੇਂਦ ਵਿੱਚ 3 ਵਿਕਟਾਂ ਦੇ ਨੁਕਸਾਨ ਅਤੇ 226 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਦਿੱਲੀ ਕੈਪੀਟਲਸ ਲਈ KL ਰਾਹੁਲ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ। KL ਰਾਹੁਲ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰਾਇਲਸ ਨੇ ਆਪਣੇ ਨਿਰਧਾਰਤ 20 ਓਵਰਾਂ 6 ਵਿਕਟਾਂ ਦੇ ਨੁਕਸਾਨ ਅਤੇ 225 ਦੌੜਾਂ ਬਣਾਈਆਂ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਖੇਤਰਾਂ 'ਚ 15 ਵੋਟ ਕੇਂਦਰਾਂ 'ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਿਣਤੀ ਸ਼ੁਰੂ ਹੋਈ। ਸਰਕਾਰ ਨੇ ਕਿਹਾ ਉਹ ਪੱਛਮੀ ਏਸ਼ੀਆ 'ਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ 'ਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਤੇ IPL ਕ੍ਰਿਕਟ ਵਿੱਚ ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਪਹਿਲਾ ਗੀਤ। ਜੱਟ ਪੰਜਾਬੀ ਫਿਲਮ ਦੇ ਵਿੱਚੋਂ ਆਸ਼ਾ ਭੋਂਸ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ। ਆਓ ਸੁਣਦੇ ਹਾਂ ਅਗਲਾ ਗੀਤ ਸਰਬਜੀਤ ਕੌਰ ਹੋਣਾ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ, ਅਤੇ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ। ਇਸ ਅੰਤਰਾਲ ਤੋਂ ਬਾਅਦ ਆ ਕੇ ਸੁਣਵਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਦਾ ਅਗਲਾ ਗੀਤ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਇਹ ਸੀ ਜੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਰਹੇ ਨੇ ਅਤੇ ਲਓ ਜੀ ਹੁਣ ਪੇਸ਼ ਨੇ ਮੁੱਖ ਖ਼ਬਰਾਂ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਖੇਤਰਾਂ ਵਿੱਚ 15 ਵੋਟ ਕੇਂਦਰਾਂ 'ਤੇ ਮੁੜ ਤੋਂ ਵੋਟਿੰਗ ਜਾਰੀ। ਹਰਿਆਣਾ ਸਮੇਤ 5 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮਰਦਮਸ਼ੁਮਾਰੀ 2027 ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮਕਾਨ ਸੂਚੀਕਰਨ ਅਤੇ ਮਕਾਨ ਗਿਣਤੀ ਸ਼ੁਰੂ ਹੋਈ। ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਨੇ ਸੂਬਾ ਵਾਸੀਆਂ ਨੂੰ ਰਾਸ਼ਟਰੀ ਜਨਗਣਨਾ ਪ੍ਰਕਿਰਿਆ ਵਿੱਚ ਸਰਗਰਮੀ ਦੇ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਸਰਕਾਰ ਨੇ ਕਿਹਾ ਉਹ ਪੱਛਮੀ ਏਸ਼ੀਆਈ ਵਿੱਚ ਬਦਲ ਰਹੀ ਸਥਿਤੀ ਦਰਮਿਆਨ ਊਰਜਾ ਸਪਲਾਈ ਸਮੇਤ ਸਾਰੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਛਮੀ ਏਸ਼ੀਆਈ ਟਕਰਾਅ ਨੂੰ ਖਤਮ ਕਰਨ ਦੇ ਲਈ ਈਰਾਨ ਦੀ ਨਵੀਂ ਤਜਵੀਜ਼ ਨੂੰ ਰੱਦ ਕੀਤਾ। ਜੰਮੂ ਅਤੇ ਕਸ਼ਮੀਰ ਘਾਟੀ ਦਰਮਿਆਨ ਅੱਜ ਤੋਂ ਵੰਦੇ ਭਾਰਤ ਐਕਸਪ੍ਰੈਸ ਨੇ ਆਪਣੀ ਨਿਯਮਿਤ ਸੇਵਾ ਅਧਿਕਾਰਿਤ ਤੌਰ ਤੇ ਸ਼ੁਰੂ ਕੀਤੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਵਾਰਾ ਕੁੱਤਰਿਆਂ ਦੇ ਨਾਲ ਖਤਰੇ ਦੇ ਨਾਲ ਨਜਿੱਠਣ ਦੇ ਲਈ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਗੁੰਮ ਹੋਏ 31 ਮੋਬਾਈਲ ਫੋਨ ਲੱਭ ਕੇ

ਹੈ ਕਿ ਮੈਂ ਆਪਣੀ ਬੁੱਕਲ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਲੁਕੋਇਆ ਹੈ। ਹਰ ਲਮਹਾ ਇੱਕ ਯਾਦ ਬਣ ਜਾਂਦਾ ਹੈ ਅਤੇ ਹਰ ਵੇਲਾ ਜਿਹੜਾ ਬੀਤਦਾ ਹੈ ਉਹ ਫਿਰ ਹੱਥ ਨਹੀਂ ਆਉਂਦਾ ਅਤੇ ਜ਼ਿੰਦਗੀ ਕਹਿੰਦੀ ਹੈ ਕਿ ਮੇਰੇ ਹਰ ਲਮਹੇ ਨੂੰ ਬੜੇ ਹੀ ਪਿਆਰ ਅਤੇ ਚਾਹ ਦੇ ਨਾਲ ਜਦੋਂ ਤੁਸੀਂ ਅਪਣਾਉਂਦੇ ਹੋ ਨਾ ਤਾਂ ਫਿਰ ਮੈਂ ਵੀ ਤੁਹਾਡੇ ਲਈ ਖੂਬਸੂਰਤ ਹੋ ਜਾਂਦੀ ਹਾਂ। ਜ਼ਿੰਦਗੀ ਦਾ ਇਹ ਸਫ਼ਰ ਜਿਸ ਦੀ ਸ਼ੁਰੂਆਤ ਖੂਬਸੂਰਤ ਸਦਰਾਂ ਦੇ ਨਾਲ ਹੋਵੇ, ਚਾਵਾਂ ਦੇ ਨਾਲ ਹੋਵੇ, ਅਤੇ ਫਿਰ ਸੱਚ ਹੀ ਹੁਲਾਰੇ ਜਿਹੜੇ ਹੋਣਗੇ ਉਹ ਬਹੁਤ ਪਿਆਰੇ ਹੋਣਗੇ। ਅਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਿਸ਼ੋਰ ਕੁਮਾਰ ਹੋਣਾ ਦੇ ਗਾਏ ਇਸ ਖੂਬਸੂਰਤ ਗੀਤ ਦੇ ਨਾਲ।

ਫਿਲਮ ਮਿਊਜ਼ਿਕ ਦੇ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਜ਼ਿੰਦਗੀ ਦੀਆਂ, ਅਤੇ ਜ਼ਿੰਦਗੀ ਕਹਿੰਦੀ ਹੈ ਕਿ ਹਰ ਦਿਨ ਇੱਕੋ ਜਿਹਾ ਨਹੀਂ ਹੋਣਾ, ਪਰ ਫਿਰ ਵੀ ਤੁਸੀਂ ਇਸ ਦਿਨ ਨੂੰ ਪੂਰੀ ਤਰ੍ਹਾਂ ਜੀਓ, ਕਿਉਂਕਿ ਜਿਹੜਾ ਵੀ ਅਹਿਸਾਸ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਨਾ, ਉਹ ਅਹਿਸਾਸ ਜਾਂ ਤਾਂ ਸਾਨੂੰ ਸਬਕ ਦੇ ਕੇ ਜਾਂਦਾ ਹੈ ਅਤੇ ਜਾਂ ਫਿਰ ਸਾਨੂੰ ਖੁਸ਼ੀ ਦੇ ਕੇ ਜਾਂਦਾ ਹੈ। ਅਤੇ ਜੇਕਰ ਸਬਰ ਮਿਲੇ ਜ਼ਿੰਦਗੀ ਤੋਂ ਤਾਂ ਉਸਨੂੰ ਵੀ ਅੱਗੇ ਵਧਣ ਦੇ ਲਈ ਇੱਕ ਕਦਮ ਦੀ ਤਰ੍ਹਾਂ ਇਸਤੇਮਾਲ ਕਰੀਏ ਅਤੇ ਅੱਗੇ ਵਧਦੇ ਜਾਈਏ। ਖੈਰ ਪ੍ਰੋਗਰਾਮ ਵੀ ਅੱਗੇ ਵੱਧ ਰਿਹਾ ਅਤੇ ਕਹਿ ਰਹੀ ਹੈ ਕਿ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਅੰਤਰਾਲ ਦਾ। ਲਓ ਜੀ, ਸਾਡੇ ਕੰਪਿਊਟਰ ਮਹਾਰਾਜ ਇਸੇ ਸੁਣ

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਜਦੋਂ ਥੋੜ੍ਹਾ ਤਾਂ ਸਾਡੇ ਕੋਲ ਹੁੰਦਾ ਪਰ ਥੋੜ੍ਹੀ ਦੀ ਕਮੀ ਵੀ ਹੁੰਦੀ ਹੈ, ਕਿਉਂਕਿ ਇਹ ਕਮੀਆਂ ਹੀ ਸਾਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦੀਆਂ ਨੇ।

0: ਬਿਲਕੁਲ ਜੀ, ਲਵ ਯੂ ਜ਼ਿੰਦਗੀ, ਇਹੀ ਕਹਾਂਗੇ ਤੇ ਜ਼ਿੰਦਗੀ ਵੀ ਪਿਆਰ ਕਰਨ ਦੇ ਲਈ ਮਜਬੂਰ ਹੋ ਜਾਏਗੀ। ਖੈਰ, ਇਹਨਾਂ ਹੀ ਸ਼ਬਦਾਂ ਦੇ ਨਾਲ ਹੁਣ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋ ਰਹੇ ਨੇ ਜੀ। ਹਾਂ, ਵੇਲਾ ਹੋ ਗਿਆ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ, ਆਓ ਫਿਰ ਸੁਣਦੇ ਹਾਂ।
1: ਸੋਹਣ ਕੁਮਾਰ ਹਾਜ਼ਰ
2: ਤੇ ਮੈਂ ਪ੍ਰਭਜੋਤ ਵੀ ਹਾਜ਼ਰ ਜੀ। ਨਮਸਕਾਰ।
1: ਨਮਸਕਾਰ ਮੈਡਮ, ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਨਮਸਕਾਰ ਜੀ।
2: ਨਮਸਕਾਰ ਜੀ, ਤੁਹਾਨੂੰ ਵੀ ਤੇ ਸੁਣਾਓ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ, ਅੱਜ ਦਿਨ ਬੜਾ ਸ਼ੁਭ ਹੈ।
2: ਅੱਛਾ ਜੀ
1: ਜੀ,
2: ਕਿੱਦਾਂ?
1: ਅੱਜ ਹੈ
2: ਮੇ ਡੇ ਤੇ ਇੱਕ ਹੋਰ ਦਿਨ ਵੀ ਹੈ।
1: ਇੱਕ ਹੋਰ ਦਿਨ ਵੀ ਹੈ
2: ਤੇ ਅੱਜ ਹੈਗਾ ਬੁੱਧ ਪੂਰਨਿਮਾ।
1: ਬੁੱਧ ਪੂਰਨਿਮਾ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ।
2: ਬਿਲਕੁਲ। ਔਰ ਦੇਖੋ ਜੀ, ਇਹ ਦੋਨਾਂ ਦੇ ਜਿਹੜੇ ਦਿਨ ਨੇ ਬੜੇ ਖਾਸ ਦਿਨ ਨੇ, ਔਰ ਅਸੀਂ ਇਸ ਖਾਸ ਦਿਨ ਦੀਆਂ ਮੁਬਾਰਕਾਂ ਵੀ ਦਿੰਦੇ ਹਾਂ ਸਾਰੇ ਸੁਣਨ ਵਾਲਿਆਂ ਨੂੰ
1: ਜੀ। ਦੇਖੋ, ਮਈ ਦਿਵਸ ਜਿਹੜਾ ਮਨਾਇਆ ਜਾਂਦਾ ਪੂਰੇ ਵਿਸ਼ਵ ਦੇ ਵਿੱਚ, ਇਸ ਦਿਨ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ।
2: ਜੀ ਜੀ, ਦੇਖੋ ਹਰ ਬੰਦਾ ਹੀ, ਮੈਂ ਤੇ ਕਹਿੰਦੀ ਹਾਂ, ਮਜ਼ਦੂਰ ਹੈ। ਕਿਉਂ ਸੋਹਣ ਜੀ?
1: ਜੀ,
2: ਜਿਹੜਾ ਵੀ ਕੰਮ ਕਰਦਾ ਔਰ ਜਿਹੜਾ ਵੀ ਵੇਤਨ ਲੈਂਦਾ ਉਹ ਮਜ਼ਦੂਰ ਹੈ।
1: ਖਾਸ ਤੌਰ ਤੇ ਜਿਹੜੇ ਉਹ ਮਜ਼ਦੂਰ ਨੇ ਜਿਹੜੇ ਆਪਣੇ ਸਰੀਰਕ ਤਾਕਤ ਦਾ ਕੰਮ ਕਰਕੇ ਇਸਤੇਮਾਲ ਕਰਕੇ ਉਸ ਨੂੰ ਇਸਤੇਮਾਲ ਕਰਕੇ ਕੋਈ ਕੰਮ ਕਰਦੇ ਨੇ, ਫੈਕਟਰੀਆਂ ਵਿੱਚ ਕੰਮ ਕਰਦੇ ਨੇ, ਇੰਡਸਟਰੀ ਦੇ ਵਿੱਚ ਲੇਬਰ ਦਾ ਕੰਮ ਕਰਦੇ ਨੇ ਜਾਂ ਹੋਰ ਕੋਈ ਕੰਮ ਕਰਦੇ ਨੇ, ਉਹਨਾਂ ਵਾਸਤੇ ਪਹਿਲਾਂ ਇੰਨੀਆਂ ਸਹੂਲਤਾਂ ਜਾਂ ਇੰਨੇ ਪ੍ਰੋਵੀਜ਼ਨ ਕਾਨੂੰਨੀ ਤੌਰ 'ਤੇ ਨਹੀਂ ਸਨ।
2: ਜੀ,
1: ਇਸ ਦਿਨ ਉਹਨਾਂ ਦੇ ਜਿਹੜੇ ਹੈ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ, ਇਸ ਕਰਕੇ ਤਾਂ ਕਿ ਉਹਨਾਂ ਦੀ ਲਾਈਫ ਵੀ, ਜ਼ਿੰਦਗੀ ਵੀ ਸੁਖਾਲੀ ਹੋਵੇ।
2: ਬਿਲਕੁਲ ਜੀ, ਔਰ ਅੱਜ ਅਸੀਂ ਪੂਰਾ ਦਿਨ ਵੀ ਇਸ 'ਤੇ ਪ੍ਰੋਗਰਾਮ ਵੀ ਕਰਨੇ ਨੇ, ਔਰ ਮੇਰੇ ਖਿਆਲ ਸਾਡੇ ਸੁਣਨ ਵਾਲੇ ਜ਼ਰੂਰ ਸੁਣਨਗੇ ਸਾਡੇ ਪ੍ਰੋਗਰਾਮਸ
1: ਜੀ। ਅਤੇ ਇਸ ਦੇ ਨਾਲ ਨਾਲ ਬੁੱਧ ਪੂਰਨਿਮਾ ਹੈ ਅੱਜ
2: ਜੀ।
1: ਦੇਖੋ, ਧਰਮ ਬਹੁਤ ਸਾਰੇ ਨੇ ਦੁਨੀਆਂ ਦੇ ਵਿੱਚ, ਸਾਰੇ ਧਰਮ ਸਾਨੂੰ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣਾ ਸਿਖਾਉਂਦੇ ਨੇ।
2: ਬਿਲਕੁਲ ਜੀ, ਔਰ ਮਿਲ ਜੁਲ ਕੇ ਰਵਾਂਗੇ ਤਾਂ ਹੀ ਅਸੀਂ ਤਰੱਕੀ ਜਿਹੜੀ ਆ ਉਹ ਕਰ ਸਕਦੇ ਹਾਂ
1: ਜੀ। ਅਸੀਂ ਤਰੱਕੀ ਕਰਾਂਗੇ, ਸਾਡਾ ਦੇਸ਼ ਤਰੱਕੀ ਕਰੇਗਾ, ਸਾਡਾ ਸਮਾਜ ਤਰੱਕੀ ਕਰੇਗਾ ਅਤੇ ਅਸੀਂ ਹੋਰ ਅੱਗੇ ਵੱਧ ਜਾਵਾਂਗੇ
2: ਜੀ। ਅਤੇ ਫਿਰ ਅੱਗੇ ਵਧਣ ਦੇ ਨਾਲ ਨਾਲ ਸਿਲਸਿਲਾ ਸ਼ੁਰੂ ਕਰੀਏ ਜੀ।
1: ਜੀ,
2: ਪਹਿਲਾਂ ਅੱਜ ਲੈਂਦੇ ਹਾਂ ਸੋਨ ਜੀ ਚਿੱਠੀਆਂ।
1: ਚਿੱਠੀਆਂ, ਹਾਂਜੀ,
2: ਅਤੇ ਈਮੇਲ ਲਵਾਂਗੇ ਬਾਅਦ ਵਿੱਚ
1: ਜੀ।
2: ਅਤੇ ਲਓ ਜੀ, ਸਭ ਤੋਂ ਪਹਿਲਾਂ ਹੀ ਅਸੀਂ ਲੈਂਦੇ ਹਾਂ ਪਿੰਡ ਚਤਰਾ ਤਹਿਸੀਲ ਫਿਰੋਜ਼ਪੁਰ ਜ਼ਿਲ੍ਹਾ, ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਚਤਰਾ, ਟਹਿਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਸਹੋਤਾ, ਜੀਤ ਸਿੰਘ ਪੈਂਚ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਗੁਰਚੈਨ ਸਿੰਘ ਅਤੇ ਸੁਖਚੈਨ ਸਿੰਘ ਅਤੇ ਇਹਨਾਂ ਦੇ ਸਾਰੇ ਲਿਖਾਰੀ ਸਭਾ ਦੇ ਮੈਂਬਰ
1: ਜੀ। ਕੀ ਲਿਖਦੇ ਨੇ ਜੀ?

0: ਕਹਿੰਦੇ ਕਿ ਅੱਗੇ ਇਹ ਗੱਲ ਹੈ ਕਿ ਸਵੇਰ ਤੋਂ 4 ਵਜੇ ਤੋਂ ਅਸੀਂ ਨਿੱਤ ਰੋਜ਼ ਹੀ ਗੁਰਬਾਣੀ ਅੰਮ੍ਰਿਤਸਰ ਤੋਂ ਰੇਡੀਓ ਦਾ ਨਿਰੰਤਰ ਸਿੱਧਾ ਪ੍ਰਸਾਰਣ ਸੁਣਦੇ ਹਾਂ, ਜਿਹੜਾ ਕਿ ਇੱਕ ਉੱਚ ਦਰਜੇ ਦਾ ਉਪਰਾਲਾ ਹੈ।
1: ਜੀ,
0: ਵੱਖ ਵੱਖ ਸਮੇਂ ਮੁਤਾਬਕ ਸਭ ਪ੍ਰੋਗਰਾਮ ਪੇਸ਼ ਕਰਨੇ, ਰੇਡੀਓ ਆਪਣੇ ਫਰਜ਼ ਨੂੰ ਬਿਲਕੁਲ ਨਹੀਂ ਭੁੱਲਦਾ। ਚਿੰਤਤ ਰੂਪ ਵਿੱਚ ਪ੍ਰਸਾਰਣ ਦਾ ਕਾਰਜ ਅਣਥੱਕ ਯਤਨਾਂ ਦੇ ਨਤੀਜੇ ਨਾਲ ਕਹਿੰਦੇ ਇਹ ਪ੍ਰੋਗਰਾਮ ਜਿਹੜੇ ਨੇ ਉਹ ਪੇਸ਼ ਕੀਤੇ ਜਾ ਰਹੇ ਨੇ।
1: ਬਹੁਤ ਬਹੁਤ ਸ਼ੁਕਰੀਆ ਜੀ।
0: ਕਹਿੰਦੇ ਇੱਕ ਅਜਿਹਾ ਚੈਨਲ ਹੈ ਜੋ ਕਹਿੰਦੇ ਬਿਲਕੁਲ ਨਿਸ਼ਕਾਮ ਸੇਵਾ ਜਿਹੜੀ ਹੈ ਉਹ ਕਰ ਰਿਹਾ, ਉਹ ਹੈ ਰੇਡੀਓ।
1: ਜੀ
0: ਬਿਲਕੁਲ ਜੀ, ਔਰ ਇਹ ਰੇਡੀਓ ਹੀ ਹੈ ਜਿਹੜਾ ਸਾਰੇ ਕੰਮ ਕਰ ਰਿਹਾ। ਵੈਸੇ ਤਾਂ ਜੀ ਅੱਗੇ ਵੀ ਇਹਨਾਂ ਨੇ ਬਹੁਤ ਕੁਛ ਲਿਖਿਆ ਹੋਇਆ
1: ਕਿ
0: ਬਾਕੀ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਬਹੁਤ ਚੰਗੇ ਲੱਗਦੇ ਨੇ, ਕਹਿੰਦੇ ਸਾਡੇ ਸਰੋਤੇ ਬਹੁਤ ਸਾਰੇ ਸੁਣਦੇ ਨੇ, ਔਰ ਇਸੇ ਤਰ੍ਹਾਂ ਦਾ ਹੀ ਇਹਨਾਂ ਦਾ ਇੱਕ ਖੱਤ ਹੈ ਕਿ ਅਸੀਂ ਸਾਰੇ ਸੱਥ ਵਿੱਚ ਬੈਠ ਕੇ ਪ੍ਰੋਗਰਾਮ ਜਿਹੜਾ ਉਹ
1: ਇਹ ਸਾਨੂੰ ਨਾ ਗੱਲ ਇਹਨਾਂ ਨੇ ਅੱਗੇ ਵੀ ਦੱਸੀ ਹੈ
0: ਜੀ
1: ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਸਾਡੀ ਲਿਖਾਰੀ ਸਭਾ ਦੇ ਮੈਂਬਰ ਨੇ
0: ਜੀ,
1: ਉਹ ਆਪਣਾ ਘਰ ਵਿੱਚ ਬੈਠ ਕੇ ਰੇਡੀਓ ਸੁਣਦੇ ਨੇ, ਰੇਡੀਓ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ ਨੇ, ਔਰ ਉਸ ਤੋਂ ਬਾਅਦ ਜਦੋਂ ਇਹ ਕਿਤੇ ਇਕੱਠੇ ਹੁੰਦੇ ਨੇ, ਇਕੱਠੇ ਬੈਠਦੇ ਨੇ ਅਤੇ ਸਾਡੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਗੱਲਬਾਤ ਕਰਦੇ ਨੇ, ਸਾਡੇ ਪ੍ਰੋਗਰਾਮਾਂ ਦੀ ਪੜਚੋਲ ਕਰਦੇ ਨੇ, ਔਰ ਆਪਸ ਦੇ ਵਿੱਚ ਡਿਸਕਸ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ ਪ੍ਰੋਗਰਾਮਾਂ ਦੇ ਬਾਰੇ ਵਿੱਚ
0: ਜੀ,
1: ਅਤੇ ਉਸੇ ਦੇ ਆਧਾਰ 'ਤੇ ਸਾਨੂੰ ਇਹ ਖੱਤ ਲਿਖ ਕੇ ਭੇਜਦੇ ਨੇ।
0: ਬਿਲਕੁਲ ਜੀ, ਔਰ ਇਹਨਾਂ ਨੇ ਇੱਕ ਖੱਤ ਵਿੱਚ ਇਹ ਵੀ ਲਿਖਿਆ ਕਿ ਤੁਸੀਂ ਬਾਬਿਆਂ ਅਤੇ ਵਾਰਤਾਵਾਂ ਵੀ ਪੇਸ਼ ਕਰਦੇ ਹੋ, ਬਹੁਤ ਚੰਗਾ ਉਪਰਾਲਾ, ਕਿਉਂਕਿ ਬਜ਼ੁਰਗ ਅਵਸਥਾ ਵਿੱਚ ਕਹਿੰਦੇ ਸਿਰਫ ਇੱਕੋ ਇੱਕ ਇਹ ਸਹਾਰਾ ਹੁੰਦਾ, ਔਰ ਰੇਡੀਓ ਜਿਹੜਾ ਵਾਰਤਾਵਾਂ ਪੇਸ਼ ਕਰਕੇ ਬਹੁਤ ਚੰਗਾ ਕੰਮ ਕਰ ਰਿਹਾ।
1: ਦੇਖੋ, ਸਾਡੇ ਵਾਰਤਾਵਾਂ ਦੇ 2-3 ਜਿਹੜੇ ਵਿਸ਼ੇ ਮੁੱਖ ਤੌਰ 'ਤੇ ਰਹਿੰਦੇ ਨੇ। ਇੱਕ ਤਾਂ ਜਿਹੜਾ ਕੋਈ ਖਾਸ ਦਿਨ ਹੁੰਦਾ ਉਸ ਦਿਨ, ਉਸ ਦੇ ਨਾਲ ਸੰਬੰਧਿਤ ਅਸੀਂ ਗੱਲਬਾਤ ਸੁਣਾਉਂਦੇ ਹਾਂ। ਇੱਕ ਜਿਹੜਾ ਸਾਡੇ ਸਮਾਜ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਬੁਰਾਈਆਂ ਵੀ ਹੈਗੀਆਂ ਨੇ, ਉਹਨਾਂ ਨੂੰ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਾਰਤਾਵਾਂ ਦੇ ਦੌਰਾਨ। ਔਰ ਇੱਕ ਜਿਸ ਤਰ੍ਹਾਂ ਅੱਜ ਕੱਲ੍ਹ ਕੀ ਹੈ ਕਿ ਔਨਲਾਈਨ ਠੱਗੀ ਦਾ ਬਹੁਤ ਜ਼ਿਆਦਾ ਸਿਲਸਿਲਾ ਚੱਲੇ ਹੋਏ ਨੇ, ਡਿਜੀਟਲ ਅਰੈਸਟ ਦਾ ਵੀ ਅੱਜ ਕੱਲ੍ਹ ਕਈ ਕੇਸਿਸ ਸੁਣਨ ਨੂੰ ਮਿਲਦੇ ਨੇ, ਉਹਦੇ ਬਾਰੇ ਵੀ ਅਸੀਂ ਅਵੇਅਰ ਕਰਦੇ ਰਹਿੰਦੇ ਹਾਂ, ਵਾਰਤਾਵਾਂ ਵੀ ਸੁਣਾਉਂਦੇ ਹਾਂ, ਔਰ ਜਿਹੜੇ ਸਾਡੇ ਕੋਲ ਐਕਸਪਰਟ ਆਉਂਦੇ ਨੇ ਉਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਵੀ ਅਸੀਂ ਤੁਹਾਨੂੰ ਸੁਣਾਉਂਦੇ ਹਾਂ, ਤਾਂ ਕਿ ਸਾਡੇ ਸਰੋਤਿਆਂ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋ ਜਾਵੇ, ਔਰ ਉਹ ਵੱਧ ਤੋਂ ਵੱਧ ਰੇਡੀਓ ਪ੍ਰੋਗਰਾਮਾਂ ਦਾ ਫਾਇਦਾ ਲੈ ਸਕਣ।
0: ਬਿਲਕੁਲ ਜੀ,
1: ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਸਾਡੇ ਦੋਸਤ ਸਾਡੇ ਨਾਲ ਜੁੜੇ ਰਹਿਣ, ਔਰ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਪ੍ਰੋਗਰਾਮ ਪੇਸ਼ ਕੀਤੇ ਜਾਣ
0: ਜੀ। ਅਤੇ ਫਿਰ ਇਹਨਾਂ ਦਾ ਸ਼ੁਕਰੀਆ ਕਰਦੀ
1: ਜੀ। ਖਤ ਤੁਸੀਂ ਲਿਖਿਆ ਸਾਨੂੰ ਚਤਰਾ ਤਹਿਸੀਲ ਜ਼ੀਰਾ ਤੋਂ, ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਜੀ ਨੇ। ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ। ਤੁਹਾਡਾ ਸਾਰਿਆਂ ਦਾ ਅਤੇ ਤੁਹਾਡੀ ਲਿਖਾਰੀ ਸਭਾ ਦੇ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ।
0: ਲਓ ਜੀ, ਇਹ ਆਏ ਨੇ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਤਹਿਸੀਲ ਸ਼੍ਰੀ ਕਰਨਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ। ਲਿਖਣ ਵਾਲੇ ਨੇ ਰਾਜੂ ਟੁਟੇਜਾ ਅਤੇ ਖੁਸ਼ਦਿਲ ਉਰਮਿਲ ਟੁਟੇਜਾ। ਲਓ ਜੀ ਸੋਨ ਜੀ, ਤੁਹਾਨੂੰ ਬਹੁਤ ਬਹੁਤ ਨਮਸਕਾਰ।
1: ਨਮਸਕਾਰ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਨਮਸਕਾਰ ਜੀ।
0: ਕਹਿੰਦੇ ਕਿ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਪ੍ਰੋਗਰਾਮ ਜਿਹੜਾ ਤੁਸੀਂ ਪੇਸ਼ ਕਰਦੇ ਹੋ, ਤੁਹਾਡੀ ਚਿੱਠੀ ਮਿਲੀ
1: ਜੀ।
0: ਪਿਛਲੇ ਕੁਝ ਸਮੇਂ ਤੋਂ ਪਰਮਜੀਤ ਜੀ ਇਕੱਲੇ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਕਹਿੰਦੇ ਕਿ ਇੱਕ ਸ਼ਿਕਾਇਤ ਹੈ ਕਿ ਪਿਛਲੇ 3 ਸ਼ੁੱਕਰਵਾਰ ਤੋਂ ਸਭ ਦੀ ਪਸੰਦ ਪ੍ਰੋਗਰਾਮ ਨਹੀਂ ਸੁਣਾਇਆ ਜਾ ਰਿਹਾ, ਇਸ ਦਾ ਕੀ ਕਾਰਨ ਹੈ? ਜਾਂ ਤਾਂ ਕਹਿੰਦੇ ਤੁਸੀਂ ਦੱਸ ਦਿਓ, ਜਾਂ ਫਿਰ ਉਹਨਾਂ ਕੋਲ ਸ਼ਿਕਾਇਤ ਪਹੁੰਚਾ ਦਿਓ ਰੁਲੀਆ ਰਾਮ ਜੀ ਕੋਲ
1: ਜੀ।
0: ਅਤੇ ਕਹਿੰਦੇ ਕਿ ਬਾਕੀ ਸਾਰੇ ਸਿਲਸਿਲੇ ਬਹੁਤ ਹੀ ਵਧੀਆ ਚੱਲਦੇ ਨੇ। ਕਹਿੰਦੇ ਕਿ ਇੱਕ ਗੱਲ ਇਹ ਹੈ ਕਿ ਇਹ ਜਿਹੜਾ ਹੈ ਨਾ ਸਭ ਦੀ ਪਸੰਦ ਪ੍ਰੋਗਰਾਮ
1: ਜੀ,
0: ਕਹਿੰਦੇ ਇਹਨੂੰ ਫਿਰ ਤੁਸੀਂ ਸ਼ੁੱਕਰਵਾਰ ਹੀ ਲੈ ਆਓ।
1: ਇਹ ਗੱਲ ਥੋੜ੍ਹੀ ਠੀਕ ਹੈ ਜੀ, ਬਿਲਕੁਲ। ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਸਭ ਦੀ ਪਸੰਦ ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਸਿਲਸਿਲਾ ਹੈ, ਔਰ ਬਹੁਤ ਹੀ ਪਸੰਦ ਕੀਤਾ ਜਾਣ ਵਾਲਾ ਪ੍ਰੋਗਰਾਮ ਹੈ। ਰਾਜੂ ਟੁਟੇਜਾ ਜੀ ਅਤੇ ਉਹਨਾਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰ ਨੇ, ਹੋਰ ਉਹਨਾਂ ਦੇ ਦੋਸਤ ਮਿੱਤਰ ਨੇ, ਜਿਨ੍ਹਾਂ ਨੇ ਸਾਨੂੰ ਇਹ ਖੱਤ ਲਿਖਿਆ ਹੈ ਗੋਬਿੰਦਗੜ੍ਹ ਮਾਝੀ ਵਾਲਾ ਤੋਂ
0: ਜੀ,
1: ਤਹਿਸੀਲ ਸ਼੍ਰੀ ਕਰਨਪੁਰ ਤੋਂ। ਔਰ ਤੁਸੀਂ ਲਿਖਿਆ ਹੈ ਕਿ ਇਹ ਪ੍ਰੋਗਰਾਮ ਜਿਹੜਾ ਹੈ ਪਿਛਲੇ 2-3 ਹਫ਼ਤਿਆਂ ਤੋਂ ਪੇਸ਼ ਨਹੀਂ ਕੀਤਾ ਗਿਆ। ਇੱਕ ਤਾਂ ਉਹ ਦਿਹਾਤੀ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਦੇ ਨਾਟਕ ਜਿਹੜਾ ਸ਼ੁਰੂ ਕੀਤਾ ਗਿਆ ਹੈ,
0: ਬਿਲਕੁਲ
1: ਉਹ ਬਹੁਤ ਹੀ ਸੀਰੀਅਲ ਹੈ, ਉਹ ਹੋਇਆ ਦੇਸ਼ ਪਰ।
0: ਹਾਂਜੀ,
1: ਅਤੇ ਉਹ ਸੀਰੀਅਲ ਦੇ ਵਿੱਚ ਵੀ ਕਾਫੀ ਮਿਹਨਤ ਨਾਲ ਤਿਆਰ ਕੀਤਾ ਜਾਂਦਾ ਹੈ। ਤੁਸੀਂ ਉਸ ਪ੍ਰੋਗਰਾਮ ਦਾ ਵੀ ਆਨੰਦ ਮਾਣ ਕੇ ਸਾਨੂੰ ਲਿਖੋ ਔਰ ਦੱਸੋ ਕਿ ਉਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ। ਜਿੱਥੋਂ ਤੱਕ ਸਭ ਦੀ ਪਸੰਦ ਫਿਰ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਦਾ ਸਵਾਲ ਹੈ, ਇਹ ਦਿਹਾਤੀ ਪ੍ਰੋਗਰਾਮ ਦਾ ਇੱਕ ਪੱਕਾ ਸਿਲਸਿਲਾ ਹੈ। ਜ਼ਰੂਰ ਅਸੀਂ ਜਿਹੜੇ ਦਿਹਾਤੀ ਪ੍ਰੋਗਰਾਮ ਦੇ ਇੰਚਾਰਜ ਸਾਹਿਬ ਨੇ

0: ਉਹਨਾਂ ਤੱਕ ਤੁਹਾਡੀ ਸ਼ਿਕਾਇਤ ਜ਼ਰੂਰ ਪੁੱਜਦੀ ਕਰਾਂਗੇ ਜੀ।
1: ਜੀ,
0: ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਅਤੇ ਇਹ ਲਿਖਣ ਵਾਲੇ ਨੇ ਜੀ ਸਾਡੇ ਕੋਲ ਆਏ ਨੇ ਪ੍ਰਾਗਰਾਜ ਨੋਨੂ, ਲਿਖ ਰਹੇ ਨੇ ਚਰਨਾਰ ਥਲ ਕਲਾਂ ਫਤਿਹਗੜ੍ਹ ਸਾਹਿਬ ਤੋਂ
0: ਜੀ। ਕੀ ਲਿਖਦੇ ਨੇ?
1: ਕਹਿੰਦੇ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਵੀ ਬਹੁਤ ਦੇਰ ਤੋਂ ਰੇਡੀਓ ਸੁਣਦੇ ਆ ਰਹੇ ਹਾਂ ਜੀ, ਆਪ ਜੀ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ, ਬਹੁਤ ਹੀ ਜਾਣਕਾਰੀ ਭਰਪੂਰ ਹੁੰਦੇ ਨੇ। ਸਾਡੇ ਬੱਚਿਆਂ ਨੇ ਜ਼ੋਰ ਪਾਇਆ ਕਿ ਤੁਸੀਂ ਵੀ ਚਿੱਠੀ ਲਿਖੋ, ਫਿਰ ਮੈਂ ਆਪ ਜੀ ਨੂੰ ਚਿੱਠੀ ਲਿਖੀ। ਕਹਿੰਦੇ ਸਾਰਾ ਦਿਨ ਰੇਡੀਓ ਸੁਣਦੇ ਹਾਂ ਜੀ ਅਸੀਂ, ਅਤੇ 3 ਵਜੇ ਤੋਂ ਲੈ ਕੇ ਰਾਤ ਤੱਕ ਅਸੀਂ ਸਾਰੇ ਪ੍ਰੋਗਰਾਮ ਸੁਣਦੇ ਹਾਂ, ਅਤੇ ਕਹਿੰਦੇ ਜਿਹੜਾ 3 ਤੋਂ 4 ਵਜੇ ਤੱਕ ਫਰਮਾਇਸ਼ੀ ਗੀਤ

0: ਕੀ ਕਹਿੰਦੇ ਨੇ ਜੀ?
1: ਤਲਵਾੜਾ ਹਾਜੀਪੁਰ ਤੋਂ ਲਿਖ ਰਹੇ ਨੇ, ਕਹਿੰਦੇ 6 ਮਾਰਚ ਨੂੰ ਰੂਬਰੂ ਪ੍ਰੋਗਰਾਮ ਵਿੱਚ BSF ਦੇ ਰਿਟਾਇਰਡ ਮੁਖੀ ਮਧੂਸੂਦਨ ਸ਼ਰਮਾ ਜੀ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਤੇ ਜੀਵਨ ਤੇ ਇੱਕ ਝਾਤ ਸੁਖਜੀਤ ਜੀ ਵੱਲੋਂ ਕੀਤੀ ਗਈ ਮੁਲਾਕਾਤ ਬਹੁਤ ਹੀ ਗਿਆਨ ਵਰਧਕ ਸੀ।
0: ਜੀ
1: ਕਹਿੰਦੇ ਬੀਬੀ ਸਵਰਨ ਕੌਰ ਨੂਰਾ ਦੇ ਗਾਏ ਸੁਫਿਆਨਾ ਕਲਾਮ ਸਾਨੂੰ ਬਹੁਤ ਚੰਗਾ ਲੱਗਿਆ। 10 ਮਾਰਚ ਨੂੰ ਆਰਮੀ ਕੈਂਟ ਵਿਖੇ ਹੋਣ ਵਾਲੇ ਹਾਕੀ ਮੈਚ ਦੀ ਜਾਣਕਾਰੀ ਜਿਹੜੀ ਦਿੱਤੀ ਗਈ ਬਹੁਤ ਚੰਗੀ ਲੱਗੀ। ਇਸੇ ਤਰ੍ਹਾਂ ਹੀ ਜੀ ਇਹਨਾਂ ਨੇ ਕਿਹਾ ਕਿ ਸਾਨੂੰ T20 ਵਰਲਡ ਕੱਪ ਜਿੱਤਣ ਤੇ ਭਾਰਤੀ ਟੀਮ ਕੋਚ ਕ੍ਰਿਕਟਰ ਨਾਲ ਗੱਲਬਾਤ ਕਹਿੰਦੇ ਬਹੁਤ ਜ਼ਿਆਦਾ ਚੰਗੀ ਲੱਗੀ। ਬੀਰਿੰਦਰ ਜੀ ਨੇ ਇਹ ਗੱਲਬਾਤ ਕੀਤੀ ਸੀ।
0: ਜੀ
1: 21 ਮਾਰਚ ਨੂੰ ਵਿਸ਼ਵ ਜਲ ਦਿਵਸ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ
0: ਜੀ,
1: ਸੁਖਪ੍ਰੀਤ ਜੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
0: ਜੀ
1: ਬਹੁਤ ਹੀ ਗਿਆਨ ਭਰਪੂਰ ਪ੍ਰੋਗਰਾਮ ਸੀ।
0: ਦੇਖੋ ਸਾਡੇ ਕਈ ਸਾਰੇ ਪ੍ਰੋਗਰਾਮ ਇਹਨਾਂ ਨੇ ਪਸੰਦ ਕੀਤੇ ਨੇ
1: ਜੀ।
0: ਇਹਨਾਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਪਸੰਦ ਕੀਤੇ ਨੇ, ਰੂਬਰੂ ਪ੍ਰੋਗਰਾਮ ਦੀ ਇਹਨਾਂ ਨੇ ਕਾਫੀ ਤਾਰੀਫ ਕੀਤੀ ਹੈ। ਇਸੇ ਤਰ੍ਹਾਂ ਸਵਰਨ ਕੌਰ ਨੂਰਾਂ ਦੇ ਗਾਏ ਸੁਫਿਆਨਾ ਗੀਤ ਇਹਨਾਂ ਨੂੰ ਚੰਗੇ ਲੱਗੇ, ਸਾਡੇ ਸਾਰੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਉਹਨਾਂ ਦੇ ਬਾਰੇ ਸਾਨੂੰ ਲਿਖਣ ਵਾਸਤੇ ਸੁਨੀਲ ਜੋਸ਼ੀ ਅਤੇ ਨੀਤੂ ਭਾਰਦਵਾਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਔਰ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ, ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋਗੇ, ਸਾਨੂੰ ਇਹ ਪੂਰੀ ਆਸ ਹੈ। ਬਹੁਤ ਬਹੁਤ ਸ਼ੁਕਰੀਆ ਜੀ।
1: ਤੇ ਰੰਗ ਬਿਰੰਗੀ ਚਿੱਠੀ ਆਈ ਹੈ ਜੀ ਮੇਰੇ ਕੋਲ
0: ਜੀ, ਕੀ ਲਿਖਦੇ
1: ਹਰੀ ਨੀਲੀ ਪੀਲੀ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ। ਸੋ ਜੀ ਇਹ ਹਰੀ ਪੀਲੀ ਨੀਲੀ ਚਿੱਠੀ ਲਿਖਣ ਵਾਲੇ ਨੇ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਜਿੰਦਲ ਚਕਲਾ ਬਾਜ਼ਾਰ ਸਮਾਣਾ ਤੋਂ
0: ਜੀ।
1: ਕਹਿੰਦੇ 7 ਤਰੀਕ ਨੂੰ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਪੇਸ਼ ਕੀਤਾ ਗਿਆ, ਸਾਨੂੰ ਬਹੁਤ ਵਧੀਆ ਲੱਗਿਆ। ਉਸ ਵਿੱਚ ਸਾਡੀ ਵੀ ਚਿੱਠੀ ਪੜੀ ਗਈ। ਪੂਜਾ ਹੰਡਾ, ਪੂਨਮ ਤੇ ਦੀਪਾਲੀ ਵਧਵਾ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ, 1975 ਤੋਂ ਪ੍ਰੋਗਰਾਮ ਸੁਣਦੇ ਆ ਰਹੇ ਹਾਂ। ਕਹਿੰਦੇ ਸਾਨੂੰ ਸਾਰੇ ਹੀ ਜਿਹੜੇ ਪੁਰਾਣੇ ਅਨਾਊਂਸਰ ਸੀਗੇ ਜਿਵੇਂ ਕਿ ਪ੍ਰਕਾਸ਼ ਚੌਧਰੀ, ਉਰਮਿਲ ਸਰੀਨ, ਦੇਸ਼ ਸ਼ਰਮਾ ਜੀ, ਸੁਖਵਿੰਦਰ ਸੁੱਖੀ, ਸਾਰੇ ਹੀ ਸਾਨੂੰ ਬਹੁਤ ਚੰਗੇ ਲੱਗਦੇ ਸੀ।
0: ਵਾਹ, ਦੇਖੋ ਤੁਸੀਂ ਇਹ ਦੱਸਿਆ ਹੈ ਆਪਣੇ ਖੱਤ ਦੇ ਵਿੱਚ ਕਿ ਤੁਸੀਂ 1975 ਤੋਂ ਰੇਡੀਓ ਪ੍ਰੋਗਰਾਮਾਂ ਦੇ ਨਾਲ ਜੁੜੇ ਹੋਏ। ਇਹ ਸੋਚ ਕੇ ਦੇਖੋ ਕਿ 1975 ਉਹ ਸਾਲ ਸਨ, ਉਹ ਯੁੱਗ ਸੀ ਜਦੋਂ ਰੇਡੀਓ ਹੀ ਸੀ, ਉਸ ਵੇਲੇ ਟੈਲੀਵਿਜ਼ਨ ਵੀ ਇੰਨਾ ਪਾਪੂਲਰ ਨਹੀਂ ਸੀ ਹੋਇਆ, ਰੇਡੀਓ ਹੀ ਸੀ, ਸਾਰੇ ਪਾਸੇ ਰੇਡੀਓ ਦੀ ਮੋਨੋਪੋਲੀ ਸੀ। ਔਰ ਤੁਸੀਂ ਉਸ ਵੇਲੇ ਦੇ ਜੁੜੇ ਹੋਏ ਹੋ, ਔਰ ਅੱਜ ਜਦੋਂ ਕਿ ਰੇਡੀਓ ਦੇ ਨਾਲ ਨਾਲ ਮਨੋਰੰਜਨ ਦੇ ਹੋਰ ਬਹੁਤ ਸਾਰੇ ਸਾਧਨ ਨੇ, ਪਰ ਤੁਸੀਂ
1: ਨਹੀਂ ਬਦਲੇ,
0: ਵਫਾਦਾਰੀ ਪੂਰੀ ਨਿਭਾ ਰਹੇ
1: ਜੀ, ਬਿਲਕੁਲ ਨਹੀਂ ਬਦਲੇ। ਔਰ ਅਸੀਂ ਬਹੁਤ ਖੁਸ਼ ਹਾਂ ਇਹ ਜਾਣ ਕੇ ਕਿ ਅੱਜ ਵੀ ਇਹ ਰੇਡੀਓ ਨਾਲ ਜੁੜੇ ਨੇ, ਅੱਜ ਵੀ ਇਹ ਰੇਡੀਓ ਸੁਣ ਰਹੇ ਨੇ,
0: ਔਰ ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸਾਡੇ ਜਿਹੜੇ ਪੇਸ਼ਕਾਰ ਨੇ ਅਨਾਊਂਸਰ ਸਾਹਿਬਾਨ ਨੇ ਉਹਨਾਂ ਦੀਆਂ ਪੇਸ਼ਕਾਰੀਆਂ ਤੁਹਾਨੂੰ ਪਸੰਦ ਆਉਂਦੀਆਂ ਨੇ, ਔਰ ਤੁਸੀਂ ਪੁਰਾਣੇ ਜਿਹੜੇ ਸਾਡੇ ਸਾਥੀ ਹੁਣ ਸਰਵਿਸ ਵਿੱਚ ਨਹੀਂ ਹੈ ਉਹਨਾਂ ਨੂੰ ਵੀ ਯਾਦ ਕੀਤਾ ਹੈ ਪ੍ਰੋਗਰਾਮ ਪਸੰਦ ਕਰਨ ਵਾਸਤੇ, ਔਰ ਸਾਡੇ ਜਿਹੜੇ ਪੁਰਾਣੇ ਸਾਥੀ ਨੇ ਉਹਨਾਂ ਨੂੰ ਯਾਦ ਕਰਨ ਵਾਸਤੇ, ਔਰ ਜਿਹੜੇ ਇਸ ਵੇਲੇ ਪ੍ਰੋਗਰਾਮ ਪੇਸ਼ ਕਰਦੇ ਨੇ ਸਾਡੇ ਅਨਾਊਂਸਰ ਸਾਹਿਬ, ਉਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਜਿਹੜੇ ਤੁਸੀਂ ਚੰਦ ਸ਼ਬਦ ਲਿਖੇ ਨੇ ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ।
1: ਔਰ ਮੈਂ ਤਾਂ ਸੋਨ ਜੀ ਇਸ ਗੱਲ ਤੋਂ ਵੀ ਖੁਸ਼ ਹੁੰਦੀ ਹਾਂ ਕਿ ਕਿਸ ਤਰ੍ਹਾਂ ਇਹ ਲਾਲ ਪੀਲਾ ਹਰਾ ਪੈਨ ਚੁੱਕਦੇ ਨੇ ਜਦੋਂ, ਔਰ ਇਹ ਖੱਤ ਲਿਖਦੇ ਨੇ, ਔਰ ਇਹ ਸੋਚਦੇ ਹੋਣਗੇ ਅੱਛਾ ਰੇਡੀਓ ਦੇ ਵਿੱਚ ਹੁਣ ਇਹ ਅਨਾਊਂਸਰ ਇਹ ਪ੍ਰੋਗਰਾਮ ਪੇਸ਼ ਕਰ ਰਿਹਾ ਤੇ ਮੈਂ ਇਹਦੇ ਬਾਰੇ ਇਹ ਲਿਖਣਾ
0: ਜੀ। ਔਰ 4-5 ਤਰ੍ਹਾਂ ਦੇ ਸਕੈਚ ਪੈਨ ਯੂਜ ਕਰਕੇ ਇਹਨਾਂ ਨੇ ਪੈਨ ਲਿਖਿਆ, 2 ਸ਼ਬਦ ਇੱਕ ਰੰਗ ਨਾਲ ਨੇ, ਫਿਰ 2 ਸ਼ਬਦ ਕਿਸੇ ਹੋਰ ਰੰਗ ਨਾਲ ਨੇ, ਦੇਖੋ ਹਰ ਵਾਰੀ 2 ਸ਼ਬਦ ਲਿਖਣ ਤੋਂ ਬਾਅਦ ਪੈਨ ਬਦਲਦੇ ਨੇ
1: ਜੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ
0: ਜੀ
1: ਲਿਖ ਰਹੇ ਨੇ ਕਿ 16 ਅਪ੍ਰੈਲ ਨੂੰ ਦਿਹਾਤੀ ਪ੍ਰੋਗਰਾਮ ਵਿੱਚ 90 ਸਾਲ ਆਕਾਸ਼ਵਾਣੀ ਦੇ ਨਾਲ ਕਹਿੰਦੇ ਸਰਬਜੀਤ ਹੋਣਾ ਨੇ ਗਾਇਕ ਪਾਲੀ ਦੇਤਵਾਲੀਆ ਜੀ ਨਾਲ ਗੱਲਬਾਤ ਕੀਤੀ, ਬਹੁਤ ਪਸੰਦ ਆਈ। 17-4 ਨੂੰ ਦਿਹਾਤੀ ਪ੍ਰੋਗਰਾਮ ਵਿੱਚ 90 ਸਾਲ ਆਕਾਸ਼ਵਾਣੀ ਦੇ ਨਾਲ ਸਰਦਾਰ ਹਰਜਿੰਦਰ ਸਿੰਘ ਜੀ ਨਾਲ ਕਹਿੰਦੇ ਸਰਬਜੀਤ ਰਿਸ਼ੀ ਨੇ ਗੱਲਬਾਤ ਕੀਤੀ, ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਸੇ ਹੀ ਦਿਨ ਕਹਿੰਦੇ ਹੋਰ ਪ੍ਰੋਗਰਾਮਾਂ ਦੇ ਸਿਲਸਿਲੇ ਕਹਿੰਦੇ ਬਹੁਤ ਚੰਗੇ ਲੱਗੇ, ਨਾਲ ਦੀ ਨਾਲ ਸਾਨੂੰ ਝਾਂਜਰਾ ਦੇ ਬੋਰ ਪ੍ਰੋਗਰਾਮ ਦੇ ਬਾਰੇ ਕਹਿੰਦੇ ਸ਼ਿਕਾਇਤ ਹੈ ਕਿ ਸਾਡਾ ਖੱਤ ਸ਼ਾਮਿਲ ਨਹੀਂ ਕੀਤਾ ਜਾਂਦਾ, ਅਤੇ ਕਹਿੰਦੇ ਕਿ ਇਹ ਸ਼ਿਕਾਇਤ ਸਾਡੀ ਦੂਰ ਕਰ ਦਿਓ। ਸੋ ਜੀ
0: ਸਾਡੇ ਤੁਸੀਂ ਦੇਖੋ ਦਿਹਾਤੀ ਪ੍ਰੋਗਰਾਮ ਦੇ ਵਿੱਚ ਜਿਹੜੇ ਵੱਖ ਵੱਖ ਸਿਲਸਿਲੇ ਪੇਸ਼ ਕੀਤੇ ਗਏ 90 ਸਾਲ ਆਕਾਸ਼ਵਾਣੀ ਦੇ ਸੰਪੂਰਨ ਹੋਣ ਦੇ ਸੰਬੰਧ ਵਿੱਚ, ਉਹ ਤੁਹਾਨੂੰ ਪਸੰਦ ਆਏ, ਸਰਬਜੀਤ ਰਿਸ਼ੀ ਜੀ ਵੱਲੋਂ ਕੀਤੀ ਹੋਈ ਇੰਟਰਵਿਊ ਜਿਹੜੀ ਹੈ ਉਹ ਵੀ ਤੁਹਾਨੂੰ ਪਸੰਦ ਆਈ, ਸਾਡੇ ਪ੍ਰੋਗਰਾਮ ਜਿਹੜੇ ਹੋਰ ਨੇ ਝਾਂਜਰਾਂ ਦੇ ਬੋਰ ਅਤੇ ਇਸ ਤਰ੍ਹਾਂ ਹੀ ਕਈ ਸਾਰੇ ਪ੍ਰੋਗਰਾਮ ਤੁਸੀਂ ਪਸੰਦ ਕੀਤੇ ਨੇ, ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਔਰ ਉਹਨਾਂ ਦੇ ਬਾਰੇ ਸਾਨੂੰ ਲਿਖ ਕੇ ਭੇਜਣ ਵਾਸਤੇ ਬਿੱਲਾ ਬਜਾਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਪ੍ਰੋਗਰਾਮਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਸਾਨੂੰ ਇਸੇ ਤਰ੍ਹਾਂ ਤਫਸੀਲੀ ਖੱਤ ਲਿਖਦੇ ਰਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ।

0: तरह जुड़े रहो जी।
1: नीरज कुमार चौहान, ब्रिजलाल चौहान, मंडी गोलूवाल, राजस्थान तो लिख रहे ने
0: जी
1: कि तुहाडी चिट्ठी मिली, प्रोग्राम सानू बहुत वधिया लगदा है, तुहानू सारा नू कहिंदे प्यार भरी नमस्कार। कहिंदे सारे ही सिलसिले जिवें कि तमक जलंधर पैंदी, झांजरा दे बोर, वसदे वेड़े, चिट्ठियां मिठियां प्रोग्राम, रंगली धरती, कहिंदे सारे ही मनोरंजन देंदे ने और कहिंदे सानू बहुत ज़्यादा पसंद आंदा है। और कहिंदे कि बहुत बहुत तुहाडा शुक्रिया कि तुसीं तुहाडी चिट्ठी मिली प्रोग्राम शनिवार नू पेश करते हो।
0: ब्रिजलाल चौहान जी, ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ ਔਰ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ ਖਤ ਵੀ ਲਗਾਤਾਰ ਲਿਖਦੇ ਰਹਿੰਦੇ ਹੋ। ਵੁਮੈਨ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਵਸਦੇ ਵਿੜੇ ਪ੍ਰੋਗਰਾਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹ ਤੁਹਾਨੂੰ ਪਸੰਦ ਆਉਂਦੇ ਨੇ, ਦਿਹਾਤੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਜਾਂਦੇ ਸਿਲਸਿਲੇ ਵੀ ਤੁਸੀਂ ਪਸੰਦ ਕਰਦੇ ਹੋ। ਪ੍ਰੋਗਰਾਮ ਪਸੰਦ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਇਸੇ ਤਰ੍ਹਾਂ ਖਤ ਲਿਖਦੇ ਰਹੋ। ਇਹਨਾਂ ਨੇ ਵੀ ਦੇਖੋ ਤਿੰਨ ਚਾਰ ਤਰ੍ਹਾਂ ਦੇ ਪੈਨ ਯੂਜ਼
1: ਜੀ
0: ਕੀਤੇ ਨੇ,
1: ਜੀ ਜੀ ਬਿਲਕੁਲ।
0: ਬੜੇ ਸਜਾ ਕੇ ਖਤ ਲਿਖਿਆ ਹੈ। ਪੋਸਟ ਕਾਰਡ ਦੇ ਚਾਰੋਂ ਪਾਸੇ ਇਹਨਾਂ ਨੇ ਬਾਰਡਰ ਵੀ ਬਣਾਇਆ।
1: ਵਾਹ ਜੀ ਵਾਹ, ਦੇਖੋ ਜੀ ਬਹੁਤ ਮਿਹਨਤ ਕਰਦੇ ਨੇ ਸਾਡੇ
0: ਹਾਂ
1: ਸਰੋਤੇ।
0: ਬਿਲਕੁਲ
1: ਉਹ ਮੇਰੇ ਖਿਆਲ ਮਿਹਨਤ ਇਸ ਕਰਕੇ ਕਰਦੇ ਨੇ ਕਿਉਂਕਿ ਉਹ ਸਾਨੂੰ ਪਿਆਰ ਬਹੁਤ ਕਰਦੇ ਨੇ,
0: ਜੀ ਜੀ
1: ਹੈ ਨਾ। ਉਹ ਆਕਾਸ਼ਵਾਣੀ ਨੂੰ ਪਿਆਰ ਕਰਦੇ ਨੇ, ਉਹ ਰੇਡੀਓ ਨੂੰ ਪਿਆਰ ਕਰਦੇ ਨੇ ਔਰ ਸਾਡੇ ਜਿੰਨੇ ਵੀ ਆਰਜੇਜ਼ ਨੇ ਉਹਨਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਮੋਹ ਹੈ
0: ਇੱਕ ਮੈਂ ਨਾ ਹੋਰ ਗੱਲ ਕਹਿਣੀ ਚਾਹੂੰਗਾ ਇੱਥੇ,
1: ਜੀ।
0: ਸਾਡੇ ਕਈ ਸਰੋਤਿਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਾਡਾ ਖਤ ਨਹੀਂ ਪੜਿਆ ਗਿਆ, ਅਸੀਂ ਖਤ ਪਾਇਆ ਸੀ। ਇਹ ਦੇਖੋ ਇਹ ਜਿਹੜਾ ਖਤ ਹੈ ਨਾ ਸਾਡਾ,
1: ਜੀ
0: ਸਾਡੇ ਕੋਲ ਆਇਆ ਮੰਡੀ ਗੋਲੂ ਵਾਲਾ ਰਾਜਸਥਾਨ ਤੋਂ, ਬ੍ਰਿਜਲਾਲ ਚੌਹਾਨ ਜੀ ਦਾ ਜਿਹੜਾ ਤੁਸੀਂ ਹੁਣੇ
1: ਜੀ
0: ਪੜਿਆ, ਇਹ ਪਤਾ ਕਦੋਂ ਦਾ ਲਿਖਿਆ ਹੋਇਆ ਇਹਨਾਂ ਨੇ?
1: ਹਾਂਜੀ
0: 20 ਜਨਵਰੀ 2026 ਦਾ ਇਹ ਖਤ ਲਿਖਿਆ ਹੋਇਆ,
1: ਦੇਖ ਲਓ ਜੀ ਅਸੀਂ।
0: ਸਾਡੇ ਕੋਲ 4 ਮਹੀਨੇ ਬਾਅਦ ਪਹੁੰਚਿਆ। ਹਾਂਜੀ, ਪਤਾ ਨਹੀਂ ਕਿੱਥੇ ਚਿੱਠੀਆਂ ਦੇ ਥੱਲੇ ਦੱਬਿਆ ਰਿਹਾ ਇਹ।
1: ਜੀ
0: ਅਸੀਂ ਜ਼ਰੂਰ ਸ਼ਾਮਿਲ ਕਰਦੇ ਹਾਂ, ਸਾਡੇ ਕੋਲ ਜੋੜਾ ਵੀ ਖਤ ਜਦੋਂ ਵੀ ਪਹੁੰਚੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਥਾਂ ਦਿੱਤੀ ਜਾਵੇ।
1: ਲਓ ਜੀ ਫਿਰ ਈਮੇਲ ਦਾ ਸਿਲਸਿਲਾ ਸ਼ੁਰੂ ਕਰੀਏ।
0: ਜੀ,
1: ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਨ ਰਿਣਵਾ, ਹਜ਼ਾਰੀ ਲਾਲ ਸ਼ਰਮਾ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ। 26 ਤਰੀਕ ਨੂੰ ਸਵੇਰੇ ਮਨ ਕੀ ਬਾਤ ਪ੍ਰੋਗਰਾਮ ਸੁਣਿਆ ਜਿਸ ਦਾ ਪੰਜਾਬੀ ਅਨੁਵਾਦ ਬੀਰਿੰਦਰ ਜੀ ਨੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਕੀਤਾ।
0: ਜੀ
1: 28 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਸੁਣਿਆ ਜਿਸ ਵਿੱਚ ਬੀਰਿੰਦਰ ਜੀ ਨੇ ਕੁਸ਼ਤੀ ਬਾਰੇ ਰਣਬੀਰ ਸਿੰਘ ਧੀਰਾ ਜੀ ਅਤੇ ਜਗਜੀਤ ਸਿੰਘ ਜੀ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। 29 ਤਰੀਕ ਨੂੰ ਸਵੇਰੇ ਗੁੱਡ ਮਾਰਨਿੰਗ ਜਲੰਧਰ FM ਰੇਨਬੋ ਜਲੰਧਰ ਦਾ ਪ੍ਰੋਗਰਾਮ ਸੁਣਿਆ। ਆਰਜੇ ਅੰਜਲੀ ਜੀ ਨੇ ਡਾਂਸ ਮਾਸਟਰ ਮਨਪ੍ਰੀਤ ਸੈਣੀ ਜੀ ਨਾਲ ਮੁਲਾਕਾਤ ਸੁਣਾਈ। ਇਸੇ ਦਿਨ ਸ਼ਾਮ ਨੂੰ 5 ਵਜੇ ਯੁਵਾਨੀ ਦਾ ਸੈਗਮੈਂਟ ਯੰਗਿਸਤਾਨ ਸੁਣਿਆ। ਆਰਜੇ ਰਿਤਿਕਾ ਜੀ ਨੇ ਮਿਊਜ਼ਿਕ ਪ੍ਰੋਡਿਊਸਰ ਕਰਮਵੀਰ ਸਿੰਘ ਜੀ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗੀ। ਬਾਕੀ ਦੇ ਪ੍ਰੋਗਰਾਮ ਜਿਵੇਂ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ, ਸੋਹਣੀ ਸਵੇਰ, ਵਸਦੇ ਵਿੜੇ, ਰਾਤ ਦੀ ਸਭਾ ਵਿੱਚ FM ਰੇਨਬੋ ਜਲੰਧਰ ਦਾ ਸਾਡਾ ਪੂਰਾ ਮਨੋਰੰਜਨ ਕਰ ਰਹੇ ਨੇ। ਕਹਿੰਦੇ ਗਰਮੀ ਦੇ ਦਿਨ ਸ਼ੁਰੂ ਹੋ ਗਏ ਨੇ,
0: ਜੀ
1: ਆਪਣੇ ਆਲੇ ਦੁਆਲੇ ਬੇਜ਼ਬਾਨੇ ਪੰਛੀਆਂ ਲਈ ਪਾਣੀ ਜ਼ਰੂਰ ਰੱਖਿਆ ਕਰੋ।
0: ਲਾ ਇਹ ਬਹੁਤ ਸੋਹਣੀ ਗੱਲ ਲਿਖੀ ਇਹਨਾਂ ਨੇ। ਔਰ ਕਈ ਵਾਰੀ ਕੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਰਹਿੰਦੇ ਹਾਂ, ਸਾਡਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਜਾਂਦਾ।
1: ਜੀ ਬਿਲਕੁਲ,
0: ਪਰ ਕਿਸੇ ਵੀ ਇਨਸਾਨ ਦੀ ਥੋੜ੍ਹੀ ਜਿਹੀ ਐਫਰਟ, ਥੋੜ੍ਹੀ ਜਿਹੀ ਕੋਸ਼ਿਸ਼ ਬਹੁਤ ਸਾਰੇ ਜਾਨਵਰਾਂ ਨੂੰ, ਬਹੁਤ ਸਾਰੇ ਪੰਛੀਆਂ ਨੂੰ ਰਾਹਤ ਪਹੁੰਚਾ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ।
0: ਹਾਂ, ਤੁਸੀਂ ਲਿਖਿਆ ਸਾਨੂੰ ਸੁਭਾਸ਼ ਗੁਦਾਰਾ ਜੀ ਪਿੰਡ ਹੀਰਾਵਾਲੀ ਤੋਂ, ਸਾਡੇ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ। ਇਹਨਾਂ ਦੀ ਇੱਕ ਖਾਸੀਅਤ ਹੈ ਮੈਡਮ ਇਹ
1: ਜੀ,
0: ਇਹ ਕਿ ਇਹ ਨਾ ਸਾਡੇ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਵੀ ਸੁਣਦੇ ਨੇ ਅਤੇ ਜਿਹੜੇ FM ਰੇਨਬੋ ਦੇ ਪ੍ਰੋਗਰਾਮ ਨੇ ਉਹ ਵੀ ਸੁਣਦੇ ਨੇ। ਉਹ ਦੋਨਾਂ ਦੇ ਬਾਰੇ ਆਪਣੀ ਰਾਏ ਸਾਨੂੰ ਲਿਖ ਕੇ ਭੇਜੀ ਇਹਨਾਂ ਨੇ। ਔਰ ਪ੍ਰਾਇਮਰੀ ਚੈਨਲ ਦੇ ਪ੍ਰੋਗਰਾਮ ਖੇਡ ਸੰਸਾਰ ਅਤੇ ਇਸੇ ਤਰ੍ਹਾਂ ਹੀ ਮਨ ਕੀ ਬਾਤ ਪ੍ਰੋਗਰਾਮ ਵੀ ਇਹਨਾਂ ਨੇ ਸੁਣਿਆ ਹੈ ਔਰ ਉਸ ਦੇ ਬਾਰੇ ਵੀ ਆਪਣੀ ਰਾਏ ਲਿਖ ਕੇ ਭੇਜੀ ਹੈ। ਇਸੇ ਤਰ੍ਹਾਂ FM ਰੇਨਬੋ ਦਾ ਪ੍ਰੋਗਰਾਮ ਵੀ ਸੁਣਦੇ ਨੇ, ਉਸ 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਜਿਹੜਾ ਯੁਵਾਣੀ, ਯੁਵਾਣੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ, ਉਹ ਵੀ ਇਹਨਾਂ ਨੇ ਪਸੰਦ ਕੀਤੇ ਨੇ ਅਤੇ ਉਹਨਾਂ ਦੇ ਬਾਰੇ ਵੀ ਸਾਨੂੰ ਲਿਖ ਕੇ ਭੇਜਿਆ ਹੈ। ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੀ ਤੁਸੀਂ ਸਲਾਹ ਦਿੱਤੀ ਹੈ ਕਿ ਆਪਣੇ ਆਲੇ ਦੁਆਲੇ ਬੇਜ਼ੁਬਾਨੇ ਪੰਛੀਆਂ ਲਈ ਪਾਣੀ ਜ਼ਰੂਰ ਰੱਖਿਆ ਜਾਵੇ, ਮੌਸਮ ਬਦਲ ਰਿਹਾ ਹੈ, ਗਰਮੀ ਵੱਧ ਰਹੀ ਹੈ, ਅਤੇ ਅਸੀਂ ਵੀ ਆਪਣੇ ਸਾਰੇ ਸਰੋਤਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਆਲੇ ਦੁਆਲੇ ਜਿਹੜੇ ਰਹਿੰਦੇ ਜੀਵ ਨੇ, ਪੰਛੀ ਨੇ, ਉਹਨਾਂ ਦਾ ਵੀ ਧਿਆਨ ਰੱਖਿਆ ਜਾਵੇ।
1: ਬਿਲਕੁਲ ਜੀ, ਉਹਨਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ। ਔਰ
0: ਖਤ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ, ਅਤੇ ਨੇੜੇ ਬਸ ਅੱਡਾ ਪਿੰਡ ਬੁਰਜ ਹਨੂੰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ
0: ਜੀ
1: ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ। ਸਭ ਤੋਂ ਪਹਿਲਾਂ ਕਹਿੰਦੇ ਕਿ ਤੁਹਾਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਜਾ ਰਹੇ ਨੇ, ਇਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਆਕਾਸ਼ਵਾਣੀ ਦੇ 90 ਸਾਲ ਤਹਿਤ ਸੰਤੋਖ ਸਿੰਘ ਰੰਧਾਵਾ ਜੀ ਦੀ ਖਾਸ ਇੰਟਰਵਿਊ ਸੁਣੀ, ਬਹੁਤ ਹੀ ਆਨੰਦ ਆਇਆ। ਮਹਿਮਾਨ ਬਰੂਹਾਂ ਵਿੱਚ

0: ਸੁਖਵਿੰਦਰ ਜੀ ਅਤੇ ਕੁਲਵਿੰਦਰ ਜੀਤ ਜੀ ਦੀ ਇੰਟਰਵਿਊ ਸੁਣੀ, ਉਹਨਾਂ ਦੀ ਆਪਣੀ ਜ਼ਿੰਦਗੀ ਦੇ ਖੱਟੇ ਮਿੱਠੇ ਤਜਰਬੇ ਸਾਂਝੇ ਕੀਤੇ। ਕਹਿੰਦੇ ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਪੰਜਾਬੀ ਨਾਟਕ ਸੋਮਵਾਰ ਨੂੰ ਸੁਣਿਆ ਰਾਤੀ 9:30, ਕਹਿੰਦੇ ਬਹੁਤ ਚੰਗਾ ਲੱਗਾ। ਵਸਦੇ ਬੜੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਸਾਡੇ ਵਿਰਸੇ ਦੇ ਤਹਿਤ ਘੜੇ ਦੀ ਮਹੱਤਤਾ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਾਕਈ ਹੀ ਕਹਿੰਦੇ ਅਸੀਂ ਆਪਣਾ ਵਿਰਸਾ ਜਿਹੜਾ ਭੁੱਲਦੇ ਜਾ ਰਹੇ ਹਾਂ। ਘੱਟ ਗਿਣਤੀਆਂ ਬਾਰੇ ਐਡਵੋਕੇਟ ਆਰ ਕੇ ਨੰਦ ਜੀ ਦੀ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਸੀ, ਜਿਹੜੀ ਕਿ ਸਰਕਾਰ ਸਹੂਲਤਾਂ ਦਿੰਦੀਆਂ ਨੇ ਘੱਟ ਗਿਣਤੀ ਵਾਲਿਆਂ ਨੂੰ, ਉਹ ਵੀ ਕਹਿੰਦੇ ਵਧੀਆ ਜਾਣਕਾਰੀ ਸੀ। ਸਰਬਜੀਤ ਕੌਰ ਢਿੱਲੋਂ ਦਾ ਕਵਿਤਾ ਪਾਠ ਚੰਗਾ ਲੱਗਿਆ। ਇਸ ਦੇ ਨਾਲ ਨਾਲ ਕਥਾ ਲੋਕ ਤਹਿਤ ਨਾਟਕੀ ਅੰਦਾਜ਼ ਵਿੱਚ ਕਹਾਣੀ ਸਾਨੂੰ ਬਹੁਤ ਹੀ ਚੰਗੀ ਲੱਗੀ।
1: ਦੇਖੋ ਕਿੰਨੇ ਡਿਟੇਲ ਦੇ ਵਿੱਚ ਇਹਨਾਂ ਨੇ ਸਾਨੂੰ ਈਮੇਲ ਲਿਖੀ ਹੈ
0: ਜੀ,
1: ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਸਾਡੇ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹਨਾਂ ਦੀ ਤਾਰੀਫ ਲਿਖ ਕੇ ਭੇਜੀ ਹੈ। ਸਾਡੇ ਪ੍ਰੋਗਰਾਮ ਪਸੰਦ ਕਰਨ ਵਾਸਤੇ ਅਤੇ ਉਹਨਾਂ ਦੀ ਤਾਰੀਫ ਲਿਖ ਕੇ ਸਾਨੂੰ ਭੇਜਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਨੂੰ ਆਪਣੀ ਰਾਏ ਵੀ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਖਤ ਲਿਖਣ ਵਾਸਤੇ ਰਮਨ ਵਰਮਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਜੀ, ਅਤੇ ਇਹ ਲਿਖਣ ਵਾਲੇ ਨੇ ਬੱਬੂ ਸੋਨੀ ਸਾਗਰ ਵਰਮਾ, ਉੱਤਮ ਨਗਰ, ਨਵੀਂ ਦਿੱਲੀ ਤੋਂ। ਇਹਨਾਂ ਦੀ ਈਮੇਲ ਆਈ ਹੈ
1: ਜੀ,
0: ਕਹਿੰਦੇ ਕਿ ਤੁਹਾਡੇ ਸਾਰੇ ਪ੍ਰੋਗਰਾਮ ਮਿਆਰੀ ਨੇ ਅਤੇ ਬਹੁਤ ਮਿਹਨਤ ਨਾਲ ਤਿਆਰ ਕੀਤੇ ਜਾਂਦੇ ਨੇ ਪ੍ਰੋਗਰਾਮ। ਚਿੱਠੀਆਂ ਮਿੱਠੀਆਂ ਤਮਕ ਜਲੰਧਰ ਪੈਂਦੀ ਵਿੱਚ ਕਹਿੰਦੇ ਜਿਹੜੇ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਕੀਤੇ ਗਏ ਪ੍ਰੋਗਰਾਮ ਨੇ, ਜਿਵੇਂ ਕਿ ਗਾਇਕ ਰੰਜਨਾ, ਹੰਸਰਾਜ ਹੰਸ, ਸਰਦੂਲ ਸਿਕੰਦਰ, ਅਮਰ ਨੂਰੀ ਦੇ ਗੀਤ, ਕਹਿੰਦੇ ਸੁਣਾ ਦਿਓ। ਪਹਿਲਾਂ ਤਾਂ ਜਵਾਬ ਦਿਓ ਦਿਓ ਸੋਨ ਜੀ, ਫਿਰ ਅੱਗੇ ਪੜ੍ਹਾਂ।
1: ਸਾਡੇ ਕੋਲ ਦੇਖੋ ਸਟੋਕ ਦੇ ਵਿੱਚ ਸਾਡੀ ਲਾਇਬ੍ਰੇਰੀ ਬੜੀ ਰਿਚ ਹੈ ਜੀ, ਸਾਡੀ ਬੜੀ ਅਮੀਰ ਲਾਇਬ੍ਰੇਰੀ ਆ। ਉਸ ਦੇ ਵਿੱਚ ਜਿਹੜੇ ਤੁਸੀਂ ਨਾਂ ਲਏ ਨੇ ਗਾਇਕ ਕਲਾਕਾਰਾਂ ਦੇ, ਇਹਨਾਂ ਸਾਰਿਆਂ ਦੇ ਗੀਤ ਸਾਡੇ ਕੋਲ ਲਾਇਬ੍ਰੇਰੀ ਵਿੱਚ ਹੈਗੇ ਨੇ, ਔਰ ਗਾਏ ਬਗਾਏ ਅਸੀਂ ਇਹਨਾਂ ਦੇ ਗਾਣੇ, ਗਾਏ ਹੋਏ ਗਾਣੇ ਸੁਣਾਉਂਦੇ ਵੀ ਰਹਿੰਦੇ।
0: ਬਿਲਕੁਲ ਜੀ, ਔਰ ਅਸੀਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਹੰਸਰਾਜ ਹੰਸ, ਸਰਦੂਲ ਸਿਕੰਦਰ ਦੇ ਗਾਣੇ ਜ਼ਰੂਰ ਸੁਣਾਏ
1: ਜ਼ਰੂਰ ਸੁਣਾਏ ਜਾਣ। ਬਿਲਕੁਲ,
0: ਅਤੇ ਕਹਿੰਦੇ ਬਾਕੀ ਦਿਹਾਤੀ ਪ੍ਰੋਗਰਾਮ ਵਿੱਚ ਸ਼ਨੀਵਾਰ ਪ੍ਰਸਾਰਿਤ ਨਾਟਕ ਬਹੁਤ ਵਧੀਆ ਸਿਲਸਿਲਾ ਸ਼ੁਰੂ ਕੀਤਾ ਹੈ। ਬਾਕੀ ਕਹਿੰਦੇ ਇੱਕ ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਤੁਹਾਡੀ ਚਿੱਠੀ ਮਿਲੀ ਵਿੱਚ ਵੋਇਸ ਮੈਸੇਜ ਵੀ ਸ਼ਾਮਿਲ ਕਰੋ ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮਾਂ ਬਾਰੇ ਟਿੱਪਣੀ ਹੋ ਸਕੇ। ਰਿਕਾਰਡਿੰਗ ਵਾਲੇ ਦਿਨ ਆਏ ਹੋਏ ਮੈਸੇਜ ਸ਼ਾਮਿਲ ਕਰੋ, ਬਾਕੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਪ੍ਰੋਮੋ ਬਣਾ ਕੇ ਚਲਾਓ ਅਤੇ ਹੋ ਸਕੇ ਤਾਂ ਇਸਦਾ ਮੁੜ ਪ੍ਰਸਾਰਣ ਵੀ ਕਰੋ ਤਾਂ ਕਿ ਅਸੀਂ ਕਹਿੰਦੇ ਆਪਣਾ ਨਾਮ ਦੁਬਾਰਾ ਸੁਣ ਸਕੀਏ ਅਤੇ ਪ੍ਰੋਗਰਾਮ ਵੀ ਸੁਣ ਸਕੀਏ।
1: ਦੇਖੋ ਇਹਨਾਂ ਨੇ ਤਾਂ ਬੜੇ ਟੈਸਟ ਦੇ ਵਿੱਚ ਪਾ ਤੋ ਸਾਨੂੰ
0: ਜੀ।
1: ਦੇਖੋ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਨਹੀਂ ਵੀ ਰਾਬਤਾ ਰੱਖਦੇ, ਅਸੀਂ ਉਹਨਾਂ ਦਾ ਵੀ ਮਨੋਰੰਜਨ ਕਰਨਾ
0: ਜੀ।
1: ਤੁਹਾਡੇ ਖਤ ਸਾਨੂੰ ਲਗਾਤਾਰ ਮਿਲਦੇ ਨੇ ਔਰ ਤੁਸੀਂ ਕਈ ਗੱਲਾਂ ਲਿਖੀਆਂ ਨੇ ਆਪਣੇ ਖਤ ਦੇ ਵਿੱਚ, ਸਾਡੇ ਪ੍ਰੋਗਰਾਮ ਤੁਸੀਂ ਪਸੰਦ ਵੀ ਕੀਤੇ ਨੇ ਔਰ ਜਿਹੜੇ ਗਾਇਕ ਕਲਾਕਾਰਾਂ ਦੇ ਤੁਸੀਂ ਨਾਮ ਲਿਖੇ ਨੇ ਉਹਨਾਂ ਦੇ ਗਾਣੇ, ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ, ਉਹਨਾਂ ਦੇ ਗੀਤ ਗਾਏ ਹੋਏ ਗੀਤ ਅਸੀਂ ਆਪਣੇ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ, ਚਾਹੇ ਦਿਹਾਤੀ ਪ੍ਰੋਗਰਾਮ ਹੋਵੇ ਜਾਂ ਵਸਦੇ ਵਿਹੜੇ ਪ੍ਰੋਗਰਾਮ ਹੋਵੇ ਜਾਂ ਸਵੇਰ ਦਾ ਪ੍ਰੋਗਰਾਮ ਹੋਵੇ ਸੋਹਣੀ ਸਵੇਰ, ਜਾਂ ਦੁਪਹਿਰੇ ਜਿਹੜੇ 2:30 ਵਜੇ ਲੋਕ ਗੀਤ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਦੇ ਵਿੱਚ ਅਸੀਂ ਲਗਾਤਾਰ ਇਹਨਾਂ ਗਾਇਕਾਂ ਕਲਾਕਾਰਾਂ ਦੇ ਗਾਣੇ ਸੁਣਾਉਂਦੇ ਰਹਿੰਦੇ ਹਾਂ ਔਰ ਸਾਨੂੰ ਤੁਸੀਂ ਇਸੇ ਤਰ੍ਹਾਂ ਚਿੱਠੀ ਲਿਖਦੇ ਰਹੋ, ਖਤ ਲਿਖਦੇ ਰਹੋ, ਆਪਣੀ ਰਾਏ ਸਾਡੇ ਤੱਕ ਇਸੇ ਤਰ੍ਹਾਂ ਭੇਜਦੇ ਰਹੋ ਅਤੇ ਸਾਡੇ ਪ੍ਰੋਗਰਾਮਾਂ ਦੇ ਨਾਲ ਵੀ ਇਸੇ ਤਰ੍ਹਾਂ ਜੁੜੇ ਰਹੋ।
0: ਬਿਲਕੁਲ ਜੀ, ਔਰ ਦੇਖੋ ਅਸੀਂ ਇਹੀ ਸਾਰਿਆਂ ਨੂੰ ਕਹਾਂਗੇ ਕਿ ਜ਼ਰੂਰ ਆਪਣੇ ਸੁਝਾਅ ਲਿਖ ਕੇ ਭੇਜੋ, ਔਰ ਗਰਮੀ ਦਾ ਮੌਸਮ ਚੱਲ ਰਿਹਾ ਅਤੇ ਇਸ ਮੌਸਮ ਵਿੱਚ ਆਪਣਾ ਵੀ ਖਿਆਲ ਰੱਖੋ ਅਤੇ ਨਾਲ ਆਲੇ ਦੁਆਲੇ ਆਪਣੇ ਪੰਛੀਆਂ ਦਾ ਵੀ ਖਿਆਲ ਰੱਖੋ।
1: ਹਾਂ, ਆਪਣਾ ਜਦੋਂ ਵੀ ਬਾਹਰ ਨਿਕਲਣਾ ਹੈ ਲੂ ਦੇ ਟਾਈਮ 'ਤੇ ਅਵੋਇਡ ਕਰੋ ਜਾਣਾ, ਜੇ ਜ਼ਰੂਰੀ ਜਾਣਾ ਪੈ ਜਾਵੇ ਤਾਂ ਆਪਣਾ ਸਿਰ ਮੂੰਹ ਕੱਪੜੇ ਨਾਲ ਲਪੇਟ ਕੇ ਅੱਖਾਂ 'ਤੇ ਐਨਕ ਲਗਾ ਕੇ ਫਿਰ ਜਾਣਾ ਚਾਹੀਦਾ।
0: ਔਰ ਬਿਲਕੁਲ ਜੀ, ਪਾਣੀ ਦੀ ਬੋਤਲ ਜਿਹੜੀ ਹੈ
1: ਉਹ ਹਮੇਸ਼ਾ ਨਾਲ ਰੱਖਣੀ ਚਾਹੀਦੀ ਹੈ,
0: ਕਿਉਂਕਿ ਕਿਸੇ ਵੇਲੇ ਵੀ ਤੁਹਾਨੂੰ ਪਿਆਸ ਲੱਗ ਸਕਦੀ ਹੈ ਔਰ ਤੁਸੀਂ ਕੋਸ਼ਿਸ਼ ਕਰੋ ਕਿ ਘਰੋਂ ਲੱਸੀ ਜਾਂ ਨਿੰਬੂ ਪਾਣੀ ਪੀ ਕੇ
1: ਨਿੰਬੂ ਪਾਣੀ ਪੀ ਕੇ ਜਾਓ। ਬਿਲਕੁਲ, ਘਰੋਂ ਪੀ ਕੇ ਹੀ ਜਾਓ ਔਰ ਬਾਹਰ ਦਾ ਖਾਣਾ ਥੋੜ੍ਹਾ ਜਿਹਾ, ਬਾਹਰ ਜਿਸ ਤਰ੍ਹਾਂ ਆਪਾਂ ਕਈ ਵਾਰੀ ਚਲਦੇ ਚਲਦੇ ਕੁਛ ਖਾ ਲੈਂਦੇ ਹਾਂ, ਉਹ ਖਾਣਾ ਪੀਣਾ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ, ਘਟਾਉਣਾ ਚਾਹੀਦਾ,
0: ਤਾਂ ਕਿ ਤੁਸੀਂ ਬਿਮਾਰ ਨਾ ਹੋ, ਤੁਹਾਡੀ ਸਿਹਤ ਚੰਗੀ ਰਹੇ, ਅਸੀਂ ਇਹੀ ਦੁਆ ਕਰਦੇ। ਔਰ ਦੇਖੋ ਚਿੱਠੀਆਂ ਦਾ ਸਿਲਸਿਲਾ ਜਿਹੜਾ ਹੈ ਹੁਣ ਉਹ ਬਿਲਕੁਲ ਖਤਮ ਹੋ ਰਿਹਾ ਕਿਉਂਕਿ ਟਾਈਮ ਮੁੱਕ ਰਿਹਾ
1: ਜੀ
0: ਜੀ।
1: ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸਾਨੂੰ ਖਤ ਲਿਖਣਾ ਚਾਹੋ ਤਾਂ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ 1440001 ਅਤੇ ਈਮੇਲ ਤੁਸੀਂ ਦੱਸ ਦਿਓ
0: ਜੀ। ਈਮੇਲ ਹੈ ਜੀ tcmjalandhar@gmail.com।
1: ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੋ, ਸਾਡੇ ਪੇਸ਼ ਕੀਤੇ ਜਾਂਦੇ

0: ਪ੍ਰੋਗਰਾਮਾਂ ਦੇ ਬਾਰੇ ਵਿੱਚ ਆਪਣੀ ਰਾਏ ਸਾਨੂੰ ਦੱਸਣੀ ਚਾਹੁੰਦੇ ਹੋ ਤਾਂ ਸਾਨੂੰ ਲਿਖ ਕੇ ਭੇਜ ਸਕਦੇ ਹੋ। ਇਹ ਦੋ ਪਤੇ ਜਿਹੜੇ ਤੁਸੀਂ ਦੱਸੇ ਨੇ, ਪਤਾ ਵੀ ਤੁਹਾਨੂੰ ਦੱਸਿਆ ਹੈ, ਈਮੇਲ ਆਈਡੀ ਵੀ ਦੱਸੀ ਹੈ, ਸਾਨੂੰ ਲਿਖ ਕੇ ਤੁਸੀਂ ਭੇਜ ਸਕਦੇ ਹੋ। ਔਰ ਤੁਹਾਡਾ ਖੱਤ ਜਾਂ ਤੁਹਾਡੀ ਈਮੇਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ। ਅਤੇ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਸੋਹਣ ਕੁਮਾਰ ਨੂੰ
1: ਅਤੇ ਮੈਨੂੰ ਪ੍ਰਭਜੋਤ ਨੂੰ ਦਿਓ ਇਜਾਜ਼ਤ।
0: ਨਮਸਕਾਰ।
2: ਇਹ ਸੀ ਅੱਜ ਦਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੇ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 10 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਵਿਚਾਰ ਚਰਚਾ, ਸੋਸ਼ਲ ਮੀਡੀਆ ਬਨਾਮ ਰਵਾਇਤੀ ਮੀਡੀਆ। ਭਾਗ ਲੈਣ ਜਾ ਰਹੇ ਨੇ ਰਾਜੀਵ ਭਾਸਕਰ, ਰਮਨਪ੍ਰੀਤ ਕੌਰ, ਬਲਜੀਤ ਬਰਾੜ। ਇਸ ਨੂੰ ਸਾਡੇ ਬਠਿੰਡਾ ਅਤੇ ਪਟਿਆਲਾ ਕੇਂਦਰ ਵੀ ਨਾਲੋ ਨਾਲ ਪ੍ਰਸਾਰਿਤ ਕਰ ਰਹੇ ਨੇ।
1: ਮੀਡੀਆ ਜੋ ਕਿ ਇੱਕ ਅਜਿਹਾ ਸਾਧਨ ਹੈ ਜਿਸ ਦੇ ਜ਼ਰੀਏ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰੀਆਂ ਖ਼ਬਰਾਂ ਅਤੇ ਬਹੁਤ ਸਾਰਾ ਮਨੋਰੰਜਨ ਜਿਹੜਾ ਹੈ ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਂਦਾ ਹੈ ਔਰ ਇੱਕ ਜਗ੍ਹਾ ਤੋਂ ਇੱਕ ਵੱਡੇ ਲੋਕਾਂ ਦੇ ਗਰੁੱਪ ਤੱਕ ਪਹੁੰਚਦਾ ਹੈ ਔਰ ਇਹ ਜਿਹੜਾ ਗਰੁੱਪ ਹੈ ਉਹ ਕਿਸੇ ਇੱਕ ਸ਼ਹਿਰ ਤੱਕ ਜਾਂ ਫਿਰ ਇੱਕ ਦੇਸ਼ ਤੱਕ, ਸਟੇਟ ਤੱਕ ਹੀ ਨਹੀਂ ਪੂਰੀ ਦੁਨੀਆ ਤੱਕ ਜਾਂਦਾ ਹੈ। ਨਮਸਕਾਰ ਜੀ, ਮੈਂ ਹਾਂ ਰਮਨਪ੍ਰੀਤ ਕੌਰ। ਮੈਂ ਅੱਜ ਇੱਕ ਵਿਸ਼ੇਸ਼ ਵਿਚਾਰ ਚਰਚਾ ਦੇ ਵਿੱਚ ਇਸ ਵਿਸ਼ੇ ਨੂੰ ਛੂ ਰਹੀ ਹਾਂ। ਮੀਡੀਆ ਜਿਹਨੂੰ ਕਿ ਅਸੀਂ ਲੋਕਤੰਤਰ ਦਾ ਚੌਥਾ ਪਿੱਲਰ ਵੀ ਕਹਿੰਦੇ ਹਾਂ, ਮੀਡੀਆ ਨੂੰ ਅਸੀਂ ਸੱਚ ਦੀ ਆਵਾਜ਼, ਲੋਕਾਂ ਦੀ ਆਵਾਜ਼ ਵੀ ਕਹਿੰਦੇ ਹਾਂ ਔਰ ਇਸ ਮੀਡੀਆ ਦੇ ਬਾਰੇ ਅਤੇ ਇਸ ਦੇ ਬਦਲਦੇ ਦੌਰ ਦੇ ਵਿੱਚ ਜਿਹੜਾ ਇਸਦਾ ਇੱਕ ਰੂਪ ਚੇਂਜ ਹੋਇਆ ਹੈ, ਬਦਲਾਵ ਆਇਆ ਹੈ ਸੋਸ਼ਲ ਮੀਡੀਆ ਦਾ, ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ। ਸੋਸ਼ਲ ਮੀਡੀਆ ਬਨਾਮ ਰਵਾਇਤੀ ਮੀਡੀਆ, ਅਤੇ ਇਹਦੇ ਬਾਰੇ ਵਿਸਥਾਰ 'ਚ ਜਾਣਕਾਰੀ ਦੇਣ ਲਈ ਸਾਡੇ ਕੋਲ ਅੱਜ ਬਹੁਤ ਹੀ ਵਿਸ਼ੇਸ਼ ਸ਼ਖਸੀਅਤਾਂ ਪਹੁੰਚੀਆਂ ਨੇ। ਬਲਜੀਤ ਬਰਾੜ ਜੀ, ਜਿਹੜੇ ਕਿ ਐਡੀਟਰ ਨੇ ਪੰਜਾਬ ਟਾਈਮਸ ਦੇ, ਮੀਡੀਆ ਦੇ ਖੇਤਰ ਵਿੱਚ ਵੱਖ ਵੱਖ ਅਹੁਦਿਆਂ 'ਤੇ ਵੱਖ ਵੱਖ ਪੱਧਰਾਂ 'ਤੇ ਸੇਵਾਵਾਂ ਦੇ ਰਹੇ ਨੇ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ।
2: ਸ਼ੁਕਰੀਆ ਜੀ।
1: ਅਤੇ ਨਾਲ ਹੀ ਮੈਂ ਸਵਾਗਤ ਕਰਦੀ ਹਾਂ ਸ਼੍ਰੀ ਰਾਜੀਵ ਭਾਸਕਰ ਜੀ ਵੀ ਔਰ ਇਹ ਇੱਕ ਸੀਨੀਅਰ ਜਰਨਲਿਸਟ ਨੇ। ਸਰ, ਤੁਹਾਡਾ ਵੀ ਸਵਾਗਤ ਕਰਦੇ ਹਾਂ ਜੀ।
2: ਬਹੁਤ ਬਹੁਤ ਸ਼ੁਕਰੀਆ ਰਮਨਦੀਪ ਜੀ।
1: ਅਤੇ ਜੇ ਮੈਂ ਸੋਚਾਂ ਪੁੱਛਾਂ ਕਿ ਜੇ ਅਸੀਂ ਸੌਖੇ ਤੌਰ 'ਤੇ ਕਹੀਏ ਕਿ ਮੀਡੀਆ ਨੂੰ ਅਗਰ ਆਮ ਬੰਦੇ ਨੇ ਸਮਝ ਨਾ ਹੋਵੇ ਤਾਂ ਮੀਡੀਆ ਨੂੰ ਕੀ ਸਮਝੇ, ਵੀ ਮੀਡੀਆ ਕੀ ਹੈ?
3: ਅਸਲ ਵਿੱਚ ਜਿਹੜਾ ਸੋਸ਼ਲ ਮੀਡੀਆ ਤੁਸੀਂ ਗੱਲ ਕਰ ਰਹੇ ਹੋ, ਇਹ ਜਿਹੜਾ ਪ੍ਰਿੰਟ ਮੀਡੀਆ, ਦੋਨੇ ਹੁਣ ਇੱਕ ਦੂਜੇ ਨਾਲ ਕਾਫੀ ਸੰਪਰਕ ਦੇ ਵਿੱਚ ਨੇ, ਕੋਈ ਅਲੱਗ ਅਲੱਗ ਨਹੀਂ ਹੈਗੀ, ਬਹੁਤ ਵੱਡੀ ਕੋਈ ਦੀਵਾਰ ਨਹੀਂ ਹੈਗੀ, ਕਿਉਂਕਿ ਜਿਹੜੇ ਅਖਬਾਰ ਨੇ, ਰੇਡੀਓ ਆ, ਟੈਲੀਵਿਜ਼ਨ ਆ, ਇਹਨਾਂ ਦੇ ਵੀ ਅਕਾਊਂਟ ਨੇ ਸੋਸ਼ਲ ਮੀਡੀਆ ਦੇ ਵਿੱਚ, ਇੱਕ ਦੂਜੇ ਨਾਲ ਰਲੇ ਮਿਲੇ ਨੇ। ਮੇਰੇ ਕੈਰੀਅਰ ਦੇ ਵਿੱਚ ਅੱਧੇ ਵਿੱਚ ਸੋਸ਼ਲ ਮੀਡੀਆ ਆਇਆ, ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਨਹੀਂ ਸੀਗਾ। ਉਸ ਤੋਂ ਪਹਿਲਾਂ ਅਖਬਾਰਾਂ ਦੀ ਕੰਮਕਾਜ ਵੀ ਬਹੁਤ ਔਖਾ ਸੀਗਾ, ਮੈਂ ਸ਼ੁਰੂਆਤ ਕੰਮ ਕੀਤਾ ਗਾ ਉਦੋਂ ਬਹੁਤ ਔਖਾ ਸੀ, ਉਦੋਂ ਇੰਨੇ ਸਾਧਨ ਨਹੀਂ ਸੀਗੇ, ਖਬਰਾਂ ਦੇ ਵੀ ਸਾਧਨ, ਸੂਚਨਾ ਦੇ ਵੀ ਸਾਧਨ ਘੱਟ ਸੀਗੇ। ਤੁਸੀਂ ਕਿਸੇ ਚੀਜ਼ ਨੂੰ ਜੇ ਦੇਖਣਾ ਹੈ, ਸਮਝਣਾ ਹੈ, ਤਾਂ ਵੱਧ ਤੋਂ ਵੱਧ ਸਾਧਨ ਤੁਹਾਡੇ ਕੋਲ ਹੋਣੇ ਚਾਹੀਦੇ। ਸੋਸ਼ਲ ਮੀਡੀਆ ਨਾਲ ਇਨਫੋਰਮੇਸ਼ਨ ਦੀ ਇੱਕ ਤਾਂ ਬਹੁਤ ਥਾਵਾਂ ਤੋਂ ਆਉਣ ਲੱਗ ਗਈ, ਬਹੁਤ ਸਾਰੇ ਵਿਚਾਰ ਆਉਣ ਲੱਗ ਗਏ, ਤੁਹਾਨੂੰ ਸੌਖ ਹੋ ਗਈ ਉਹਦੇ ਵਿੱਚ ਚੋਣ ਕਰਨ ਦੀ, ਆਪਣੇ ਆਪ ਨੂੰ ਰਿਫਾਈਨ ਕਰਨ ਦੀ, ਆਪਣੀਆਂ ਖਬਰਾਂ ਨੂੰ ਵਧੀਆ ਬਣਾਉਣ ਦੀ, ਆਪਣੇ ਲੇਖਾਂ ਨੂੰ ਵਧੀਆ ਬਣਾਉਣ ਦੀ। ਹੁਣ ਇਹ ਸਥਿਤੀ ਇਹ ਹੈਗੀ ਵੀ ਸਾਨੂੰ ਕਈ ਵਾਰੀ ਪਤਾ ਲੱਗਦਾ ਵੀ ਅਸੀਂ ਕਿਹੜੀ ਚੀਜ਼ ਲਿਖੀ ਹੈ ਜਾਂ ਕਿਹੜੀ ਛੱਡ ਦਈਏ, ਪਰ ਉਹਦੇ ਵਿੱਚ ਤੁਹਾਡੀ ਸਹਿਣ ਫੇਸ ਗੱਲ ਹੈ ਜਾਂ ਤੁਸੀਂ ਆਪਣੇ ਸਮਾਜ ਨੂੰ ਕੀ ਦੇਣਾ ਚਾਹੁੰਦੇ ਹੋ, ਆਪਣੇ ਜਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੁੰਦੇ ਹੋ ਜਾਂ ਕਿਸ ਤਰ੍ਹਾਂ ਦੀ ਸੂਚਨਾ ਦੇਣੀ ਚਾਹੁੰਦੇ ਹੋ, ਉਹ ਸੂਚਨਾ ਦੀ ਚੋਣ ਕਰਨ ਦੀ ਵਿਵੇਕ ਤੁਹਾਡੇ ਕੋਲ ਹੋਣਾ ਚਾਹੀਦਾ। ਜੇ ਤੁਸੀਂ ਉੱਥੇ ਗਲਤੀ ਕਰਦੇ ਹੋ ਤਾਂ ਤੁਸੀਂ ਅਨਰਥ ਕਰਦੇ ਹੋ, ਤੁਸੀਂ ਆਪਣੇ ਲੋਕਾਂ ਨਾਲ ਗੁਨਾਹ ਕਰਦੇ ਹੋ, ਇਸ ਧਰਤੀ ਨਾਲ ਗੁਨਾਹ ਕਰਦੇ ਹੋ। ਅਤੇ ਮੈਂ ਇਹ ਦੇਖਿਆ ਵੀ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੀ ਇਸ ਤਰ੍ਹਾਂ ਦੀ ਜਿਹੜੀ ਸਮੱਗਰੀ ਆ ਰਹੀ ਹੈ ਜਿਹੜੀ ਅਨਚੈੱਕ ਹੁੰਦੀ ਹੈ, ਜਿਹੜੀ ਪ੍ਰੀ ਚੈੱਕ ਵਾਲਾ ਸਿਸਟਮ ਹੈ ਨਹੀਂ ਗਾ ਸੋਸ਼ਲ ਮੀਡੀਆ ਵਿੱਚ
1: ਜੀ।
3: ਜਿਹੜਾ ਪ੍ਰਿੰਟ ਮੀਡੀਆ ਜਾਂ ਦੂਸਰਾ ਜਿਹੜਾ ਮੀਡੀਆ ਤੁਸੀਂ ਜਿਹਨਾਂ ਰਵਾਇਤੀ ਮੀਡੀਆ ਕਹਿੰਦੇ ਹੋਗੇ, ਉਸ ਤੋਂ ਬਾਅਦ ਹੀ ਉਹ ਚੀਜ਼ ਪਬਲਿਸ਼ ਹੋ ਸਕਦੀ ਜਦੋਂ ਚੈੱਕ ਹੋ ਜਾਂਦੀ ਹੈ। ਸੋਸ਼ਲ ਮੀਡੀਆ 'ਚ ਬਾਅਦ ਦੇ ਵਿੱਚ ਚੈੱਕ ਹੈਗਾ, ਜੇ ਤੁਸੀਂ ਕੋਈ ਗਲਤ ਚੀਜ਼ ਸੋਸ਼ਲ ਮੀਡੀਆ 'ਤੇ ਪਾਤੀ ਹੈ ਉਹਨੂੰ ਚੈੱਕ ਕੀਤਾ,

0: ਸਕਦਾ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ, ਉਹਨੂੰ ਉਤਾਰਿਆ ਵੀ ਜਾ ਸਕਦਾ, ਉਹਨੂੰ ਰੋਕਿਆ ਵੀ ਜਾ ਸਕਦਾ, ਉਸ ਯੂਜ਼ਰ ਨੂੰ ਬੈਨ ਵੀ ਕੀਤਾ ਜਾ ਸਕਦਾ, ਫਰਕ ਹੈ ਥੋੜ੍ਹਾ ਜਿਹਾ।
1: ਭਾਸਕਰ ਸਾਹਿਬ, ਪਹਿਲਾਂ ਗੱਲ ਹੁੰਦੀ ਸੀਗੀ ਕਾਪੀਜ਼ ਦੀ, ਸਰਕੂਲੇਸ਼ਨਸ ਦੀ, ਐਡੀਸ਼ਨਸ ਦੀ, ਅੱਜ ਕੱਲ੍ਹ ਗੱਲ ਹੁੰਦੀ ਹੈ ਵਿਊਜ਼ ਦੀ, ਲਾਈਕਸ ਦੀ ਅਤੇ ਸਬਸਕ੍ਰਿਪਸ਼ਨ ਦੀ। ਤੁਸੀਂ ਕਿੱਦਾਂ ਲੈਂਦੇ ਹੋ ਕਿ ਰਵਾਇਤੀ ਮੀਡੀਆ ਅਤੇ ਜਦੋਂ ਦਾ ਪਿਛਲੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ ਜਿਹੜਾ ਹਾਵੀ ਹੋਇਆ ਹੈ, ਸੋਸ਼ਲ ਮੀਡੀਆ ਦਾ ਕੀ ਪ੍ਰਭਾਵ ਪਿਆ ਹੈ ਸਾਡੇ ਰਵਾਇਤੀ ਮੀਡੀਆ 'ਤੇ?
2: ਵੈਸੇ ਗੱਲ ਸੋਸ਼ਲ ਮੀਡੀਆ ਦੀ ਕਰਨ ਤੋਂ ਪਹਿਲੇ, ਰਮਨਪ੍ਰੀਤ ਜੀ, ਜਿੰਨੀ ਕੁ ਸਾਡੀ ਉਮਰ ਹੈ, ਮੇਰੇ ਖਿਆਲ ਨਾਲ ਸਾਨੂੰ ਇਹ ਬੜੀ ਇੱਕ ਮਾਣ ਮਹਿਸੂਸ ਹੁੰਦਾ ਕਿ ਅਸੀਂ ਉਸ ਵਕਤ ਤੋਂ ਸ਼ੁਰੂ ਹੋਏ ਜਦ ਰੇਡੀਓ ਸੁਣਨ ਵਾਸਤੇ ਵੀ ਤੁਹਾਨੂੰ ਲਾਇਸੈਂਸ ਚਾਹੀਦਾ ਹੁੰਦਾ, ਸਾਈਕਲ ਦਾ ਵੀ ਲਾਇਸੈਂਸ ਚਾਹੀਦਾ ਹੁੰਦਾ ਸੀਗਾ। ਔਰ 1990 ਦੇ ਦਸ਼ਕ ਦੇ ਵਿੱਚ ਜਦ ਇਹ ਗੱਲ ਸੁਣੀ ਨਾ, ਮੇਰੇ ਖਿਆਲ ਨਾਲ ਇੱਕ TV ਪ੍ਰਾਈਵੇਟ ਚੈਨਲ ਸ਼ੁਰੂ ਹੋਇਆ ਸੀਗਾ, ਅਤੇ ਉਸ ਤੋਂ ਬਾਅਦ ਖਬਰਾਂ ਦਾ 24 ਘੰਟੇ ਦਾ ਚੈਨਲ, ਇਹ ਵੀ ਗੱਲ ਚੱਲੀ। ਔਰ ਲੋਕ ਸੋਚਦੇ ਸੀ ਵੀ 24 ਘੰਟੇ ਖਬਰਾਂ ਦੇਣਗੇ ਕੀ, ਚਲੋ ਸ਼ੁਰੂ ਦੇ ਵਿੱਚ 8-8 ਘੰਟੇ ਦਾ ਹਜੇ ਵੀ ਚਲੋ ਚੱਲ ਰਿਹਾ। ਫਿਰ ਉਸ ਤੋਂ ਬਾਅਦ 2004-5 ਦੇ ਬਾਅਦ ਇੱਕ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਇੱਕ ਬੜਤ ਜੀ ਬਣਨੀ ਸ਼ੁਰੂ ਹੋਈ, ਕਿਉਂਕਿ ਮੈਨੂੰ ਯਾਦ ਹੈ 2003-2002 ਦੇ ਵਿੱਚ ਇੰਟਰਨੈਟ ਹੁੰਦਾ ਸੀਗਾ ਮਹਿੰਗਾ, ਔਰ ਫੋਨ ਸੁਣਨੇ ਹੁੰਦੇ ਸੀ ਮਹਿੰਗੇ, ਉਸ ਵਕਤ ਬਟਨ ਵਾਲੇ ਫੋਨ ਸੀਗੇ, ਤਦ ਤੱਕ ਸੋਸ਼ਲ ਮੀਡੀਆ ਨਹੀਂ ਸੀਗਾ, ਬਾਅਦ 'ਚੋਂ ਸਮਾਰਟਫੋਨ ਆ ਗਏ। ਅੱਜ ਦੀ ਡੇਟ 'ਚ ਸੋਸ਼ਲ ਮੀਡੀਆ ਇਨਫੋਰਮੇਸ਼ਨ ਫਲੋ ਦਾ ਇੱਕ ਮੇਨ ਸੋਰਸ ਬਣਿਆ ਹੋਇਆ। ਔਰ ਅੱਜ ਦੀ ਡੇਟ 'ਚ ਤੁਸੀਂ ਆਪਣੇ ਬੱਚਿਆਂ ਨੂੰ, ਕਿਉਂਕਿ ਸਾਡੇ ਟਾਈਮ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਸੀ ਵੀ ਅਖਬਾਰ ਪੜ੍ਹਿਆ ਕਰੋ, ਜੇ ਨੌਲੇਜ ਲੈਣੀ ਹੈ ਤਾਂ ਅਖਬਾਰ ਪੜ੍ਹੋ। ਅੱਜ ਦੀ ਡੇਟ 'ਚ ਬਿਨਾਂ ਅਖਬਾਰ ਪੜ੍ਹੇ ਜੇ ਬੱਚਿਆਂ ਨੂੰ ਪੂਰੀ ਨੈਸ਼ਨਲ, ਇੰਟਰਨੈਸ਼ਨਲ ਔਰ ਆਪਣੇ ਇਲਾਕੇ ਦੀ ਨੌਲੇਜ ਹੈਗੀ ਹੈ, ਤਾਂ ਇਹਨੂੰ ਆਪਾਂ ਸੋਸ਼ਲ ਮੀਡੀਆ ਦੀ ਦੇਣ ਕਹਾਂਗੇ। ਜਿਹੜਾ ਤੁਸੀਂ ਗੱਲ ਕਹੀ ਕਿ ਵੀ ਇੱਕ ਦੌਰ ਹੁੰਦਾ ਸੀਗਾ, ਕਿਉਂਕਿ ਜਦ ਸਾਡਾ ਦੌਰ ਸੀਗਾ ਔਰ ਅਸੀਂ ਅਖਬਾਰਾਂ ਪੜ੍ਹ ਪੜ੍ਹ ਕੇ ਹੀ ਕਾਫੀ ਚੀਜ਼ਾਂ ਸਿੱਖਦੇ ਸੀਗੇ, ਔਰ ਮੇਨ ਸੋਰਸ ਆਫ ਇਨਫੋਰਮੇਸ਼ਨ ਹੀ ਅਖਬਾਰ ਹੁੰਦਾ ਸੀਗਾ, ਉੱਥੋਂ ਹੀ ਤੁਸੀਂ ਜਾਣਕਾਰੀ ਲੈਂਦੇ ਸੀਗੇ ਅਖਬਾਰਾਂ ਨੂੰ, ਕਿਉਂਕਿ ਅਖਬਾਰਾਂ ਦੇ ਵਿੱਚ ਬੱਚਿਆਂ ਦਾ ਇੰਟਰਸਟ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਘੱਟ ਬੱਚੇ ਹੁੰਦੇ ਸੀ ਜਿਨ੍ਹਾਂ ਨੂੰ ਅਖਬਾਰ ਪੜ੍ਹਨ ਦਾ ਸ਼ੌਂਕ ਹੁੰਦਾ ਸੀਗਾ, ਅਤੇ ਹੁਣ ਇਹ ਸ਼ੌਂਕ ਮੇਰੇ ਖਿਆਲ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਤਕਰੀਬਨ ਹਰ ਜਨਰੇਸ਼ਨ ਦੇ ਵਿੱਚ, ਹਰ ਤਰੀਕੇ ਦੇ ਬੱਚੇ, 10ਵੀਂ 11ਵੀਂ ਦਾ ਵੀ ਬੱਚੇ ਨੂੰ ਉਹ ਇਨਫੋਰਮੇਸ਼ਨ ਦਾ ਫਲੋ ਇੰਨਾ ਜ਼ਿਆਦਾ ਹੈਗਾ ਕਿ ਉਹਦੇ ਕਲਿੱਕ ਆਫ ਬਟਨ ਦੇ ਰਾਹੀਂ ਜਾਂ ਆਪਣੇ ਮੋਬਾਈਲ ਦੇ ਰਾਹੀਂ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਹੁੰਦੀ ਹੈ।
1: ਇਹ ਤੁਸੀਂ ਬੜੀ ਚੰਗੀ ਗੱਲ ਕਹੀ ਕਿ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀਆਂ ਦਾ ਇੱਕ ਬੇਰੋਕ ਫਲੋ ਹੈਗਾ ਆ, ਜਿਹਦੇ ਕਰਕੇ ਸਾਡੇ ਕੋਲ ਬਹੁਤ ਜ਼ਿਆਦਾ ਜਾਣਕਾਰੀ ਹੈ। ਬੜਾ ਸਾਹਿਬ, ਮੈਂ ਪੁੱਛਣਾ ਚਾਹੂੰਗੀ ਕਿ ਜਦੋਂ ਅਸੀਂ ਸ਼ੁਰੂ ਕੀਤਾ, ਅੱਜ ਤੋਂ ਕਹਿ ਲਓ 2-3 ਦਹਾਕੇ ਪਹਿਲਾਂ ਰੇਡੀਓ ਜਾਂ ਆਲ ਇੰਡੀਆ ਰੇਡੀਓ ਜਾਂ ਦੂਰਦਰਸ਼ਨ 'ਤੇ ਕੰਮ ਕਰਨਾ, ਕੈਮਰਾ ਫੇਸ ਕਰਨ ਤੋਂ ਪਹਿਲਾਂ, ਮਾਈਕ ਫੇਸ ਕਰਨ ਤੋਂ ਪਹਿਲਾਂ ਸਾਨੂੰ ਕਿੰਨੇ ਵੱਡੇ ਪ੍ਰੋਸੀਜਰ 'ਚੋਂ ਗੁਜ਼ਰਨਾ ਪੈਂਦਾ ਸੀ। ਸਾਡੇ ਤੋਂ ਸਕ੍ਰਿਪਟਾਂ ਲਿਖਾਈਆਂ ਜਾਂਦੀਆਂ ਸੀ, ਸਾਡੇ ਤੋਂ ਬੁਲਵਾਇਆ ਜਾਂਦਾ ਸੀਗਾ, ਅਤੇ ਜੇ ਜ਼ਿੰਦਗੀ ਦੀ ਬਜਾਏ ਜ਼ਿੰਦਗੀ ਬੋਲ ਦਿੱਤਾ, ਕੌਲੀ ਦੀ ਬਜਾਏ ਕੋਹਲੀ ਬੋਲ ਦਿੱਤਾ, ਚੌਲ ਦੀ ਬਜਾਏ ਚੋਲ ਬੋਲ ਦਿੱਤਾ, ਅਤੇ ਤੁਹਾਡਾ ਆਡੀਸ਼ਨ ਨਹੀਂ ਸੀ ਕਲੀਅਰ ਹੁੰਦਾ। ਅਤੇ ਇਸ ਦੌਰ ਨੂੰ ਜਿੱਦਾਂ ਸਾਡੀ ਸਕਰੂਟਨਾਈ ਹੁੰਦੀ ਸੀਗੀ, ਸਾਨੂੰ ਇੰਨੇ ਸਖਤ ਉਹਨਾਂ 'ਚੋਂ ਗੁਜ਼ਾਰ ਕੇ, ਉਸ ਟਾਈਮ ਦੇ ਐਂਕਰਸ ਜਾਂ ਪ੍ਰਜੈਂਟਰ ਜਾਂ ਈਵਨ ਐਡੀਟਰਸ ਵੀ ਉਹਨਾਂ ਨੂੰ ਉਨੇ ਮਜ਼ਬੂਤ ਕੰਪੀਟੀਸ਼ਨ 'ਚੋਂ ਕਹਿ ਲਓ, ਟੈਸਟ 'ਚੋਂ ਨਿਕਲਣਾ ਪੈਂਦਾ ਸੀ। ਉਸ ਆਧਾਰ 'ਤੇ ਜੇ ਤੁਸੀਂ ਅੱਜ ਦੀ ਗੱਲ ਕਰੋ ਤਾਂ ਸੋਸ਼ਲ ਮੀਡੀਆ ਇਸ ਪੱਧਰ 'ਤੇ ਕਿੱਥੇ ਖੜ੍ਹਾ?
0: ਖੜ੍ਹਾ ਤਾਂ ਹੌਲੀ ਹੌਲੀ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ, ਵਿਕਾਸ ਹੋ ਰਿਹਾ, ਕਿਉਂਕਿ ਮਨੁੱਖ ਦੀ ਬੁਨਿਆਦੀ ਜ਼ਰੂਰਤ ਹੈਗੀ ਸੰਚਾਰ। ਉਹਦੇ ਲਈ ਪਹਿਲਾਂ ਪ੍ਰਿੰਟ ਮੀਡੀਆ ਸ਼ੁਰੂ ਹੋਇਆ, ਫਿਰ ਇਲੈਕਟ੍ਰੋਨਿਕ ਮੀਡੀਆ ਸ਼ੁਰੂ ਹੋਇਆ, ਫਿਰ ਸੋਸ਼ਲ ਮੀਡੀਆ। ਆਉਣ ਵਾਲੇ ਸਮੇਂ 'ਚ ਇਹਦਾ ਹੋਰ ਰੂਪ ਕੋਈ ਸਾਹਮਣੇ ਆ ਸਕਦਾ ਹੈਗਾ। ਬੁਨਿਆਦੀ ਚੀਜ਼ ਸੰਚਾਰ ਦੀ ਹੈ, ਉਹਦੇ ਵਿੱਚ ਲੈਂਗੁਏਜ ਦੂਸਰੇ ਨੰਬਰ 'ਤੇ ਹੈ, ਪਹਿਲੇ ਨੰਬਰ 'ਤੇ ਨਹੀਂ ਹੈਗੀ। ਇਹ ਠੀਕ ਹੈ ਵੀ ਸਾਨੂੰ ਆਪਣੀ ਭਾਸ਼ਾ ਦਾ ਖਿਆਲ ਰੱਖਣਾ ਚਾਹੀਦਾ ਹੈ। ਜਿਹੜੇ ਪੁਰਾਣੇ, ਮੈਂ ਜਲੰਧਰ ਦੇ ਵਿੱਚ ਦੇਖਿਆ, ਪੁਰਾਣੇ ਪੱਤਰਕਾਰ ਸੀ, ਉਹਨਾਂ ਨੂੰ ਬਹੁਤ ਕੰਮ ਆਉਂਦਾ ਸੀਗਾ, ਉਹਨਾਂ ਨੂੰ ਉਰਦੂ ਵੀ ਆਉਂਦਾ ਸੀਗਾ, ਅੰਗਰੇਜ਼ੀ ਵੀ ਆਉਂਦੀ ਸੀ, ਪੰਜਾਬੀ ਵੀ, ਹਿੰਦੀ ਵੀ, 4-4 ਭਾਸ਼ਾਵਾਂ ਦੇ ਗਿਆਤਾ ਸੀਗੇ, ਅਤੇ ਉਹਨਾਂ ਦਾ ਲਿਖਣ ਦਾ ਜਿਹੜਾ ਤੁਸੀਂ ਪੁਰਾਣੀਆਂ ਲਿਖਤਾਂ ਦੇਖੋ, ਬਹੁਤ ਕਮਾਲ ਦੀਆਂ ਲਿਖਤਾਂ ਨੇ ਉਹ। ਇਹ ਠੀਕ ਹੈ ਵੀ ਹੁਣ ਉਸ ਤਰ੍ਹਾਂ ਦੇ ਲੋਕ ਹੈ ਨਹੀਂ ਗੇ, ਹੁਣ ਮੀਡੀਆ ਵਿੱਚ ਅਸਲ 'ਚ ਇੱਕ ਕਮੀ ਹੈ ਇੱਕ ਤਰ੍ਹਾਂ ਦੀ, ਸਟਾਫ ਮਿਲਣ ਦੀ, ਸਾਰੇ ਅਖਬਾਰਾਂ ਦੇ ਵਿੱਚ ਹਰ ਰੋਜ਼ ਸਿਹਾਰ ਲੱਗਦੇ ਨੇ, ਸਟਾਫ ਦੀ ਕਮੀ ਹੈ, ਲੋਕ ਭਾਸ਼ਾ ਵੱਲ ਧਿਆਨ ਦੇਣਾ ਘੱਟ ਦਿੰਦੇ ਨੇ। ਭਾਸ਼ਾ ਦੀ ਪੜ੍ਹਾਈ ਅਸੀਂ ਉਸ ਤਰ੍ਹਾਂ ਨਹੀਂ ਕਰ ਰਹੇ, ਸਕੂਲਾਂ ਵਿੱਚ ਵੀ ਸਾਨੂੰ ਉਸ ਤਰ੍ਹਾਂ ਭਾਸ਼ਾ ਨਹੀਂ ਪੜ੍ਹਾਈ ਜਾਂਦੀ ਹੈਗੀ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿਹੜੇ ਰੇਡੀਓ TV ਖਾਸ ਤੌਰ 'ਤੇ ਆਕਾਸ਼ਵਾਣੀ ਹੈ, ਦੂਰਦਰਸ਼ਨ ਹੈ, ਇਹਨਾਂ ਨੇ ਭਾਸ਼ਾ ਉੱਪਰ ਚੈੱਕ ਰੱਖਿਆ ਹੋਇਆ, ਭਾਸ਼ਾ ਦੇ ਵਿੱਚ ਵੀ ਬਹੁਤ ਘੱਟ ਗਲਤੀਆਂ ਹੁੰਦੀਆਂ ਨੇ। ਜਿਹੜੇ ਬੰਦਿਆਂ ਨੂੰ ਬੁਲਾਇਆ ਜਾਂਦਾ ਪ੍ਰੋਗਰਾਮ ਵਿੱਚ, ਉਹ ਵੀ ਗਿਆਤਾ ਹੁੰਦੇ ਨੇ, ਆਪਣੇ ਆਪਣੇ ਖੇਤਰ ਦੇ ਮਾਹਰ ਹੁੰਦੇ ਨੇ। ਅਤੇ ਪਰ ਸਾਨੂੰ ਜਿਹੜਾ ਇਹ ਸਾਨੂੰ ਖਿਆਲ ਕਰਨਾ ਚਾਹੀਦਾ ਵੀ ਸੋਸ਼ਲ ਮੀਡੀਆ ਵਿੱਚ ਜਿਹੜੀ ਭਾਸ਼ਾ ਦੀ ਜਿਹੜੀ ਇਸ ਤਰ੍ਹਾਂ ਦੀ ਦੁਰਗਤ ਹੋ ਰਹੀ ਹੈਗੀ, ਇਹ ਸਾਰਿਆਂ ਦੀ ਹੋ ਰਹੀ ਹੈ, ਸਾਡੀ ਇਕੱਲੀ ਨਹੀਂ, ਅੰਗਰੇਜ਼ੀ ਦੀ ਵੀ, ਹਿੰਦੀ ਦੀ ਵੀ, ਸਭ ਦੀ ਹੋ ਰਹੀ ਹੈਗੀ। ਪਰ ਇਹਨੂੰ ਰੋਕਣ ਦਾ ਤਰੀਕਾ ਇਹੀ ਹੈ ਵੀ ਅਸੀਂ ਲੋਕਾਂ ਨੂੰ ਗਿਆਨ ਦੇਈਏ, ਲੋਕਾਂ ਨੂੰ ਸਮਝਾਈਏ, ਜਾਂ ਜਿਹੜੇ ਯੂਜ਼ਰ ਨੇ ਜਾਂ ਜਿਹੜੀਆਂ ਵੱਡੀਆਂ ਪਲੇਟਫਾਰਮ ਨੇ, ਜਿਨ੍ਹਾਂ 'ਚ ਫੇਸਬੁੱਕ ਸਭ ਤੋਂ ਵੱਡਾ ਪਲੇਟਫਾਰਮ ਹੈ, ਜਿਹਦੀ 3 ਅਰਬ ਤੋਂ ਵੱਧ ਉਹਨਾਂ ਦੇ ਯੂਜ਼ਰ ਨੇ ਗੇ, ਉਹ ਉਸ ਤਰ੍ਹਾਂ ਦੇ ਪਲੇਟਫਾਰਮਾਂ ਨੂੰ ਇਸ ਗੱਲ ਦੇ ਵਿੱਚ ਚੈੱਕ ਰੱਖਣਾ ਚਾਹੀਦਾ ਵੀ ਭਾਸ਼ਾ ਦਾ, ਖਾਸ ਤੌਰ 'ਤੇ ਜਿਹੜੀਆਂ ਲੋਕਾਂ ਨੂੰ ਬੇਇੱਜ਼ਤ ਕਰਦੀਆਂ ਪੋਸਟਾਂ ਪਾਉਂਦੇ ਨੇ, ਜਾਂ ਜਿਹੜੇ ਗਲਤ ਭਾਸ਼ਾ ਯੂਜ਼ ਕਰਦੇ ਨੇ, ਉਹਨਾਂ ਉੱਤੇ ਚੈੱਕ ਰੱਖਣ ਦੀ ਜ਼ਰੂਰਤ ਹੈਗੀ। ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ, ਕਿਉਂਕਿ ਸਾਰੇ ਜਿਹੜੇ ਵੱਡੇ ਪਲੇਟਫਾਰਮ ਨੇ, 100 ਦੇ ਕਰੀਬ ਵੱਡੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਕਾਨਫਰੰਸ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਸਿਧਾਂਤ ਬਣਾਇਆ ਜਾਵੇ, ਅਸੀਂ ਇਸ ਤਰ੍ਹਾਂ ਚੱਲਣਾ ਹੈਗਾ, ਕੋਈ ਨਿਯਮ ਬਣਾਏ ਜਾਣ, ਤਾਂ ਕੋਈ ਔਖ ਨਹੀਂ ਹੈਗੀ, ਇਹਨੂੰ ਸੌਖੇ ਤਰੀਕੇ ਨਾਲ ਨਜਿੱਠਿਆ ਜਾ ਸਕਦਾ, ਕਿਉਂਕਿ ਮਨੁੱਖੀ ਸਮਾਜ ਨੂੰ ਬਿਹਤਰ ਬਣਾਉਣ ਦੀ ਗੱਲ ਹੈ ਸੰਚਾਰ।

0: ਨੂੰ ਬਿਹਤਰ ਬਣਾਉਣ ਦੀ ਗੱਲ ਹੈਗੀ। ਭਾਸ਼ਾ ਦੇ ਵਿੱਚ ਆਉਣ ਵਾਲੇ ਸਮੇਂ ਸਾਨੂੰ ਥੋੜ੍ਹਾ ਜਿਹਾ ਖੁੱਲ੍ਹ ਲੈਣੀ ਪਊਗੀ, ਕਿਉਂਕਿ ਸੰਸਾਰ ਦੇ ਵਿੱਚ ਭਾਸ਼ਾਵਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ ਲਗਾਤਾਰ। ਕੋਈ ਸਾਂਝੀ ਭਾਸ਼ਾ ਹੋਣ ਵਾਲੇ ਸਮੇਂ 'ਚ ਬਣਨੀ ਹੈਗੀ, ਉਹ 100 ਸਾਲ 200 ਸਾਲ ਦੇ ਵਿੱਚ ਉਹਦਾ ਕੋਈ ਹੋਰ
1: ਜੀ,
0: ਰੂਪ ਹੋਏਗਾ, ਅੰਗਰੇਜ਼ੀ ਵੀ ਹੋਰ ਰੂਪ ਹੋਏਗਾ, ਸਾਡੀ ਭਾਸ਼ਾ ਵੀ ਹੋ ਸਕਦਾ ਕਿਸੇ ਹੋਰ ਰੂਪ ਸਾਹਮਣੇ ਆਵੇ।
1: ਪਰ ਭਾਸਕਰ ਸਾਹਿਬ, ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੂੰਗੀ ਜੋ ਮੇਰੇ ਜ਼ਿਹਨ 'ਚ ਆ ਰਿਹਾ ਹੈ। ਜਦੋਂ ਪਹਿਲਾਂ ਕੀ ਹੁੰਦਾ ਸੀਗਾ ਕਿ ਕਿਸੇ ਅਖਬਾਰ 'ਚ ਤੁਹਾਡੀ ਕਵਰੇਜ ਆਉਣੀ ਜਾਂ ਫੋਟੋ ਆਉਣੀ ਜਾਂ 4 ਲਾਈਨਾਂ ਦੀ ਖਬਰ ਲੱਗਣੀ, ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ, ਅਤੇ ਪਹਿਲਾਂ ਅਖਬਾਰਾਂ ਵੀ ਖਬਰ ਲਗਾਉਣ ਵੇਲੇ ਉਹਦਾ ਪਹਿਲਾਂ ਔਥੈਂਟਿਸਿਟੀ ਚੈੱਕ ਕਰਦੀਆਂ ਸੀਗੀਆਂ, ਅਤੇ ਜੇ ਕਿਸੇ ਬੰਦੇ ਬਾਰੇ ਲਿਖਿਆ ਜਾ ਰਿਹਾ ਉਹ ਵੀ ਸੱਚੀ ਮੁੱਚੀ ਦਾ ਕੋਈ ਅਚੀਵਰ ਹੁੰਦਾ ਸੀਗਾ ਜਾਂ ਉਹਦੀ ਕੋਈ ਕ੍ਰੈਡੀਬਿਲਟੀ ਹੁੰਦੀ ਸੀ ਜਾਂ ਉਹਦੀ ਕੋਈ ਵੱਡੀ ਅਚੀਵਮੈਂਟ ਹੁੰਦੀ ਸੀ, ਵੱਡੀ ਪ੍ਰਾਪਤੀ ਹੁੰਦੀ ਸੀ, ਉਹਨੂੰ ਉਹ ਅਖਬਾਰ 'ਚ ਜਾਂ ਮੈਗਜ਼ੀਨ 'ਚ ਜਾਂ ਕਿਸੇ ਵੀ ਉਸ ਮੀਡੀਆ ਦੇ ਵਿੱਚ ਜਗ੍ਹਾ ਮਿਲਦੀ ਸੀ। ਰੇਡੀਓ, ਟੈਲੀਵਿਜ਼ਨ ਦੇ, ਦੂਰਦਰਸ਼ਨ ਦੇ ਜਾਂ ਆਲ ਇੰਡੀਆ ਰੇਡੀਓ ਤੋਂ ਵੀ ਹਰ ਕੋਈ ਨਹੀਂ ਸੀ ਆ ਸਕਦਾ। ਜਿਹੜੀ ਵੀ ਸ਼ਖਸੀਅਤ ਬੁਲਾਈ ਜਾਂਦੀ ਸੀ ਉਸ ਸ਼ਖਸੀਅਤ ਦਾ ਕੋਈ ਬਹੁਤ ਸ਼ਾਨਦਾਰ ਪਰਫੋਰਮੈਂਸ ਹੁੰਦੀ ਸੀ ਜਾਂ ਪ੍ਰਾਪਤੀ ਹੁੰਦੀ ਸੀ। ਪਰ ਅੱਜ ਵਿਊਜ਼ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ 'ਤੇ ਕਈ ਉਹ ਅਕਾਊਂਟ, ਕਈ ਉਹ ਲੋਕ ਮਿਲੀਅਨਸ ਵਿਊਜ਼ ਲੈਂਦੇ ਨੇ, ਹਜ਼ਾਰਾਂ ਲੱਖਾਂ 'ਚ ਕਮਾ ਰਹੇ ਨੇ, ਜਿਹੜਾ ਕੰਟੈਂਟ ਬਹੁਤ ਹੀ ਨੀਵੇਂ ਪੱਧਰ ਦਾ। ਇਹ ਸਾਨੂੰ ਕਿੱਥੇ ਲੈ ਕੇ ਜਾਏਗਾ?
2: ਦੇਖੋ, ਜਦੋਂ ਤੋਂ ਇਹ ਸੋਸ਼ਲ ਮੀਡੀਆ ਦਾ ਯੁੱਗ ਸ਼ੁਰੂ ਹੋਇਆ ਹੈ ਨਾ, ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਸੈਲਫ ਰੈਗੂਲੇਸ਼ਨ, ਕਿਉਂਕਿ ਹਜੇ ਤੱਕ ਇਹਦਾ ਰੈਗੂਲੇਸ਼ਨ ਪੂਰੇ ਤਰੀਕੇ ਨਾਲ ਨਹੀਂ ਬਣਿਆ। ਭਾਵੇਂ ਐਕਸ ਜਿਹੜਾ ਹੈਗਾ ਜਾਂ ਟਵਿੱਟਰ ਪਹਿਲੇ ਹੁੰਦਾ ਸੀਗਾ, ਉਹਦੇ ਉੱਤੇ ਸਰਕਾਰਾਂ ਦੀ ਅਕਸਰ ਟਸਲ ਰਹਿੰਦੀ ਹੈ ਕਿ ਵੀ ਤੁਸੀਂ ਇਹ ਜਿਹੜਾ ਕੰਟੈਂਟ ਹੈ ਨਹੀਂ ਛਾਪਣਾ ਚਾਹੀਦਾ ਸੀ ਜਾਂ ਨਹੀਂ ਪਬਲਿਸ਼ ਕਰਨਾ ਚਾਹੀਦਾ ਸੀਗਾ ਜਾਂ ਨਹੀਂ ਬ੍ਰੋਡਕਾਸਟ ਕਰਨਾ ਚਾਹੀਦਾ ਸੀ। ਉਹ ਚਲੋ ਕਾਨੂੰਨੀ ਲੜਾਈਆਂ ਹੈਗੀਆਂ, ਸੋਸ਼ਲ ਮੀਡੀਆ ਦੇ ਉੱਤੇ ਕੰਟਰੋਲ ਕਿੱਦਾਂ ਕਰਨਾ, ਸੋਸ਼ਲ ਮੀਡੀਆ ਦੇ ਉੱਤੇ ਸੈਲਫ ਰੈਗੂਲੇਟ ਕਿੱਦਾਂ ਕਰਨਾ, ਹਜੇ ਤੱਕ ਇਹ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਚੱਲਦੀ ਹੈ। ਔਰ ਜਦ ਕਿਸੇ ਵੀ ਕਾਨੂੰਨ ਬਣਾਉਣ ਦੀ ਜਿਹੜੀ ਕਵਾਇਦ ਹੈ ਉਹਦੇ ਵਿੱਚ ਹਮੇਸ਼ਾ ਸਰਕਾਰਾਂ 'ਤੇ ਇਹੀ ਆਰੋਪ ਲੱਗਦਾ ਵੀ ਤੁਸੀਂ ਇਹਦੇ ਆੜ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਅਲਟੀਮੇਟਲੀ ਕਿਸੇ ਨਾ ਕਿਸੇ ਜਗ੍ਹਾ 'ਤੇ ਰੈਗੂਲੇਸ਼ਨ ਹੋਣ ਦੀ ਲੋੜ ਹੈ ਨਾ। ਕਿਉਂਕਿ ਤੁਸੀਂ ਕੰਟੈਂਟ ਵਾਇਰਲ ਹੋਣਾ, ਕੰਟੈਂਟ ਨੂੰ ਲਾਈਕਸ ਮਿਲਣਾ, ਉਹ ਚੰਗਾ ਮਾੜਾ ਕੰਟੈਂਟ ਹੋ ਸਕਦਾ, ਤੁਸੀਂ ਉਹਨੂੰ ਸੈਲਫ ਰੈਗੂਲੇਸ਼ਨ ਦੇ ਉੱਤੇ ਨਹੀਂ ਛੱਡ ਸਕਦੇ। ਇਹੀ ਕਾਰਨ ਹੈਗਾ ਕਿ ਕਈ ਵਾਰ ਤੁਸੀਂ ਦੇਖਿਆ ਹੋਏਗਾ ਕਿ ਵੀ ਇੱਕ ਚੀਜ਼ ਵਾਇਰਲ ਹੋਈ, ਉਹ ਭਾਵੇਂ ਗੰਦੀ ਹੈ, ਮਾੜੀ ਹੈ, ਅਸ਼ਲੀਲ ਹੈ, ਹੋਰ ਚੀਜ਼ਾਂ ਹੈਗੀਆਂ, ਅਤੇ ਉਹਨੂੰ ਰੋਕਣ ਵਾਸਤੇ ਕਾਨੂੰਨ ਦਾ ਹੋਣਾ ਤਾਂ ਲਾਜ਼ਮੀ ਹੈ ਨਾ। ਪਰ ਜਦ ਕਾਨੂੰਨ ਨੂੰ ਆਪਾਂ ਕਿਸੇ ਚੀਜ਼ ਨੂੰ ਰੋਕਣ ਵਾਸਤੇ ਲਾਉਂਦੇ ਹਾਂ ਤਾਂ ਕਈ ਵਾਰ ਉਹਦਾ ਮਿਸਯੂਜ਼ ਵੀ ਹੋਣ ਦੇ ਚਾਂਸਿਸ ਵੱਧਦੇ ਨੇ, ਇਸ ਕਰਕੇ ਸ਼ਾਇਦ ਕੁਛ ਹੋ ਨਹੀਂ ਪਾ ਰਿਹਾ
1: ਜੀ। ਅਤੇ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਬੇਸ਼ੱਕ ਆਜ਼ਾਦ ਮੀਡੀਆ ਹੈ, ਪਹਿਲਾਂ ਤਾਂ ਹੁੰਦਾ ਸੀਗਾ ਜਿਵੇਂ ਤੁਹਾਨੂੰ ਬੜਾ ਤਜਰਬਾ ਹੈ ਕਿ ਤੁਸੀਂ ਕੋਈ ਆਪਣਾ ਨਵਾਂ ਅਖਬਾਰ ਕੱਢਣਾ, ਮੈਗਜ਼ੀਨ ਕੱਢਣਾ, ਤਾਂ ਉਹਦੇ ਲਈ ਇੱਕ ਬੜਾ ਵੱਡਾ ਪ੍ਰੋਸੈਸ ਹੁੰਦਾ ਸੀ, ਬੜਾ ਵੱਡਾ ਮਨਜ਼ੂਰੀਆਂ ਲੈਣੀਆਂ, ਫਿਰ ਇੱਕ ਮਿਆਰ ਰੱਖਣਾ। ਅੱਜ ਦੇ ਟਾਈਮ ਦੇ ਵਿੱਚ ਕੋਈ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਫਟਾਫਟ ਇੱਕ ਪੇਜ ਬਣਾ ਕੇ ਜਾਂ ਇੱਕ ਆਪਣੀ ਵੈਬਸਾਈਟ ਬਣਾ ਕੇ ਹਲਕੀ ਜੀ ਜਾਂ ਫਿਰ ਇੱਕ ਯੂਟਿਊਬ 'ਤੇ ਚੈਨਲ ਬਣਾ ਕੇ ਕੁਛ ਵੀ ਪਾਉਣਾ ਸ਼ੁਰੂ ਕਰ ਦਿੰਦਾ ਹੈ। ਅਤੇ ਮੇਰਾ ਕੁਸ਼ਚਨ ਇਹ ਹੈਗਾ ਕਿ ਇਸ ਦੇ ਨਾਲ ਸਾਡੇ ਯੂਥ ਨੂੰ ਫਾਇਦਾ ਹੋ ਰਿਹਾ ਹੈ ਕਿ ਜਾਂ ਉਹ ਕਿਸੇ ਤਰੀਕੇ ਨਾਲ ਨੁਕਸਾਨ ਦਾ ਵੀ ਸਾਹਮਣਾ ਕਰ ਰਿਹਾ?
0: ਦੇਖੋ, ਜਿਹੜੀ ਅਸਲ 'ਚ ਨੁਕਸਾਨ ਸਾਡੀ ਸੰਵੇਦਨਸ਼ੀਲਤਾ ਦਾ ਹੋਇਆ, ਦੂਸਰਾ ਸਾਡੀ ਸੋਚ ਇੱਕ ਜਕੜੀ ਗਈ ਹੈ। ਸੋਸ਼ਲ ਮੀਡੀਆ ਕਾਰਨ ਲੋਕ ਬਿਮਾਰ ਹੋ ਰਹੇ ਨੇ, ਜਨਤਕ ਬਿਹੇਵੀਅਰ ਆ ਉਹ ਠੀਕ ਨਹੀਂ ਹੈਗਾ, ਟੋਲਰੇਬਲ ਨਹੀਂ ਹੈਗਾ। ਈਵਨ ਅਖਬਾਰਾਂ ਤੋਂ ਪਿਛਲੇ ਸਾਲ ਸਾਡੇ ਤੋਂ ਲਿਖ ਕੇ ਲਿਆ ਗਿਆ ਵੀ ਤੁਹਾਡੇ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਉਹਨਾਂ ਦੀ ਡਿਟੇਲ ਸਾਨੂੰ ਦਿਓ। ਸਾਰੇ ਅਖਬਾਰਾਂ ਤੋਂ ਉਹਨਾਂ ਸਰਕਾਰ ਨੇ ਡਿਟੇਲ ਲਈ ਹੈਗੀ। ਮਤਲਬ ਜੇ ਮੈਂ ਕਿਸੇ ਤੋਂ ਇਸ਼ਤਿਹਾਰ ਲੈਣਾ ਤਾਂ ਉਹ ਪਹਿਲਾਂ ਮੇਰੇ ਸੋਸ਼ਲ ਮੀਡੀਆ ਅਕਾਊਂਟ 'ਤੇ ਯੂਜ਼ਰ ਦੇਖਦਾ ਹੈ। ਮਤਲਬ ਬਾਹਰ ਤੋਂ ਵੀ ਸਾਨੂੰ, ਮੈਨੂੰ ਦੁਬਈ ਤੋਂ ਇੱਕ ਵਾਰੀ ਇਨਕੁਆਇਰੀ ਆਈ ਵੀ ਤੁਸੀਂ ਸਾਰਾ ਮੈਨੂੰ ਲਿਖ ਕੇ ਭੇਜੋ। ਜਿਹੜੀ ਸਰਕੂਲੇਸ਼ਨ ਦਾ ਅੰਕੜਾ ਹੈ ਉਹ ਸੈਕੰਡਰੀ ਹੈ, ਪਹਿਲਾ ਹੈਗਾ ਵੀ ਤੁਹਾਡੇ ਵਿਊਜ਼ ਜਾਂ ਤੁਹਾਡੇ ਕਿੰਨੇ ਸਬਸਕ੍ਰਿਪਸ਼ਨ ਨੇ ਤੁਹਾਡੀ ਯੂਟਿਊਬ 'ਤੇ ਜਾਂ ਕਿਤੇ ਹੋਰ ਜਿੱਥੇ ਵੀ ਤੁਸੀਂ, ਹਾਂਜੀ, ਉੱਥੇ ਤੁਹਾਡੀ ਕੀ ਸਥਿਤੀ ਹੈ, ਉਸ ਦੇ ਆਧਾਰ 'ਤੇ ਤੁਹਾਨੂੰ ਬਿਜ਼ਨਸ ਮਿਲ ਰਿਹਾ ਹੈਗਾ। ਅਤੇ ਇਹ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਪਰ ਇਹ ਹੈ ਵੀ ਅਸੀਂ ਚੀਜ਼ਾਂ ਨੂੰ ਮੇਨਟੇਨ ਕਰਨ ਲਈ ਬਹੁਤ ਜ਼ਰੂਰੀ ਹੈਗੀ। ਪਰ ਇਹ ਮੈਨੂੰ ਚੰਗੀ ਗੱਲ ਹੈ, ਬਹੁਤ ਸਾਰੇ ਜ਼ਿੰਮੇਵਾਰ ਲੋਕ ਸੋਸ਼ਲ ਮੀਡੀਆ ਵਿੱਚ ਵੀ ਹੈਗੇ ਨੇ, ਅਖਬਾਰਾਂ ਵਿੱਚ ਵੀ ਹੈਗੇ ਨੇ, ਗੈਰ ਜ਼ਿੰਮੇਵਾਰ ਲੋਕ ਦੋਨੇ ਥਾਂ 'ਤੇ ਹੈਗੇ ਨੇ। ਅਖਬਾਰਾਂ ਵਿੱਚ ਵੀ ਬਹੁਤ ਇਸ ਤਰ੍ਹਾਂ ਦਾ ਛਪ ਰਿਹਾ ਜਿਹੜਾ ਪ੍ਰਮਾਣਿਤ ਨਹੀਂ ਹੈਗਾ, ਜਿਹੜਾ ਸਮਾਜ ਵਿਰੋਧੀ ਹੈ, ਦੇਸ਼ ਵਿਰੋਧੀ ਹੈ, ਮਨੁੱਖ ਵਿਰੋਧੀ ਹੈ। ਉਹ ਚੀਜ਼ਾਂ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਅਸਲ 'ਚ ਜਾਗਰੂਕ ਹੋਣਾ ਪਊਗਾ। ਅਸੀਂ ਕਿਹੜੇ ਮੀਡੀਆ ਨੂੰ ਫਾਲੋ ਕਰ ਰਹੇ ਹਾਂ, ਸਾਨੂੰ ਆਪਣੇ ਆਪ ਨੂੰ ਕੁਐਸਚਨ ਕਰਨਾ ਪਊਗਾ। ਜਦੋਂ ਅਸੀਂ ਜਿਵੇਂ ਬਲਗਰ ਕੋਈ ਚੀਜ਼ਾਂ ਆਉਂਦੀਆਂ ਨੇ, ਕੋਈ ਗਲਤ ਇਸ ਤਰ੍ਹਾਂ, ਅਸੀਂ ਉਹਨੂੰ ਕਿਉਂ ਫਾਲੋ ਕਰਦੇ ਹਾਂ, ਕਿਉਂ ਅਸੀਂ ਲਾਈਕ ਕਰਦੇ ਹਾਂ? ਸਾਡੇ ਵੀ ਖਿਲਾਫ਼ ਹੈ, ਸਾਡੇ ਬੱਚਿਆਂ ਦੇ ਖਿਲਾਫ਼ ਹੈ, ਸਾਡੀ ਜਿਹੜੀ ਸੱਭਿਆਚਾਰ ਆ ਜਾਂ ਜੋ ਅਸੀਂ ਚਾਹੁੰਦੇ ਹਾਂ ਵੀ ਇੱਕ ਸੱਭਿਅਕ ਮਨੁੱਖ ਦੀ ਇੱਕ ਡਿਊਟੀ ਹੈ ਜਿਹੜੀ, ਉਹਦੇ ਖਿਲਾਫ਼ ਹੈ। ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ, ਸਾਨੂੰ ਉਹਨੂੰ ਲਾਈਕ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਉਹਨੂੰ ਜੇ ਅਸੀਂ ਜੇ ਉਹਨੂੰ ਵੱਧ ਤੋਂ ਵੱਧ ਯੂਜ਼ਰ ਮਿਲ ਰਹੇ ਨੇ ਤਾਂ ਕੌਣ ਮਿਲ ਰਹੇ ਨੇ? ਉਹ ਸਾਡੇ ਲੋਕ ਹੀ ਸਾਡੇ ਵਿੱਚੋਂ ਨੇ ਨਾ। ਅਤੇ ਤੁਸੀਂ ਆਪ ਇਹ ਦੇਖਣਾ ਵੀ ਅਸੀਂ ਇਸ ਚੀਜ਼ ਨੂੰ ਕਿਵੇਂ ਯੂਜ਼ ਕਰਨਾ। ਕੋਈ ਵੀ ਮੀਡੀਆ, ਬੇਸ਼ੱਕ ਉਹ ਪ੍ਰਿੰਟ ਮੀਡੀਆ, ਬੇਸ਼ੱਕ ਸੋਸ਼ਲ ਮੀਡੀਆ, ਉਹਨੂੰ ਅਸੀਂ ਆਪਣੇ ਕਿਵੇਂ ਬਣਾਉਣਾ ਹੈਗਾ? ਕਿਉਂਕਿ ਮੈਂ, ਮੇਰੇ 'ਚ ਘੱਟੋ ਘੱਟ ਹਿੰਮਤ ਨਹੀਂ ਹੈਗੀ ਮੈਂ ਕੋਈ ਇਸ ਤਰ੍ਹਾਂ ਦੀ ਚੀਜ਼ ਛਾਪ ਲਾਂ ਜਿਹੜੀ ਮੇਰੇ ਖਿਲਾਫ਼

0: ਅਸੀਂ ਜਿਹੜਾ ਕਰ ਰਹੇ ਹੈਗੇ ਉਹਦਾ ਇਕੱਲਾ ਸਾਡੇ ਫਾਇਦੇ ਦੀ ਗੱਲ ਨਹੀਂ ਹੈਗੀ, ਸਮਾਜ ਦੇ ਫਾਇਦੇ ਦੀ ਗੱਲ ਹੈ ਕਿ ਨਹੀਂ ਹੈ, ਸਾਨੂੰ
1: ਜੀ
0: ਇਹ ਦੇਖਣਾ ਪਊਗਾ।
1: ਤੁਸੀਂ ਤਾਂ ਇਹ ਗੱਲ ਕੀਤੀ ਕਿ ਤੁਸੀਂ ਤਾਂ ਇੱਕ ਸਮਾਜ ਦੇ ਜ਼ਿੰਮੇਵਾਰ ਵਿਅਕਤੀ ਹੋ, ਤੁਹਾਡਾ ਇੱਕ ਅਦਾਰਾ ਹੈ ਜਾਂ ਤੁਸੀਂ ਉਸ ਪੱਧਰ 'ਤੇ ਕੰਮ ਕੀਤਾ ਹੈ, ਪਰ ਸੱਚਾਈ ਇਹ ਹੈ ਕਿ ਬਹੁਤ ਸਾਰੇ ਇੱਦਾਂ ਦੇ ਲੋਕ ਵੀ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਕੋਈ ਪਛਾਣ ਨਹੀਂ, ਕੋਈ ਉਹਨਾਂ ਦੀ ਸਮਾਜਿਕ ਰੁਤਬਾ ਨਹੀਂ ਹੈਗਾ, ਮਤਲਬ ਪਛਾਣ ਹੀ ਨਹੀਂ ਹੈਗੀ, ਅਤੇ ਉਹਨਾਂ ਨੂੰ ਸਿਰਫ ਇਹ ਲੱਗਦਾ ਕਿ ਇਹ ਸੌਖਾ ਕੰਮ ਹੈ ਕਿ ਕਿਸੇ ਇੱਕ ਜਗ੍ਹਾ 'ਤੇ ਬੈਠ ਜਾਓ, ਚਾਹੇ ਉਹ ਤੁਸੀਂ ਵੀਡੀਓ ਲਗਾ ਲਓ, ਲਗਾ ਕੇ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਬਣਾ ਕੇ ਜਿਹੜਾ ਬੜੇ ਨੀਵੇਂ ਪੱਧਰ ਦਾ, ਤਾਂ ਉਹਨਾਂ ਲੋਕਾਂ ਨੇ ਦੇਖ ਹੀ ਲੈਣਾ ਅਤੇ ਪੈਸੇ ਆ ਹੀ ਜਾਣੇ ਆ। ਰਾਜੀਵ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਿਵੇਂ ਸਰ ਨੇ ਕਿਹਾ ਕਿ ਜ਼ਿੰਮੇਵਾਰ ਲੋਕ ਬੜੇ ਹੈਗੇ ਨੇ, ਜਿਹੜਾ ਸਾਡਾ ਰਵਾਇਤੀ ਮੀਡੀਆ ਸੀਗਾ ਉਹਦੇ ਵਿੱਚ ਤਾਂ ਸਾਡੇ ਕੋਲ ਇੱਕ ਕੰਟਰੋਲ ਸੀਗਾ ਕਿ ਕਿਤਾਬਾਂ ਖਰੀਦ ਕੇ ਲੈ ਕੇ ਆਓਗੇ, ਮੈਗਜ਼ੀਨ ਖਰੀਦ ਕੇ ਲੈ ਕੇ ਆਓਗੇ, ਦੂਰਦਰਸ਼ਨ ਇਹਦਾ ਸਾਹਮਣੇ ਟੀਵੀ ਲੱਗਾ ਹੋਇਆ ਆ ਜਾਂ ਕੋਈ ਵੀ ਹੋਰ ਚੈਨਲ ਟੀਵੀ ਲੱਗਾ ਹੋਇਆ, ਸਾਰੀ ਫੈਮਿਲੀ ਦੇਖ ਰਹੀ ਹੈ ਜਾਂ ਲੰਘਦੇ ਵੜਦੇ ਮਾਤਾ ਪਿਤਾ ਦੇਖ ਰਹੇ ਨੇ ਜਾਂ ਰੇਡੀਓ ਲੱਗਿਆ, ਸਭ ਤੱਕ ਆਵਾਜ਼ ਪਹੁੰਚ ਰਹੀ ਹੈ। ਹੁਣ ਜਿਹੜਾ ਛੋਟੀ ਡਿਵਾਈਸ ਆ ਗਈ ਆ, ਹਰ ਕਿਸੇ ਕੋਲ ਆਪੋ ਆਪਣੀ ਡਿਵਾਈਸ ਹੈ ਫੋਨ, ਉਹਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਬੱਚਾ ਕੀ ਦੇਖ ਰਿਹਾ? ਮੈਂ ਯੂਥ ਦੀ ਪਹਿਲਾਂ ਗੱਲ ਕੀਤੀ, ਹੁਣ ਮੈਂ ਛੋਟੇ ਬੱਚਿਆਂ ਦੀ ਗੱਲ ਕਰਾਂ ਕਿ ਸੋਸ਼ਲ ਮੀਡੀਆ ਕਰਕੇ ਕਿੰਨੇ ਵੱਡੇ ਕਹਿ ਲਈਏ ਸਮੱਸਿਆਵਾਂ ਖੜੀਆਂ ਹੋ ਰਹੀਆਂ, ਕਿੰਨੇ ਵੱਡੇ ਮੁੱਦੇ ਖੜੇ ਹੋ ਰਹੇ ਬੱਚਿਆਂ ਦੀ ਸਿਹਤ ਨੂੰ ਲੈ ਕੇ।
2: ਵੈਸੇ ਬਹੁਤ ਸਾਰੀ ਕੰਟਰੀਜ਼ ਦੇ ਵਿੱਚ, ਈਵਨ ਆਸਟ੍ਰੇਲੀਆ ਲੈ ਲਓ, ਈਵਨ ਇੰਡੀਆ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਵੀ 16 ਸਾਲ ਤੋਂ ਘੱਟ ਦੇ ਬੱਚੇ, ਯਾਨੀ ਉਹਨਾਂ ਦੀ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕਿੱਦਾਂ ਰੋਕੀਏ। ਕਈ ਦੇਸ਼ਾਂ ਦੇ ਵਿੱਚ ਕਾਨੂੰਨ ਬਣ ਚੁੱਕਿਆ, ਭਾਰਤ ਦੇ ਵਿੱਚ ਇਹ ਆਵਾਜ਼ ਉੱਠ ਚੁੱਕੀ ਹੈ। ਹੁਣ ਇਹ ਜਦ ਕਾਨੂੰਨ ਬਣਾਉਂਦੇ ਹੋ ਨਾ, ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਫਿਰ ਅਸੀਂ ਪੁਰਾਣੇ ਟਾਈਮ 'ਤੇ ਚਲੇ ਜਾਈਏ, ਸਾਡੇ ਟਾਈਮ ਵਿੱਚ ਹੁੰਦਾ ਸੀਗਾ ਵੀ ਬੱਚਾ ਅਗਰ 10ਵੀਂ 'ਚ ਹੈਗਾ, 8ਵੀਂ 9ਵੀਂ 'ਚ ਹੈਗਾ ਜਾਂ 12ਵੀਂ ਤੋਂ ਪਹਿਲੇ ਉਹਨੂੰ ਫੋਨ ਨਾ ਦਿਓ। ਪਰ ਕੀ ਅੱਜ ਅਸੀਂ ਇਹ ਗੱਲ ਅਫੋਰਡ ਕਰ ਸਕਦੇ ਹਾਂ ਕਿ 12ਵੀਂ ਦੇ ਵਿੱਚ ਬੱਚਾ ਹੋਏ ਉਹਨੂੰ ਫੋਨ ਨਾ ਦੇਈਏ? ਕਿ ਪੜ੍ਹਾਈ ਦੇ ਵਿੱਚ ਫੋਨ ਬੜਾ ਇੱਕ ਇੰਪੋਰਟੈਂਟ ਇੰਸਟਰੂਮੈਂਟ ਦੇ ਤੌਰ 'ਤੇ ਉੱਭਰ ਰਿਹਾ।
1: ਫੋਨ ਤਾਂ 1 ਸਾਲ ਦੇ ਬੱਚੇ ਦੇ ਹੱਥ ਵਿੱਚ ਵੀ ਹੈ, ਕਿਉਂਕਿ ਕਈ ਵਾਰ ਮਾਵਾਂ ਇਹ ਸ਼ਿਕਾਇਤ ਕਰਦੀਆਂ ਕਿ ਫੋਨ ਦੇਖੇ ਬਗੈਰ ਉਹ ਰੋਟੀ ਨਹੀਂ ਖਾਂਦਾ।
2: ਨਹੀਂ, ਹੈ ਵੀ ਛੋਟੇ ਛੋਟੇ ਬੱਚਿਆਂ ਦੇ ਕੋਲ ਫੋਨ ਨੇ, ਪਰ ਇਹਦੇ ਉੱਤੇ ਤੁਹਾਨੂੰ ਫੈਮਿਲੀ ਦੇ ਤੌਰ 'ਤੇ ਜਿਨ੍ਹਾਂ ਫੈਮਿਲੀਆਂ ਨੇ ਭੁਗਤਿਆ ਨਾ, ਔਰ ਇਹ ਸੋਸ਼ਲ ਮੀਡੀਆ ਕਰਕੇ ਜਾਂ ਖਾਸ ਕਰਕੇ ਬੱਚਿਆਂ ਦੇ ਹੱਥ 'ਚ ਫੋਨ ਫੜਾ ਕੇ ਉਹ ਜਿਸ ਪਰਿਸਥਿਤੀ ਤੋਂ ਜਿਸ ਪਰੇਸ਼ਾਨੀ ਤੋਂ ਗੁਜ਼ਰ ਰਹੇ ਨੇ, ਕਿਉਂਕਿ ਕਈ ਵਾਰ ਹਾਲਾਤ ਬਹੁਤ ਜ਼ਿਆਦਾ ਚੇਂਜ ਹੋ ਜਾਂਦੇ ਨੇ
1: ਜੀ,
2: ਇਸ ਕਰਕੇ ਰੈਗੂਲੇਸ਼ਨ ਤਾਂ ਜ਼ਰੂਰੀ ਹੈ, ਪਰ ਉਹ ਰੈਗੂਲੇਸ਼ਨ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਅਗਰ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਹਟਾਉਣਾ ਚਾਹੁੰਦੇ ਹੋ ਤਾਂ ਪੋਜ਼ਿਟਿਵ ਨੈਗੇਟਿਵ ਦੀ ਸਮਝ ਦੇਣੀ ਬੱਚਿਆਂ ਨੂੰ ਕਿ ਵੀ ਤੁਸੀਂ ਇਹਦੇ ਵਿੱਚ ਪੜ੍ਹਾਈ ਵਾਸਤੇ ਅਗਰ ਤੁਸੀਂ ਫੋਨ ਯੂਜ਼ ਕਰੋ ਤਾਂ ਬਹੁਤ ਇੰਪੋਰਟੈਂਟ ਹੈਗਾ, ਔਰ ਜੇ ਤੁਸੀਂ ਪੜ੍ਹਾਈ ਤੋਂ ਇਲਾਵਾ ਗਲਤ ਕੰਮਾਂ ਵਾਸਤੇ ਫੋਨ ਯੂਜ਼ ਕਰੋ ਤਾਂ ਮਾੜਾ ਹੈ। ਅਤੇ ਤੁਹਾਨੂੰ ਇਹ ਦੱਸਣਾ ਪਏਗਾ ਬੱਚਿਆਂ ਨੂੰ, ਪਰ ਦੱਸਣ 'ਤੇ ਗੱਲ ਬਣਦੀ ਹੈ ਕੋਈ
1: ਨਹੀਂ ਜੀ?
2: ਕਈ ਵਾਰ ਤੁਸੀਂ ਜਦ ਇਹ ਦੱਸ ਦਿਓ ਨਾ ਵੀ ਭਾਰਤ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜ਼ਿਆਦਾਤਰ ਇੱਦਾਂ ਹੁੰਦਾ ਹੈ ਵੀ ਇਹ ਬਟਨ ਨਹੀਂ ਦਬਾਉਣਾ,
1: ਉਹਨੇ
2: ਬਾਕੀ ਸਾਰੇ ਉਹੀ ਬਟਨ ਦਬਾਉਣਾ ਹੁੰਦਾ, ਅਤੇ ਇਹ ਵੀ ਇੱਕ ਰੋਲਾ ਹੈਗਾ।
1: ਅਤੇ ਤੁਸੀਂ ਤਾਂ ਇਹ ਕਹਿ ਦਿੱਤਾ ਕਿ ਚੈੱਕ ਕਰਨਾ ਪਏਗਾ ਜਾਂ ਕੰਟਰੋਲ ਰੱਖਣਾ ਪਏਗਾ ਪੇਰੈਂਟਸ ਨੂੰ, ਅਤੇ ਇੱਕ ਚੀਜ਼ ਹੋਰ ਵੀ ਅਬਰਾਰ ਸਾਹਿਬ ਕਿ ਸੋਸ਼ਲ ਮੀਡੀਆ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇੰਨਾ ਕੁ ਜ਼ਿਆਦਾ ਡੂੰਘੀਆਂ ਪਰਤਾਂ ਤੱਕ ਪਹੁੰਚ ਗਿਆ ਕਿ ਸਾਡੇ ਸਾਰਿਆਂ 'ਤੇ ਪ੍ਰਭਾਵ ਹੈ। ਛੋਟਾ ਬੱਚਾ, ਇੱਕ ਜਿਵੇਂ ਮੈਂ ਕਿਹਾ ਹੋਣੀ ਕਿ ਅਗਰ ਸਾਲ ਕੁ ਦਾ ਬੱਚਾ ਵੀ ਆ ਉਹਦੇ 'ਤੇ ਵੀ ਇੰਨਾ ਪ੍ਰਭਾਵ ਹੈ, ਉਹਨੂੰ ਹੋਰ ਕੁਛ ਆਉਂਦਾ ਨਾ ਆਵੇ, ਉਹਦਾ ਕਾਰਟੂਨ ਚੱਲ ਰਿਹਾ, ਕਾਰਟੂਨ ਚੱਲਦੇ ਚੱਲਦੇ ਐਡ ਆ ਗਈ ਤਾਂ ਉਹਨੂੰ ਪਤਾ ਵੀ ਸਕਿੱਪ ਦਾ ਬਟਨ ਇੱਥੇ ਆ, ਉਹ ਇੱਥੇ ਉਂਗਲ ਕਰੇਗਾ ਜਿਹਦੇ ਪਾਸੇ ਹੈਗਾ। ਅਤੇ ਇਹ ਸੋਸ਼ਲ ਮੀਡੀਆ ਦੀਆਂ ਤਾਰੀਫਾਂ ਵੀ ਆਪਾਂ ਕਰਦੇ ਹਾਂ ਕਿ ਬੜੇ ਫਾਇਦੇ ਨੇ, ਜਾਣਕਾਰੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਸੌਖਾ ਬੜਾ ਕਰਤਾ ਇਹਨੇ, ਪਰ ਸੋਸ਼ਲ ਮੀਡੀਆ ਜਿਹੜਾ ਹੈ ਬਹੁਤ ਵੱਡੀਆਂ ਦੋ ਚੀਜ਼ਾਂ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਨੁਕਸਾਨ ਉਠਾਉਂਦੇ ਹਾਂ ਜਾਂ ਮੁਸੀਬਤ 'ਚ ਫਸਦੇ ਹਾਂ। ਉਹ ਹੈਗਾ ਇੱਕ ਤਾਂ ਸਕੈਮਸ, ਇੱਕ ਹੈਗਾ ਫੇਕ ਨਿਊਜ਼।
0: ਜੀ,
1: ਇਹਦੇ ਬਾਰੇ ਕੀ ਕਹਿਣਾ ਚਾਹੋਗੇ?
0: ਬਹੁਤ ਅੱਛੀ ਗੱਲ ਕੀਤੀ ਰਾਜੀਵ ਜੀ ਨੇ। ਅਸਲ ਜਿਹੜਾ ਮਾਨਸਿਕ ਤੌਰ 'ਤੇ ਲੋਕਾਂ ਨੂੰ ਬਿਮਾਰ ਕਰਨ ਦੀ ਗੱਲ ਹੈ ਨਾ, ਉਹਦੇ ਵਿੱਚੋਂ ਕ੍ਰਾਈਮ ਪੈਦਾ ਹੋ ਰਿਹਾ ਬਹੁਤ। ਮੈਂ ਹੁੰਦਾ ਵੀ ਸੋਚ ਰਿਹਾ ਸੀ ਮੇਰੇ ਅਖਬਾਰ ਕਾਰਨ ਕੋਈ ਕ੍ਰਾਈਮ ਨਹੀਂ ਹੋਇਆ, ਪਰ ਸੋਸ਼ਲ ਮੀਡੀਆ ਕਾਰਨ ਬਹੁਤ ਵੱਡੇ ਕ੍ਰਾਈਮ ਹੋਏ ਨੇ, ਹੋ ਰਹੇ ਨੇ। ਲੋਕਾਂ ਦੀ ਮਾਨਸਿਕਤਾ ਕ੍ਰਿਮੀਨਲ ਹੋ ਰਹੀ ਹੈਗੀ, ਲੋਕ ਪਰਿਵਾਰਾਂ ਦੇ ਵਿੱਚ ਵੀ ਜਿਹੜੇ ਮਰਡਰ ਹੋ ਰਹੇ ਨੇ ਉਹਦੇ ਵਿੱਚ ਸੋਸ਼ਲ ਮੀਡੀਆ ਸਾਹਮਣੇ ਆ ਰਿਹਾ ਹੈਗਾ। ਅਤੇ ਅਸੀਂ ਇੱਕ ਇਸ ਤਰ੍ਹਾਂ ਦਾ ਸਮਾਜ ਸਾਡਾ ਉਸ ਰਿਹਾ ਜਿਹੜਾ ਜਿਹਦੀ ਸੋਚ ਜਾਂ ਜਿਹੜੀ ਮਾਨਸਿਕਤਾ ਜਕੜੀ ਹੋਈ ਹੈ, ਜਿਹੜੇ ਜ਼ਿਆਦਾ ਤੌਰ 'ਤੇ ਸੋਚਣ ਦੇ ਸਮਰਥ ਨਹੀਂ ਰਹੇ ਹੈਗੇ, ਉਹ ਸੋਸ਼ਲ ਮੀਡੀਆ ਮੁਤਾਬਕ ਹੀ ਸੋਚਦੇ ਨੇ, ਉਸੇ ਮੁਤਾਬਕ ਹੀ ਗੱਲ ਕਰਦੇ ਨੇ, ਐਕਟ ਕਰਦੇ ਨੇ। ਇਹ ਬੜੀ ਗੰਭੀਰ ਸਥਿਤੀ ਹੈਗੀ। ਦੂਸਰਾ ਇਹ ਹੈ ਵੀ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਲੇਆਉਟ ਆ ਬਹੁਤ ਵੱਡਾ ਹੈਗਾ। ਦੁਨੀਆ ਦੀ 70% ਦੇ ਕਰੀਬ ਆਬਾਦੀ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ, ਅਕਾਊਂਟ ਨੇ ਉਹਨਾਂ ਦੇ, ਕਈਆਂ ਦੇ 4-4 ਅਕਾਊਂਟ ਨੇ, 5-5 ਅਕਾਊਂਟ ਨੇ, ਅਤੇ ਹੋ ਸਕਦਾ ਥੋੜ੍ਹਾ ਮੋਟਾ ਅੰਕੜਾ ਇਹ ਅੱਗੇ ਪਿੱਛੇ ਹੋਵੇ। ਸਿਰਫ ਬੱਚੇ ਨੇ ਜਾਂ ਜਿਹੜੀਆਂ ਬਿਮਾਰ ਨੇ ਉਹੀ ਸੋਸ਼ਲ ਮੀਡੀਆ ਨਾਲ ਨਹੀਂ ਜੁੜੇ ਹੋਏ, ਬਾਕੀ ਸਭ ਜੁੜੇ ਹੋਏ ਨੇਗੇ।
1: ਸਰ ਬਿਮਾਰ ਸਾਰੇ ਹੈ ਜੀ, ਭਾਵੇਂ ਆਪਾਂ ਸੋ ਕਾਲਡ ਇੰਟੈਲੈਕਚੁਅਲ ਵੀ ਕਹਿ ਦਈਏ,
0: ਫਿਜ਼ੀਕਲੀ
1: ਅਸੀਂ ਵੀ ਲੈ ਕੇ ਬੈਠੀਏ ਨਾ ਜੀ,
0: ਬਹੁਤੇ ਫਿਜ਼ੀਕਲੀ ਇਸ ਲਈ ਨਹੀਂ ਹੈਗੇ, ਮੈਂ ਉਹਨਾਂ ਦੀ ਗੱਲ ਕਰਦਾ ਵੀ ਜਿਹੜੇ ਮੰਨ ਲਓ ਜੇ ਹੁਣ
1: ਐਡਿਕਟਿਡ ਹੋ ਗਏ ਨੇ,
0: 30% ਜਿਹੜੇ ਲੋਕ ਨੇ ਉਹ ਕਿੱਥੇ ਨੇ? ਮੈਂ ਇਹ ਸੋਚਦਾ, ਮੈਂ ਆਉਣ ਵਾਲੀ ਸੋਚਦਾ ਵੀ 30% ਲੋਕ ਜਿਹੜੇ ਸੋਸ਼ਲ ਮੀਡੀਆ ਨਾਲ ਨਹੀਂ ਜੁੜੇ ਉਹ ਕੌਣ ਨੇ?

0: 'ਚ ਰੁੱਝੇ ਹੋਏ ਨੇ ਉਹ ਜ਼ਰੂਰ ਜੁੜੇ ਹੋਏ ਨੇ, ਪਰ ਇਹਦੇ ਨਾਲ ਸਾਡਾ ਸਾਰਾ ਸਾਰੀ ਜਿਹੜੀ ਕਈ ਥਾਵਾਂ 'ਤੇ ਬਹੁਤ ਮਾੜਾ ਅਸਰ ਪੈਂਦਾ, ਦਫ਼ਤਰਾਂ ਦੇ ਵਿੱਚ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈਗਾ, ਸਕੂਲਾਂ ਕਾਲਜਾਂ 'ਚ ਬੜਾ ਮਾੜਾ ਅਸਰ ਪਿਆ, ਲੋਕ ਸਕੂਲਾਂ ਕਾਲਜਾਂ ਵਿੱਚ ਕਲਾਸ ਦੇ ਵਿੱਚ ਵੀ ਸੋਸ਼ਲ ਮੀਡੀਆ ਦੇਖਦੇ ਰਹਿੰਦੇ ਨੇ, ਇਹ ਵੀ ਸੜਕ ਉੱਪਰ ਤੁਸੀਂ ਜਾਓ ਹਰ ਚੌਥਾ ਪੰਜਵਾਂ ਬੰਦਾ ਤੁਹਾਨੂੰ ਮਿਲ ਜਾਏਗਾ ਨਾਲ ਸਕੂਟਰ ਚਲਾ ਰਿਹਾ, ਨਾਲ ਉਹ ਪੋਸਟ ਦੇਖ ਰਿਹਾ ਹੈਗਾ।
1: ਸਪੈਸ਼ਲ ਕੈਂਪੇਨਸ ਕਰਨੀਆਂ ਪੈ ਰਹੀਆਂ ਨੇ ਸਰਕਾਰ ਨੂੰ ਕਿ ਡਰਾਈਵਿੰਗ ਦੇ ਦੌਰਾਨ ਤੁਸੀਂ ਫੋਨ ਨਾ ਦੇਖੋ, ਡਰਾਈਵਿੰਗ ਦੇ ਦੌਰਾਨ ਤੁਸੀਂ ਮੈਸੇਜਸ ਨਾ ਕਰੋ।
0: ਬਹੁਤ ਸਾਰੇ ਐਕਸੀਡੈਂਟ ਹੋਏ ਨੇ ਇਸ ਤਰ੍ਹਾਂ ਦੇ
1: ਜੀ,
0: ਹੁਣ ਸਕੂਟਰ ਦੇ ਉੱਤੇ ਇੱਕ ਹੱਥ ਨਾਲ ਉਹ ਚਲਾਉਂਦੇ ਨੇ, ਇੱਕ ਹੱਥ ਨਾਲ ਮੋਬਾਈਲ ਚਲਾਉਂਦੇ ਨੇ,
1: ਨਹੀਂ ਗਰਦਨ ਨਾਲ ਰੱਖਿਆ ਹੁੰਦਾ ਜੀ, ਗਰਦਨ
0: ਬੇਧਿਆਨੀ ਵੀ ਹੁੰਦੀ ਹੈ ਕਿਉਂਕਿ ਧਿਆਨ ਨਹੀਂ ਹੁੰਦਾ ਉਸ ਗੱਲ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਨੇ, ਘਰ ਦੇ ਵਿੱਚ ਵੀ ਜਿਹੜਾ ਤੁਸੀਂ ਜਾਂ ਦਫ਼ਤਰ ਵਿੱਚ ਜਿਹੜਾ ਕੰਮ ਕਰਦੇ ਹੋ ਉਹ ਬੇਧਿਆਨੀ ਕਰਨ, ਬਹੁਤ ਸਾਡੀ ਗਲਤੀਆਂ ਹੁੰਦੇ ਨੇ, ਮੁਲਾਜ਼ਮ ਜਦੋਂ ਤੁਹਾਡੇ ਇਸ ਕੰਮ 'ਚ ਲੱਗੇ ਰਹਿੰਦੇ ਨੇ ਤਾਂ ਉਹ ਅਸਲ ਕੰਮ ਨੂੰ ਨਹੀਂ ਕਰਦੇ ਹੈਗੇ, ਇਹ ਸਾਰੀ ਚੀਜ਼ਾਂ ਵਿੱਚ ਸਾਨੂੰ ਨਿਕਲਣਾ ਪਏਗਾ ਇੱਕ ਦਿਨ ਬਾਹਰ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕੋਈ ਹੋਰ ਰੂਪ ਸਾਹਮਣੇ ਆ ਜਾਵੇ, ਇੱਕ ਤਾਂ ਜਿਹੜਾ ਡਿਵਾਈਸ ਦੀ ਥਾਂ ਕੋਈ ਹੋਰ ਚੀਜ਼ ਆ ਜਾਵੇ ਜਿਹੜੀ ਹੱਥ 'ਚ ਨਾ ਫੜਨੀ ਪਵੇ, ਡਿਵਾਈਸ ਤੁਹਾਡਾ ਕੋਈ ਇਸ ਤਰ੍ਹਾਂ ਦੀ ਡਿਵਾਈਸ ਆ ਜਿਹੜੀ ਬਿਨਾਂ ਹੱਥ ਤੋਂ ਚਲਾਈ ਜਾ ਸਕਦੀ ਹੋਵੇ, ਇਹ ਆਉਣ ਵਾਲੇ ਬਹੁਤ ਸਾਰੀ ਸੰਭਾਵਨਾ ਨੇ, ਕਿਉਂਕਿ ਜਿਵੇਂ ਸਾਡਾ ਸੰਚਾਰ ਇਹ ਗੱਲ ਪੱਕੀ ਹੈ ਵੀ ਸੰਚਾਰ ਦੀ ਸਥਿਤੀ ਰਹਿਣੀ ਹੈ, ਸਾਡੀ ਮਨੁੱਖੀ ਸਮਾਜ ਲਈ ਸੰਚਾਰ ਸਭ ਤੋਂ ਜ਼ਰੂਰੀ ਚੀਜ਼ ਹੈ, ਇਹ ਤੋਂ ਬਿਨਾਂ ਅਸੀਂ ਵਿਕਾਸ ਨਹੀਂ ਕਰ ਸਕਦੇ, ਵਪਾਰ ਨਹੀਂ ਕਰ ਸਕਦੇ, ਅੱਗੇ ਨਹੀਂ ਵੱਧ ਸਕਦੇ, ਈਵਨ ਕੋਈ ਬੱਚਾ ਬੋਲਣਾ ਨਹੀਂ ਸਿੱਖ ਸਕਦਾ ਜੇ ਸੰਚਾਰ ਨਾ ਹੋਵੇ, ਬੋਲਣਾ ਇਸ ਕਰਕੇ ਸਿੱਖਦਾ ਮਾਂ ਨਾਲ ਸੰਚਾਰ ਕਰਦੇ,
1: ਬਿਲਕੁਲ,
0: ਅਤੇ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਕੰਮ ਕਾਜ ਸਿੱਖਦੇ ਹਾਂ ਉਹ ਵੀ ਸੰਚਾਰ ਨਾਲ ਸਿੱਖਦੇ ਹਾਂਗੇ, ਆਪਣਾ ਕਾਰੋਬਾਰ ਕਰਦੇ ਉਹ ਵੀ ਸੰਚਾਰ ਨਾਲ, ਜਿਹੜਾ ਵਪਾਰ ਕਰਦੇ ਹਾਂ ਅਸੀਂ ਜਾਂ ਦੂਜਿਆਂ ਨਾਲ ਅਸੀਂ ਲੈਣ ਦੇਣ ਕਰਦੇ ਹਾਂ ਇੱਕ ਦੇਸ਼ ਦੂਸਰੇ ਦੇਸ਼ ਨਾਲ ਕਰਦਾ, ਉਹ ਵੀ ਸੰਚਾਰ 'ਤੇ ਨਿਰਭਰ ਕਰਦਾ, ਸੰਚਾਰ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ, ਜਿਹੜਾ ਹੈਲਦੀ ਹੋਵੇ, ਜਿਹੜਾ ਲੋਕਾਂ ਦੀ ਭਲਾਈ ਲਈ ਹੋਵੇ, ਜਿਹਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਨਾ ਆਉਣ ਵੀ ਸਾਨੂੰ ਨੁਕਸਾਨ ਹੋਵੇ।
1: ਜੀ ਜਿਵੇਂ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਰੋਟੀ ਕੱਪੜਾ ਅਤੇ ਮਕਾਨ ਚਾਹੀਦਾ, ਮੈਂ ਕਹਿੰਦੀ ਨਹੀਂ, ਰੋਟੀ ਕੱਪੜਾ ਮਕਾਨ ਮਿਲ ਜਾਏ ਉਹਦੇ ਬਾਅਦ ਤੁਹਾਨੂੰ ਇਹ ਕਹਿ ਦਿੱਤਾ ਜਾਏ ਕਿ ਇੱਕ ਕਮਰਾ ਬੰਦ ਹੈ ਜੀ, ਉੱਥੇ ਤੁਹਾਨੂੰ ਦੂਜਾ ਬੰਦਾ ਕੋਈ ਨਹੀਂ ਮਿਲੇਗਾ ਅਤੇ ਤੁਸੀਂ ਮੈਨੂੰ ਲੱਗਦਾ ਕੁਛ ਦਿਨ ਵੀ ਸਰਵਾਈਵ ਨਹੀਂ ਕਰ ਪਾਓਗੇ, ਮੈਨੂੰ ਲੱਗਦਾ ਰੋਟੀ ਕੱਪੜਾ ਮਕਾਨ ਅਤੇ ਸੰਚਾਰ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੇ,
0: ਸੰਪਰਕ ਵੀ ਸੰਚਾਰ।
1: ਅਤੇ ਭਾਸਕਰ ਸਾਹਿਬ, ਮੇਰੇ ਦਿਮਾਗ 'ਚ ਸਵਾਲ ਇਹ ਆ ਰਿਹਾ ਸੀ ਕਿ ਜਦੋਂ ਅਖਬਾਰ ਜਾਂ ਮੈਗਜ਼ੀਨ ਹੁੰਦੇ ਸੀ, ਔਰ ਉਹ ਵੀ ਉਹ ਟਾਈਮ ਜਦੋਂ ਸਾਰਿਆਂ ਕੋਲ ਉਹਦੇ ਲਈ ਖਰੀਦਣ ਲਈ ਪੈਸੇ ਨਹੀਂ ਸੀ ਹੁੰਦੇ, ਅਤੇ ਇੱਕ ਅਖਬਾਰ ਪਿੰਡ 'ਚ ਜਾਂ ਕਿਸੇ ਏਰੀਆ 'ਚ ਆਉਂਦਾ ਸੀ, ਲੋਕ ਸਾਰੇ ਇਕੱਠੇ ਹੋ ਕੇ ਖਬਰਾਂ ਸੁਣਦੇ ਜਾਂ ਪੜ੍ਹਦੇ ਸੀ, ਅਤੇ ਉਹਦੇ ਨਾਲ ਦੋ ਤਰ੍ਹਾਂ ਦਾ ਸੰਚਾਰ ਮੈਨੂੰ ਲੱਗਦਾ ਹੁੰਦਾ ਸੀ, ਇੱਕ ਤਾਂ ਅਖਬਾਰ ਦੀਆਂ ਖਬਰਾਂ ਦਾ, ਇੱਕ ਦੂਜੇ ਦੇ ਵਿਵਹਾਰ ਦਾ, ਜਾਂ ਇੱਕ ਦੂਜੇ ਦੀ ਬੋਲੀ ਸੁਣ ਕੇ, ਇੱਕ ਦੂਜੇ ਸ਼ਕਲ ਦੇਖ ਕੇ ਵੀ ਕੋਈ ਉਦਾਸ ਤਾਂ ਨਹੀਂ, ਕੋਈ ਬਿਮਾਰ ਤਾਂ ਨਹੀਂ, ਤੇਰੇ ਘਰ ਕੀ ਹੋ ਗਿਆ, ਮੇਰੇ ਖਿਆਲ ਨਾਲ ਇੱਕ ਉਹ ਸਾਂਝ ਬਣਦੀ ਸੀ। ਅਤੇ ਹੁਣ ਅਸੀਂ ਆਪਣੀ ਇੱਕ ਡਿਵਾਈਸ ਦੇ ਨਾਲ, ਹੋ ਸਕਦਾ ਮਿਲੀਅਨਸ ਆਫ ਸਾਡੇ ਸਬਸਕ੍ਰਾਈਬਰ ਹੋਣ, ਅਤੇ ਜੇ ਤੁਸੀਂ ਕਿਤੇ ਉਹ ਤੋਂ ਬਾਹਰ ਨਿਕਲੋ ਤਾਂ ਮੈਨੂੰ ਲੱਗਦਾ ਇੱਕ ਵੀ ਬੰਦਾ ਤੁਹਾਡੇ ਨਾਲ ਜੁੜਿਆ ਨਹੀਂ ਹੁੰਦਾ ਦਿਲੋਂ, ਜਾਂ ਜਿਹੜਾ ਤੁਹਾਡੇ ਨਾਲ ਖੜਾ ਹੋ ਸਕਦਾ ਹੋਵੇ। ਅਤੇ ਕੀ ਸੋਸ਼ਲ ਮੀਡੀਆ ਸਾਨੂੰ ਇਕੱਲਤਾ ਵਿੱਚ ਲੈ ਕੇ ਜਾ ਰਿਹਾ, ਜਦਕਿ ਜਿਹੜਾ ਸਾਡਾ ਰਵਾਇਤੀ ਮੀਡੀਆ ਸੀਗਾ ਉਹ ਸਾਨੂੰ ਕਮਿਊਨਿਟੀ ਨਾਲ ਜੋੜ ਰਿਹਾ ਸੀਗਾ?
2: ਮੇਰੇ ਖਿਆਲ ਨਾਲ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਆਪਣੇ ਘਰੋਂ ਸ਼ੁਰੂ ਹੋ ਜਾਓ, ਕਿਸੇ ਦੇ ਵੀ ਘਰ ਜਾਓ, ਹਰ ਵਿਅਕਤੀ ਫੋਨ ਦੇ ਵਿੱਚ ਬਿਜ਼ੀ ਹੈ
1: ਜੀ।
2: ਮੈਂ ਮੰਨਣਾ ਕਿ ਮੈਨੂੰ ਐਡਿਕਸ਼ਨ ਨਹੀਂ ਹੈ ਫੋਨ ਦਾ, ਪਰ ਜਦ ਮੈਂ ਆਪਣਾ ਸਕਰੀਨ ਟਾਈਮ ਦੇਖਦਾ, ਕਿਉਂਕਿ ਸਾਡੀ ਜਿਹੜੀ ਲਾਈਨ ਹੈ ਅਸੀਂ ਹਰ ਵਕਤ ਅਪਡੇਟਡ ਰਹਿਣਾ ਚਾਹੁੰਦੇ
1: ਹਾਂ ਜ਼ਰੂਰ,
2: ਔਰ ਕੋਈ ਵੀ ਭਾਵੇਂ ਇੰਟਰਨੈਸ਼ਨਲ ਇਨਫੋਰਮੇਸ਼ਨ ਹੋਏ, ਨੈਸ਼ਨਲ ਹੋਏ, ਟਰੰਪ ਉਹਨਾਂ ਕੀ ਕਰ ਰਹੇ ਨੇ, ਅਸੀਂ ਇਰਾਨ ਦਾ ਕੀ ਚੱਲ ਰਿਹਾ, ਇਹ ਸਾਰੀ ਗੱਲਾਂ ਤੋਂ ਅਪਡੇਟ ਹੋਣ ਵਾਸਤੇ ਸਾਨੂੰ ਫੋਨ ਔਨ ਕਰਨਾ ਹੀ ਪੈਂਦਾ
1: ਜੀ।
2: ਹੋਰ ਕੋਈ ਸੋਰਸ ਇਨਫੋਰਮੇਸ਼ਨ ਦਾ ਜੇ ਤੁਹਾਡੇ ਕੋਲ ਹੋਏ, ਅਖਬਾਰ ਦਾ ਤੁਸੀਂ ਅਗਲੇ ਦਿਨ ਵੇਟ ਕਰਨਾ, ਔਰ 99% ਜਿਹੜੇ ਸਾਡੇ ਵਰਗੇ ਲੋਕ ਨੇ ਜਿਹੜੇ ਇਨਫੋਰਮੇਸ਼ਨ ਤੋਂ ਅਪਡੇਟਡ ਰਹਿੰਦੇ ਨੇ
1: ਜੀ,
2: ਉਹਨਾਂ ਵਾਸਤੇ ਅਗਲੇ ਦਿਨ ਅਖਬਾਰ ਪੜ੍ਹਨਾ ਬੜਾ ਬਾਸਾ ਜਿਹਾ ਲੱਗਦਾ, ਔਰ ਡਿਟੇਲ ਦੇ ਵਿੱਚ ਕੋਈ ਖਬਰ ਪੜ੍ਹਨੀ ਹੈ ਜਾਂ ਕਿਸੇ ਖਬਰ ਦੀ ਡਿਟੇਲ ਪੜ੍ਹਨੀ ਹੈ, ਉਹਦੇ ਵਾਸਤੇ ਅਖਬਾਰ ਜ਼ਰੂਰੀ ਹੈ, ਸੋਸ਼ਲ ਮੀਡੀਆ ਦੇ ਉੱਤੇ ਇੰਨੀ ਡਿਟੇਲ ਨਹੀਂ ਆਉਂਦੀ।
1: ਮਤਲਬ ਬ੍ਰੇਕਿੰਗ ਨਿਊਜ਼ ਜਿਹੜੀ ਹੈ ਉਹਦਾ ਜ਼ਮਾਨਾ ਅੱਜ ਕੱਲ੍ਹ, ਕਿ ਨਿਊਜ਼ ਕੋਈ ਵੀ ਘਟਨਾ ਵਾਪਰੀ ਹੈ ਅਤੇ ਪਹਿਲਾਂ ਕਿਸ ਚੈਨਲ ਨੇ ਚਲਾ ਤੀ, ਚੈਨਲ ਵੀ ਤੁਸੀਂ ਬਾਅਦ 'ਚੋਂ ਦੇਖਦੇ ਹੋ, ਮੰਨ ਲਓ ਖਬਰਾਂ ਦਾ ਟਾਈਮ ਨਹੀਂ ਹੋਇਆ ਹਾਲੇ, ਖਬਰਾਂ ਸ਼ਾਮ ਨੂੰ ਨੇ, ਅਤੇ ਉਹ ਆਪਣੇ ਸੋਸ਼ਲ ਮੀਡੀਆ 'ਤੇ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਦਿਖਾਉਂਦੇ ਨੇ, ਅਤੇ ਸੋਸ਼ਲ ਮੀਡੀਆ ਜ਼ਰੀਏ ਸਾਡੇ ਕੋਲ ਜਾਣਕਾਰੀ ਪਹੁੰਚਦੀ ਹੈ।
2: ਬਿਲਕੁਲ, ਤੁਸੀਂ ਦੇਖੋ ਕਿ ਅਗਰ ਸੋਸ਼ਲ ਮੀਡੀਆ ਦੀ ਹੀ ਗੱਲ ਕਰੋ, ਹੁਣ ਔਨਲਾਈਨ ਗੇਮਸ ਇੰਨੇ ਜ਼ਿਆਦਾ ਹੈਗੇ ਨੇ ਜਿਹਦੇ ਕਰਕੇ ਈਵਨ OTT ਪਲੇਟਫਾਰਮ ਦੇ ਉੱਤੇ ਕੁਝ ਸੀਰੀਅਲਸ ਹੈਗੇ ਨੇ।
1: ਬਿਲਕੁਲ ਜੀ, ਇਹ ਮਤਲਬ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਦਾ ਇੱਦਾਂ ਦਾ ਪ੍ਰਭਾਵ ਵੱਧ ਰਿਹਾ ਹੈਗਾ, ਉਹਦੇ ਲਈ ਪਰਿਵਾਰਕ ਪੱਧਰ 'ਤੇ ਸਾਨੂੰ ਕੋਸ਼ਿਸ਼ ਕਰਨ ਦੀ ਲੋੜ ਹੈ। ਅਤੇ ਬਰਾੜ ਸਾਹਿਬ, ਇਹਦੇ ਕੋਈ ਨਿਯਮ ਨਹੀਂ, ਜਿੱਦਾਂ ਤੁਸੀਂ ਅਖਬਾਰ ਦੀ ਗੱਲ ਕੀਤੀ, ਅਖਬਾਰਾਂ ਦੇ ਉੱਪਰ ਤੁਸੀਂ ਗੈਰ ਜ਼ਿੰਮੇਵਾਰਾਨਾ ਕਿ ਤੁਹਾਡਾ ਅਖਬਾਰ ਹੈ ਅਤੇ ਤੁਸੀਂ ਕੋਈ ਬਹੁਤ ਨੀਵੇਂ ਪੱਧਰ ਦਾ ਸ਼ਬਦ ਵੀ ਕਿਤੇ ਯੂਜ਼ ਕਰ ਲਉਂਗੇ ਅਤੇ ਇੱਕ ਤਾਂ ਤੁਹਾਨੂੰ ਸਮਾਜਿਕ ਪੱਧਰ 'ਤੇ ਬੰਦੇ ਨੀਵਾਂ ਦੇਖਣਾ ਪੈਂਦਾ, ਦੂਜਾ ਹੋ ਸਕਦਾ ਉਹਦੇ 'ਤੇ ਕੋਈ ਕਾਨੂੰਨੀ ਕਾਰਵਾਈ ਵੀ ਹੋ ਜਾਵੇ। ਕੀ ਸੋਸ਼ਲ ਮੀਡੀਆ ਦੀਆਂ, ਮਤਲਬ ਜਿੱਦਾਂ ਦਾ ਅਸੀਂ ਦੇਖਦੇ ਹਾਂ ਕੰਟੈਂਟ ਦੇਖਦੇ ਹਾਂ ਕਿ ਬੜੇ ਨੀਵੇਂ ਪੱਧਰ ਦਾ, ਬੜਾ ਅੱਛਾ, ਬਿਨਾਂ ਸਿਰ ਪੈਰ ਦਾ ਵੀ ਹੁੰਦਾ, ਬਿਨਾਂ ਸਿਰ ਪੈਰ ਦਾ ਜਿਹਦਾ ਕੋਈ ਸਿਰ ਪੈਰ ਨਹੀਂ ਹੈ, ਔਰ ਉਹਦੇ

0: ਸਾਰੇ ਦੇਸ਼ਾਂ 'ਚ ਬੱਚਿਆਂ ਵਾਸਤੇ 16 ਸਾਲ ਤੋਂ ਜਿਹੜੇ ਤੱਕ ਬੱਚੇ ਨੇ ਉਹ ਉਹਨਾਂ ਨੂੰ ਨਹੀਂ ਦਿਖਾਇਆ ਜਾ ਸਕਦਾ ਕੁਛ ਵੀ। ਇੱਕ ਅਸਲ 'ਚ ਜਿਹੜੀ ਮਸਲ ਪ੍ਰੋਬਲਮ ਇਹ ਹੈ ਵੀ ਅਸੀਂ ਇੱਕ ਵਰਚੁਅਲ ਸੰਸਾਰ ਵਿੱਚ ਐਂਟਰ ਹੋ ਜਾਂਦਾ। ਜਿਹੜੇ ਵੱਡੇ ਲੋਕ ਨੇ ਉਹਨਾਂ ਵਿੱਚ ਤਾਂ ਸਮਰੱਥਾ ਹੁੰਦੀ, ਉਹ 'ਚੋਂ ਬਾਹਰ ਨਿਕਲ ਆਉਂਦੇ ਨੇ ਜਦੋਂ ਦੁਨੀਆ 'ਚ ਵਿਚਰਨਾ ਹੁੰਦਾ। ਪਰ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਜਾਂ ਜਿਹੜੇ ਨੌਜਵਾਨ ਨੇ ਉਹਨਾਂ ਲਈ ਉਸ ਵਰਚੁਅਲ ਜਿਹੜੀ ਸਥਿਤੀ ਹੈ ਵਰਚੁਅਲ ਸੰਸਾਰ ਵਿੱਚੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ। ਇਸ ਕਰਕੇ ਉਹ ਸਥਿਤੀਆਂ ਨੂੰ ਟੈਕਲ ਨਹੀਂ ਕਰ ਪਾਉਂਦੇ ਜਦੋਂ ਉਹ ਸੰਸਾਰ ਦੇ ਨਾਲ ਸਾਹਮਣੇ ਆਉਂਦੇ ਨੇ। ਬਹੁਤ ਸਾਰੇ ਬੱਚੇ ਪੜ੍ਹਾਈ ਛੱਡ ਗਏ ਨੇ ਇਸ ਦੌਰਾਨ 'ਚ। ਇੱਕ ਪਿਛਲੇ ਦਿਨੀ ਦਿੱਲੀ ਦੀ ਕੋਲ ਘਟਨਾ ਹੋਈ, 2 ਕੁੜੀਆਂ ਨੇ ਖੁਦਕੁਸ਼ੀ ਕਰ ਲਈ। ਕੋਈ ਗੇਮ ਖੇਡਦੀਆਂ ਸੀਗੀਆਂ ਬੱਚਿਆਂ, ਜਦੋਂ ਘਰਦਿਆਂ ਨੇ ਰੋਕਿਆ ਬੰਦ ਕਰਕੇ, ਉਹਨਾਂ ਦੋ ਛਾਲ ਮਾਰਤੀ ਘਰ ਦੇ ਉੱਪਰੋਂ, ਅਤੇ ਉਹ ਮਤਲਬ ਅਸੀਂ ਉਸ ਸਥਿਤੀ ਵਿੱਚ ਪਹੁੰਚੇ ਹੋਏ ਹਾਂ। ਸਾਨੂੰ ਬੱਚਿਆਂ ਦੇ ਉੱਤੇ ਖਾਸ ਤੌਰ 'ਤੇ ਸਕੂਲਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਬੱਚਿਆਂ ਦੀ ਕੀ ਰੁਚੀਆਂ ਨੇ ਜਾਂ ਕਿਸ ਤਰ੍ਹਾਂ ਦੀ ਉਹ ਮਾਨਸਿਕਤਾ ਵਿੱਚੋਂ ਗੁਜ਼ਰ ਰਹੇ ਨੇ।
1: ਇਹਦਾ ਮਤਲਬ ਗੱਲ ਪੇਰੈਂਟਿੰਗ ਦੀ ਆ ਗਈ ਕਿ ਜੇ
0: ਪੇਰੈਂਟਸ
1: ਤੁਸੀਂ
0: ਵੀ ਨਹੀਂ ਕਰ ਸਕਦੇ, ਮੇਰੇ ਖਿਆਲ ਇਹ ਇੱਕ ਬੜਾ ਵੱਡਾ ਸੈਂਸ ਦਾ ਸਵਾਲ ਹੈ ਵੀ ਅਸੀਂ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਕਿਵੇਂ ਰੱਖਣਾ, ਕਿਵੇਂ ਅਸੀਂ ਵਰਚੁਅਲ ਸੰਸਾਰ 'ਚੋਂ ਬਾਹਰ ਲਿਆਉਣਾ। ਇਹਦੇ ਮੇਰੇ ਖਿਆਲ ਹਰ ਸਕੂਲ ਨੂੰ ਇਸ ਤਰ੍ਹਾਂ ਦੇ ਮਨੋਵਿਗਿਆਨਕ ਰੱਖਣੇ ਚਾਹੀਦੇ, ਹਰ ਬੱਚੇ ਨੂੰ ਚੈੱਕ ਕਰਨਾ ਚਾਹੀਦਾ, ਹਰ ਬੱਚੇ ਦੀ ਉਸ ਤਰ੍ਹਾਂ ਜਿਵੇਂ ਅਸੀਂ ਸਿਹਤ ਦੀ ਜਾਂਚ ਕਰਦੇ ਹਾਂ ਮਾਨਸਿਕ ਜਾਂਚ ਵੀ ਹੋਣੀ ਚਾਹੀਦੀ ਹੈਗੀ। ਮਾਂ ਪਿਓ ਇਸ ਗੱਲ ਦੇ ਉੱਤੇ ਨਾਲ ਸਹਿਯੋਗ ਕਰ ਸਕਦੇ ਆ, ਕਿਉਂਕਿ ਮਾਂ ਪਿਓ ਬਹੁਤ ਸਾਰੇ ਕੰਮ ਦੇ ਉੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਪਤਾ ਨਹੀਂ ਟੈਕਨੀਕਲੀ ਇਹ ਚੀਜ਼ਾਂ ਨਾਲ। ਸਕੂਲਾਂ ਦੀ ਡਿਊਟੀ, ਸਰਕਾਰ ਦੀ ਡਿਊਟੀ ਹੋ ਸਕਦੀ ਹਰ ਸਕੂਲ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਭਰਤੀ ਕੀਤੇ ਜਾਣ
1: ਜੀ,
0: ਉਹਨਾਂ ਨੂੰ ਸੰਸਾਰ ਨਾਲ ਕਿਵੇਂ ਵਿਚਰਨਾ ਇਹ ਭੁੱਲ ਗਿਆ।
1: ਬਿਲਕੁਲ,
0: ਪ੍ਰਿੰਟ ਮੀਡੀਆ ਦੀ ਜਿਹੜੀ ਮੈਂ ਗੱਲ ਕਰ, ਪ੍ਰਿੰਟ ਮੀਡੀਆ ਵੀ ਬਹੁਤ ਮਜ਼ਬੂਤ ਆ, ਕੋਈ ਕਮਜ਼ੋਰ ਨਹੀਂ ਹੈਗਾ, ਕਿਉਂਕਿ ਸੋਸ਼ਲ ਮੀਡੀਆ ਉੱਪਰ ਜਿੰਨੇ ਵੀ ਪ੍ਰਿੰਟ ਮੀਡੀਆ ਉਹਨਾਂ ਦੇ ਅਕਾਊਂਟ ਨੇ, ਇਹ ਵੈਬਸਾਈਟਾਂ ਦੇ ਅਕਾਊਂਟ ਨੇ, ਲੋਕ ਪੈਸੇ ਦੇ ਕੇ ਅਖਬਾਰ ਪੜ੍ਹ ਰਹੇ ਨੇ। ਆਪਣੇ ਪੰਜਾਬ ਦੇ ਵਿੱਚ ਹੀ ਬਹੁਤ ਸਾਰੇ ਅਖਬਾਰ ਨੇ ਜਿਨ੍ਹਾਂ ਦੀ ਲੱਖਾਂ ਦੇ ਵਿੱਚ ਸਬਸਕ੍ਰਿਪਸ਼ਨ ਹੈ
1: ਜੀ,
0: ਠੀਕ ਹੈ ਨਾ ਜੀ। ਉਹ ਕੋਈ ਛੋਟੀ ਮੋਟੀ ਨਹੀਂ ਕਿ ਵੱਡੀ ਸਬਸਕ੍ਰਿਪਸ਼ਨ, ਲੱਖਾਂ ਰੁਪਏ ਉਹਨਾਂ ਨੂੰ ਆਉਂਦਾ ਹੈਗਾ। ਜਿਹੜੇ ਸੋਸ਼ਲ ਮੀਡੀਆ ਉੱਪਰ ਪੋਸਟਿੰਗ ਕਰਦੇ ਨੇ ਉਹਦੇ 'ਚ ਸਰਕਾਰ ਹੁਣ ਪੈਸੇ ਦਿੰਦੀ ਹੈ, ਸਰਕਾਰ ਇਸ਼ਤਿਹਾਰ ਦਿੰਦੀ ਹੈ ਕਿ ਤੁਹਾਡੀ ਵੈਬਸਾਈਟ ਦੇ ਉੱਪਰ ਵੀ ਵੱਖਰੇ ਪੈਸੇ ਮਿਲਦੇ ਨੇ। ਜਿਹੜੇ ਅਖਬਾਰ ਦੇ ਛਪਦੇ ਆ ਉਹ ਵੱਖਰੇ ਪੈਸੇ ਨੇ, ਜਿਹੜੇ ਸੋਸ਼ਲ ਮੀਡੀਆ ਉੱਪਰ ਤੁਹਾਡੇ ਇਸ਼ਤਿਹਾਰ ਛਪਦੇ ਨੇ, ਮਤਲਬ ਤੁਹਾਡੇ ਅਕਾਊਂਟ ਦੇ ਵਿੱਚ, ਉਹਦੇ ਵੱਖਰੇ ਪੈਸੇ ਨੇ। ਇੱਕ ਇਹ, ਦੂਸਰਾ ਇਹ ਵੀ ਜਿਹੜੀ ਅਖਬਾਰਾਂ ਦੀ ਬੇਸ਼ੱਕ ਥੋੜ੍ਹੀ ਜਿਹੀ ਗਿਣਤੀ ਘਟੀ ਹੈ ਪੜ੍ਹਨ ਦੀ, ਤੁਸੀਂ ਕਹਿ ਸਕਦੇ ਜਾਂ ਤੁਸੀਂ ਕਾਪੀਜ਼ ਦੀ, ਪਰ ਅਖਬਾਰਾਂ ਦੀ ਬਹੁਤ ਸਾਰੇ ਅਖਬਾਰਾਂ ਦੀ ਗਿਣਤੀ ਵਧੀ ਹੈਗੀ। ਪੂਰੇ ਸੰਸਾਰ ਦੇ ਵਿੱਚ 395 ਮਿਲੀਅਨ ਦੇ ਕਰੀਬ ਕਾਪੀ ਛਪ ਰਹੀ ਹੈ ਅਖਬਾਰ ਦੀ, ਅਤੇ ਉਹ ਇੱਕ ਤਾਂ ਇਹ ਗੱਲ ਹੈ। ਦੂਸਰਾ ਇਹ ਵੀ ਇਹ ਕੋਈ ਮਸਲਾ ਨਹੀਂ ਹੈਗਾ ਅਸਲ ਦੇ ਵਿੱਚ ਅਸੀਂ ਕਿਸ ਮੀਡੀਆ ਨਾਲ ਜੁੜੇ ਹੋਏ ਜਾਂ ਕਿਸ ਮੀਡੀਆ ਰਾਹੀਂ ਅਸੀਂ ਕੰਮ ਕਰ ਰਹੇ ਹਾਂ।
1: ਕਈ ਇਲਾਕਿਆਂ ਦੇ ਵਿੱਚ ਕਈ ਕਲੱਬ ਵੀ ਇੱਦਾਂ ਦੇ ਬਣ ਰਹੇ ਨੇ ਕਿ ਜਿੱਥੇ ਜਿਵੇਂ ਬੈਠ ਕੇ ਚਾਹ ਪਾਣੀ ਪੀਂਦੇ ਹਾਂ ਅਤੇ ਨਾਲ ਕਿਤਾਬਾਂ ਪੜ੍ਹੀਆਂ ਜਾਣ। ਔਰ ਮੈਂ ਪੁੱਛਣਾ ਚਾਹੂੰਗੀ ਰਾਜੀਵ ਜੀ ਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਅੱਜ ਇਨਫਲੂਐਂਸਰਸ ਦਾ ਜ਼ਮਾਨਾ ਹੈਗਾ ਆ, ਓਪੀਨੀਅਨ ਮੇਕਿੰਗ ਦੇ ਵਿੱਚ ਵੀ ਮੀਡੀਆ ਜਿਵੇਂ ਬਹੁਤ ਵੱਡਾ ਰੋਲ ਪਲੇ ਕਰਦਾ ਆ, ਉਹ ਅਖਬਾਰ ਵੀ ਕਰਦੇ ਸੀਗੇ ਜਾਂ ਮੈਗਜ਼ੀਨ ਸੀਗੇ। ਅੱਜ ਦੇ ਟਾਈਮ ਦੇ ਵਿੱਚ ਓਪੀਨੀਅਨ, ਪਹਿਲਾਂ ਕੀ ਹੁੰਦਾ ਸੀਗਾ ਕਿ ਅਖਬਾਰ ਸਾਰਿਆਂ ਤੱਕ ਪਹੁੰਚਣਗੇ, ਤੁਸੀਂ ਇਕੱਲੇ ਪੜ੍ਹਿਆ, ਇਹਨਾਂ ਨੇ ਆਪਣੇ ਇਕੱਲੇ ਬੈਠ ਕੇ ਪੜ੍ਹਿਆ, ਫਿਰ ਤੁਸੀਂ ਕੁਛ ਟਾਈਮ ਬਾਅਦ ਇਕੱਠੇ ਹੋਏ ਅਤੇ ਫਿਰ ਤੁਹਾਡੀ ਵਿਚਾਰ ਵਟਾਂਦਰਾ ਕੀਤਾ ਅਤੇ ਇੱਕ ਸੋਚ ਬਣੀ। ਹੁਣ ਤਾਂ ਇੱਕ ਕਲਿੱਕ 'ਤੇ ਮਿਲੀਅਨਸ ਤੱਕ, ਲੱਖਾਂ ਕਰੋੜਾਂ ਲੋਕਾਂ ਤੱਕ ਤੁਹਾਡਾ ਕੋਈ ਇੱਕ ਕੰਟੈਂਟ ਚੱਲ ਜਾਂਦਾ ਅਤੇ ਲੋਕ ਆਪਣਾ ਵਿਊ ਬਣਾ ਕੇ ਉਸ ਵੇਲੇ ਆਂਸਰ ਵੀ ਕਰ ਦਿੰਦੇ ਨੇ। ਯਾਨੀ ਜਿਹੜਾ ਬੰਦਾ ਇੱਕ ਪੋਸਟ ਕਰ ਰਿਹਾ ਲੋਕਾਂ ਦੇ ਵਿਊਜ਼ ਜਾਣਨ ਲਈ, ਓਪੀਨੀਅਨ ਜਾਣਨ ਲਈ, ਤਾਂ ਉਹਨੂੰ ਮਿੰਟਾਂ ਸਕਿੰਟਾਂ 'ਚ ਮਿਲ ਜਾਂਦੀ ਹੈ। ਇਹਦਾ ਮਾੜਾ ਪ੍ਰਭਾਵ ਹੈ ਜਾਂ ਤੁਹਾਨੂੰ ਲੱਗਦਾ ਕਿ ਨੁਕਸਾਨ ਹੈ ਇਸਦਾ?
2: ਨਹੀਂ ਦੇਖੋ, ਇਨਫੋਰਮੇਸ਼ਨ ਫਲੋ, ਤੁਹਾਡੀ ਰਿਕੁਆਇਰਮੈਂਟ ਕੀ ਹੈਗੀ ਹੈ। ਜਿੱਦਾਂ ਮੈਂ ਆਪਣੀ ਗੱਲ ਹੀ ਕਰਾਂ, ਮੈਂ ਸਵੇਰੇ 5 ਵਜੇ ਤਕਰੀਬਨ ਸਾਰੇ ਨਿਊਜ਼ ਪੇਪਰ ਉਹ ਪੜ੍ਹਨੇ ਸ਼ੁਰੂ ਕਰਨਾ 1-1.5 ਘੰਟੇ ਦੇ ਵਿੱਚ। ਮਤਲਬ ਇੰਪੋਰਟੈਂਟ ਨਿਊਜ਼ ਨੈਚੁਰਲੀ ਤੁਸੀਂ ਸਾਰੇ ਨਹੀਂ,
1: ਓਵਰਵਿਊ ਲੈਣਾ ਹੁੰਦਾ ਕਿ ਕੀ ਹੈ ਚੱਲਦਾ।
2: ਉਸ ਓਵਰਵਿਊ ਦੇ ਵਿੱਚੋਂ ਆਪਾਂ ਨਿਊਜ਼ ਨੂੰ ਪੜ੍ਹਦੇ ਹਾਂ, ਕਿਉਂਕਿ ਸਾਡੀ ਨੀਡ ਹੈ। ਸਾਨੂੰ 8 ਵਜੇ ਤੱਕ ਤਿਆਰ ਰਹਿਣਾ ਹੈ ਕਿ ਵੀ ਪੂਰੀ ਦੁਨੀਆ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਉੱਤੇ ਇੰਪੋਰਟੈਂਟ ਘਟਨਾਵਾਂ ਨੂੰ ਲੈ ਕੇ ਸਾਨੂੰ 8, 8:30, 9 ਵਜੇ ਤੱਕ ਤਿਆਰ ਰਹਿਣਾ ਪੈਂਦਾ। ਅਤੇ ਆਪਣੀ ਆਪਣੀ ਲੋੜ ਹੈ। ਹੁਣ ਮੇਰੀ ਵਾਈਫ ਹੋ ਸਕਦਾ ਮੇਰੀ ਇਸ ਹਰਕਤ 'ਤੇ ਓਬਜੈਕਸ਼ਨ ਕਰੇਗੀ ਵੀ ਸਾਰਾ ਦਿਨ ਫੋਨ ਹੀ 'ਚ ਹੀ ਵੜੇ ਰਹਿੰਦੇ ਹੋ। ਹੁੰਦਾ ਵੀ ਹੈ, ਸਾਰੇ ਘਰਾਂ ਦੇ ਵਿੱਚ ਇਹ ਕਹਾਣੀ ਹੈਗੀ ਹੈ, ਕਿਉਂਕਿ ਹੁਣ ਇੰਟਰਸਟ ਹੀ ਇੰਨਾ ਡਿਵੈਲਪਡ ਹੋ ਗਿਆ ਕਿ ਵੀ ਖਬਰਾਂ, ਇੱਕ ਵਾਰ ਤੁਸੀਂ ਫੋਨ ਤੋਂ ਦੂਰ ਹੋ ਜਾਓ ਤੁਸੀਂ ਰਹਿ ਹੀ ਨਹੀਂ ਸਕਦੇ।
1: ਫੋਨ ਥੋੜ੍ਹੀ ਦੇਰ ਲਈ ਇੱਧਰ ਉੱਧਰ ਹੋ ਜਾਣ ਲੱਗਦਾ, ਕੁਛ ਇੰਪੋਰਟੈਂਟ ਚੀਜ਼ ਗੁਆਚ ਗਈ ਹੈ
2: ਜੀ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਤੁਸੀਂ ਦੇਖੋ, ਅੱਜ ਦੀ ਡੇਟ 'ਚ ਪੋਲੀਟੀਕਲ ਸਟ੍ਰੈਟਜੀ ਦੀ ਗੱਲ ਕਰੀਏ, ਤੁਸੀਂ ਸੁਣਿਆ ਹੋਏਗਾ ਕਿ ਵੀ ਜਿਹੜੇ ਲੋਕ ਨੇ ਖਾਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਆਪਣੇ ਚੈਨਲ ਵੀ ਚਲਾ ਰਹੇ ਨੇ, ਯੂਟਿਊਬ ਚੈਨਲ ਚਲਾ ਰਹੇ ਨੇ, ਉਹਨਾਂ ਨੂੰ ਅੱਜ ਕੱਲ੍ਹ ਇਨਫਲੂਐਂਸਰ ਕਿਹਾ ਜਾਂਦਾ। ਹੁਣ ਇਨਫਲੂਐਂਸਰ ਕਿੱਦਾਂ ਕਹਿੰਦੇ ਨੇ? ਕਿਉਂਕਿ ਮੇਰੀ ਕੀਤੀ ਹੋਈ ਗੱਲਾਂ, ਸਪੋਜ਼ ਮੈਨੂੰ ਲੋਕ ਸੁਣਦੇ ਨੇ, ਮੇਰੇ ਵਿਊਜ਼ ਜ਼ਿਆਦਾ ਨੇ, ਅਤੇ ਜਿਹੜੀ ਗੱਲ ਮੈਂ ਕਹਿ ਰਿਹਾ ਨਾ ਉਹਦਾ ਪ੍ਰਭਾਵ ਆਮ ਲੋਕਾਂ ਦੀ ਸੋਚ ਦੇ ਉੱਤੇ ਪੈ ਰਿਹਾ। ਔਰ ਕਈ ਵਾਰ ਅਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਲੋਕਾਂ ਦੀ ਪੋਸਟ ਨੂੰ ਦੇਖ ਕੇ ਹੀ ਆਪਣਾ ਓਪੀਨੀਅਨ ਬਣਾਉਂਦੇ ਹਾਂ। ਔਰ ਖਾਸ ਕਰਕੇ ਪੋਲੀਟੀਕਲ ਐਕਟੀਵਿਟੀ ਦੇ ਵਿੱਚ ਜਾਂ ਇਲੈਕਸ਼ਨਾਂ ਦੇ ਟਾਈਮ ਵਿੱਚ ਇੱਦਾਂ ਦੀ ਚੀਜ਼ਾਂ ਦਾ ਯੂਜ਼ ਵੀ ਕੀਤਾ ਜਾਂਦਾ ਅਤੇ ਮਿਸਯੂਜ਼ ਵੀ ਕੀਤਾ ਜਾਂਦਾ।
1: ਬਿਲਕੁਲ,
2: ਕਿ ਤੁਸੀਂ ਓਪੀਨੀਅਨ ਫੋਰਮ ਕਿੱਦਾਂ ਕਰ ਰਹੇ
1: ਜੀ। ਪਹਿਲਾਂ ਜਿਸ ਤਰ੍ਹਾਂ ਰਵਾਇਤੀ

0: ਆਏਗਾ। ਉਹਨਾਂ ਕੰਪਨੀ ਨੇ ਬਣਾ ਕੇ ਰੱਖੇ ਹੋਏ ਨੇ, ਵਿਊਰਸ਼ਿਪ ਵਾਲੇ ਬਹੁਤ ਫੋਨ ਆਉਂਦੇ ਨੇ ਵੀ ਜੇ ਤੁਹਾਨੂੰ ਲੱਖ ਦਾ ਵਿਊ ਚਾਹੀਦਾ ਤਾਂ ਇੰਨੇ ਪੈਸਾ ਨੂੰ ਦੇ ਦਿਉ, ਤੁਹਾਨੂੰ ਸ਼ਾਮ ਤੱਕ ਇਸੇ ਕਰਕੇ ਦੇ ਦਾਂਗੇ। ਉਹਨਾਂ ਨੇ ਕੰਪਿਊਟਰ ਲਾਏ ਹੋਏ ਨੇ, ਬੰਦੇ ਰੱਖੇ ਹੋਏ ਨੇ, ਉਹ ਐਡੀ ਵੱਡੀ ਗਿਣਤੀ 'ਚ ਕੰਮ ਕਰਦੇ ਨੇ, ਮਤਲਬ 20,000-30,000 ਘੰਟੇ 'ਚ ਹੀ ਹੋ ਜਾਂਦਾ। ਇੱਕ ਤਾਂ ਇਹ ਜਾਲੀ ਸੰਸਾਰ ਹੈ, ਇਹਦੇ ਬਹੁਤ ਲੰਬਾ ਸਮਾਂ ਨਹੀਂ ਰਹਿਣਾ ਹੈਗਾ, ਇਹਦੇ ਵਿੱਚੋਂ ਵੀ ਮਨੁੱਖ ਨੂੰ ਨਿਕਲਣਾ ਪੈਣਾ ਇੱਕ ਦਿਨ। ਬਾਕੀ ਇਹ ਵੀ ਸਾਨੂੰ ਨਾ, ਜਿਵੇਂ ਅਸੀਂ ਅਖਬਾਰਾਂ ਵੇਲੇ ਵੀ ਗੱਲ ਕਰਦੇ ਸੀ ਵੀ ਸਾਨੂੰ ਬਰਾਬਰ ਦਾ ਇੱਕ ਮੀਡੀਆ ਉਸਾਰਨਾ ਚਾਹੀਦਾ, ਖਾਸ ਤੌਰ 'ਤੇ ਜਿਹੜੀਆਂ ਖੱਬੀਆਂ ਧਿਰਾਂ ਕਹਿੰਦੇ ਵੀ ਸਾਨੂੰ ਬਰਾਬਰ ਦਾ ਇੱਕ ਮੀਡੀਆ ਉਸਾਰਨਾ ਚਾਹੀਦਾ, ਬਹੁਤ ਸਾਰੀ ਖੱਬੀ ਧਿਰਾਂ ਨੇ ਆਪਣੇ ਅਖਬਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਹੁਣ ਵੀ ਇਹੀ ਸਵਾਲ ਹੈ ਵੀ ਸਾਨੂੰ ਬਰਾਬਰ ਦਾ ਇੱਕ ਪੋਜ਼ੀਟਿਵ ਪਲੇਟਫਾਰਮ ਇਸ ਤਰ੍ਹਾਂ ਦੇ ਬਣਾਉਣੇ ਚਾਹੀਦੇ ਨੇ, ਸੋਸ਼ਲ ਮੀਡੀਆ ਉੱਪਰ ਵੀ, ਅਖਬਾਰਾਂ ਵਿੱਚ ਵੀ, ਜਿਹੜੇ ਆਪਣੇ ਚੰਗੇ ਲਈ ਕੰਮ ਕਰਨ, ਸਮਾਜ ਲਈ ਕੰਮ ਕਰਨ, ਵਧੀਆ ਮਤਲਬ ਸਮਾਜ ਬਣਾਉਣ ਲਈ, ਵਧੀਆ ਦੇਸ਼ ਬਣਾਉਣ ਲਈ ਕੰਮ ਕਰਨ
1: ਜੀ। ਅਤੇ ਮੈਨੂੰ ਲੱਗਦਾ ਕਿ ਇਸ ਵੇਲੇ ਸਾਨੂੰ ਸਭ ਤੋਂ ਪਹਿਲਾਂ ਜ਼ਰੂਰਤ ਹੈ ਇਨਸਾਨ ਜਾਂ ਮਨੁੱਖ ਹੋਣ ਦੇ ਨਾਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਬਚਾਉਣ ਦੀ। ਉਹਦੇ ਲਈ ਆਧਾਰ ਸੋਸ਼ਲ ਮੀਡੀਆ ਹੋ ਜੇ, ਉਹਦੇ ਲਈ ਆਧਾਰ ਸਾਡਾ ਰਵਾਇਤੀ ਮੀਡੀਆ ਹੋ ਜੇ, ਕੋਈ ਵੀ ਹੋ ਸਕਦਾ। ਅਤੇ ਮੈਨੂੰ ਲੱਗਦਾ ਸਾਰੀਆਂ ਚੀਜ਼ਾਂ ਦੇ ਵਿੱਚੋਂ ਮੁੱਖ ਸਾਨੂੰ ਜੋ ਰੱਖਣਾ ਚਾਹੀਦਾ ਹੈ ਉਹ ਰੱਖਣਾ ਚਾਹੀਦਾ ਹੈ ਕਿ ਮਨੁੱਖ ਦੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਮਨੁੱਖ ਹੋਣ ਦਾ ਅਹਿਸਾਸ ਜਿਹੜਾ ਹੈ ਉਸ ਨੂੰ ਅਸੀਂ ਬਚਾ ਕੇ ਰੱਖ ਸਕੀਏ, ਉਹਨੂੰ ਇੰਜੋਏ ਕਰ ਸਕੀਏ, ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਰਾਜੀਵ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਵਿਚਾਰ ਚਰਚਾ ਵਿੱਚ ਜਾਣਕਾਰੀ ਦੇਣ ਦਾ। ਅਤੇ ਮੈਨੂੰ ਪੂਰਾ ਯਕੀਨ ਹੈ ਇਸ ਵਿਚਾਰ ਚਰਚਾ ਨੂੰ ਸੁਣ ਕੇ ਤੁਹਾਡੇ ਵੀ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਅਤੇ ਉਹਨਾਂ ਸਵਾਲਾਂ ਦੇ ਜਵਾਬ ਵੀ ਆਏ ਹੋਣੇ। ਜੇ ਨਹੀਂ ਆਏ ਜ਼ਰੂਰ ਲੱਭਣਾ, ਸੋਸ਼ਲ ਮੀਡੀਆ ਤੋਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਬਕ ਲੈਣਾ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋਸ਼ਲ ਮੀਡੀਆ ਬਨਾਮ ਰਿਵਾਇਤੀ ਮੀਡੀਆ, ਹੁਣੇ ਤੁਸੀਂ ਇਸ ਵਿਸ਼ੇ 'ਤੇ ਵਿਚਾਰ ਚਰਚਾ ਸੁਣ ਰਹੇ ਸੀ। ਇਸ 'ਚ ਸ਼ਾਮਿਲ ਹੋਏ ਰਮਨਪ੍ਰੀਤ ਕੌਰ, ਰਾਜੀਵ ਭਾਸਕਰ ਅਤੇ ਬਲਜੀਤ ਬਰਾੜ। ਇਸ ਪ੍ਰੋਗਰਾਮ ਨੂੰ ਸਾਡੇ ਬਠਿੰਡਾ ਅਤੇ ਪਟਿਆਲਾ ਕੇਂਦਰਾਂ ਨੇ ਵੀ ਨਾਲੋ ਨਾਲ ਰਿਲੇਅ ਕੀਤਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿਣ ਦੇ ਲਈ ਵੈਲਕਮ ਫਿਲਮ ਦਾ ਇਹ ਗੀਤ ਸੁਨਿਧੀ ਅਤੇ ਸ਼ੰਕਰ ਮਹਾਦੇਵਨ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ।

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਆ ਗਏ ਨੇ ਸਾਡੇ ਅਗਲੇ ਕਾਲਰ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਜੈਤ ਸਿੰਘ ਖਹਿਰਾ, ਪਿੰਡ ਕਲਾਰਾਂ, ਤੁਸੀਂ ਨਾਭਾ ਜਿਹੜਾ ਪਚਾਇਤ ਤੋਂ ਬੋਲਦਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਜੀ ਪ੍ਰੋਗਰਾਮ ਚੱਲ ਰਿਹਾ, 10:46 ਹੋ ਗਏ ਨੇ, ਅਤੇ ਦੱਸ ਦਿਓ ਮੈਨੂੰ ਜਲਦੀ ਦੇ ਨਾਲ ਆਪਣੀ ਪਸੰਦ ਦਾ ਗੀਤ।
1: ਫਿਲਮਾਂ ਜੀ, ਪ੍ਰੀਤ ਨਾ ਜਾਣੇ ਰੀਤ, ਗੀਤਕਾਰ ਕਮਰ ਜਗਾਲਾਬਾਦ ਦੀ, ਸੰਗੀਤਕਾਰ ਕਲਿਆਣ ਜੀ ਆਨੰਦ ਜੀ, ਆਵਾਜ਼ਾਂ ਨੇ ਮੁਹੰਮਦ ਰਵੀ ਸਾਹਿਬ ਅਤੇ ਸੁਮਨ ਕਲਿਆਣਪੁਰ ਦੀਆਂ, ਗਾਣੇ ਦੇ ਬੋਲਣੇ। ਉਹ ਜਾਣੇ ਬਾਡੇ ਸੁਣ ਜਰਾ ਜੇ ਦਿਲ ਕਾ ਮਾਜਰਾ, ਉਮੀ ਸੇ ਹਮੇ ਪਿਆਰ ਥਾ, ਉਮੀ ਸੇ ਹਮੇ ਪਿਆਰ ਹੈ, ਜਾਓ ਜੀ ਮੈਨੇ ਸੁਣ ਲਿਆ, ਜੇ ਦਿਲ ਕਾ ਮਾਜਰਾ, ਮੈਂ ਤੁਮੇ ਕਭੀ ਪਿਆਰ ਥਾ।
0: ਲੋ ਜੀ, ਲੋ ਜੀ, ਸੁਣਦੇ ਹਾਂ ਜੀ। ਕਾਲ ਕਰਨ ਦੇ ਲਈ ਸ਼ੁਕਰੀਆ।

ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਵੀ ਹਾਲ ਚਾਲ ਤਾਂ ਤੁਹਾਡੇ ਬਹੁਤ ਵਧੀਆ ਹੋਣਗੇ, ਕਿਉਂਕਿ ਇਸ ਵੇਲੇ ਤੁਸੀਂ ਜਾਂ ਤਾਂ ਏ ਸੀ ਔਨ ਕਰਕੇ ਬੈਠੇ ਹੋਣੇ ਹੋ, ਹੈ ਨਾ, ਕੰਮਾਂ ਕਾਰਾਂ 'ਤੇ ਨਿਕਲ ਕੇ ਵੀ ਛੇਤੀ ਛੇਤੀ ਆਪਣੀ ਦੁਕਾਨਾਂ 'ਤੇ ਪਹੁੰਚ ਜਾਈਏ, ਜਾਂ ਪਹੁੰਚ ਚੁੱਕੇ ਹੋ, ਕੰਮਕਾਰ ਕਰ ਰਹੇ ਹੋ, ਏ ਸੀ ਤੋਂ ਬਿਨਾਂ ਕੋਈ ਨਹੀਂ ਬੈਠਾ ਹੋਏਗਾ। ਠੀਕ ਹੈ, ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਏ ਸੀ ਹੀ ਚਲਾ ਕੇ ਬੈਠਣ, ਕੋਈ ਕੂਲਰ ਵੀ ਛੱਡ ਕੇ ਬੈਠਾ ਹੋਏਗਾ। ਪਰ ਕਈ ਕਹਿੰਦੇ ਹੋਣੇ ਆ ਵੀ ਸਾਡੇ ਜਿਹੜੇ ਜਦੋਂ ਬਜ਼ੁਰਗ, ਉਹ ਕਹਿੰਦੇ ਕਿ ਅਸੀਂ ਕਿਉਂ ਲਈਏ ਇੱਦਾਂ ਦੀ ਹਵਾ ਆਰਟੀਫਿਸ਼ਲ ਜਿਹੀ, ਅਸੀਂ ਤਾਂ ਪੱਖੇ ਚਲਾ ਕੇ ਹੀ ਬੈਠਾਂਗੇ, ਸਾਨੂੰ ਉਹੀ ਬਹੁਤ ਹੈ। ਸੋ ਜਿਸ ਤਰ੍ਹਾਂ ਵੀ ਰਾਜ਼ੀ ਬਾਜ਼ੀ ਰਹੋ, ਹੱਸਦੇ ਮੁਸਕਰਾਉਂਦੇ ਰਹੋ, ਅਤੇ ਸਾਡੇ ਨਾਲ ਪਿਆਰ ਇਸ ਤਰ੍ਹਾਂ ਹੀ ਬਣਾ ਕੇ ਰੱਖੋ। ਪ੍ਰੋਗਰਾਮ ਧਮਕ ਜਲੰਧਰ ਪੈਂਦੀ, ਤੁਸੀਂ ਵਟਸਐਪ ਦੇ ਰਾਹੀਂ ਸਾਡੇ ਤੱਕ ਆਪਣੇ ਸੁਨੇਹੇ ਭੇਜ ਦਿਓ। ਨੰਬਰ ਸਾਡਾ 9465536077, ਇਸੇ ਨੰਬਰ 'ਤੇ ਸਾਡੇ ਕੋਲ ਸਾਰੇ ਸਰੋਤੇ ਜਿਹੜੇ ਨੇ ਪਹੁੰਚ ਚੁੱਕੇ ਨੇ। ਕਿਸ ਟਾਈਮ ਪਹੁੰਚ ਚੁੱਕੇ ਨੇ ਇਹ ਵੀ ਦੱਸ ਦਿੰਦੀ ਹਾਂ, 10 ਵਜੇ ਤੋਂ ਲੈ ਕੇ 10:30 ਵਜੇ ਦੇ ਵਿੱਚ ਵਿੱਚ ਜਿਨ੍ਹਾਂ ਨੇ ਵੀ ਸਾਨੂੰ ਸੁਨੇਹੇ ਪਾਏ ਉਹਨਾਂ ਦੇ ਨਾਮ ਅਸੀਂ ਜ਼ਰੂਰ ਪੜਾਂਗੇ। ਸੋ ਬਿਨਾਂ ਕਿਸੇ ਦੇਰੀ ਤੋਂ ਪ੍ਰੋਗਰਾਮ ਦਾ ਕਰਦੀ ਹਾਂ ਆਗਾਜ਼ ਸੁਰਿੰਦਰ ਕੌਰ ਦੇ ਗਾਏ ਹੋਏ ਇਸ ਗੀਤ ਦੇ ਨਾਲ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਫਿਰ ਤੁਹਾਨੂੰ ਇੰਤਜ਼ਾਰ ਨਾ ਹੀ ਕਰਵਾਵਾਂ ਅਤੇ ਨਾਮ ਪੜ੍ਹਨੇ ਸ਼ੁਰੂ ਕਰ ਦੇਵਾਂ। ਸਭ ਤੋਂ ਪਹਿਲੇ ਬਠਿੰਡਾ ਤੋਂ ਪਹੁੰਚ ਗਏ ਨੇ ਸਾਡੇ ਕੋਲ ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ, ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ, ਨਾਲ ਆਪਣੇ ਬਰੈਂਪਟਨ ਕਨੇਡਾ ਵਾਲੇ ਵੀ ਨਾਲ ਲੈ ਕੇ ਆਉਂਦੇ ਨੇ, ਇਹਨਾਂ ਦੇ ਬੱਚੇ ਨੇ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ। ਬਹੁਤ ਬਹੁਤ ਸ਼ੁਕਰੀਆ ਜੀ, ਪੂਰੇ 10 ਵਜੇ ਤੁਸੀਂ ਪਹੁੰਚ ਗਏ ਹੋ। ਜ਼ਿਲ੍ਹਾ ਫਾਜ਼ਿਲਕਾ ਵਾਲੇ ਵੀ ਸਾਡੇ ਕੋਲੋਂ ਪਿੱਛੇ ਨਹੀਂ ਰਹੇ, ਪਿੰਡ ਬਜ਼ੀਤਪੁਰ ਭੋਮਾ ਤੋਂ ਬਲਜੀਤ ਸਿੰਘ, ਸੰਤਪੁਰਾ ਤੋਂ ਟੇਕ ਸਿੰਘ, ਵੜਿੰਗਖੇੜਾ ਤੋਂ ਭੋਲਾ ਸਿੰਘ, ਕਿਆ ਹੀ ਬਾਤਾਂ ਨੇ। ਸੁਰਿੰਦਰ ਕੌਰ ਦੀ ਆਵਾਜ਼ 'ਚ ਸੁਣਨਾ ਚਾਹੁੰਦੇ ਸੀ ਜੀ, ਬਿਨਾਂ ਹੀ ਕਹੇ ਸੁਰਿੰਦਰ ਕੌਰ ਦੀ ਆਵਾਜ਼ 'ਚ ਗੀਤ ਤਾਂ ਲੱਗ ਗਿਆ ਜੀ ਤੁਹਾਡਾ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਪੰਖਾ ਰੋਡ ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਠੰਡ ਪਾ ਦਿੰਦਾ ਪੰਖਾ ਰੋਡ। ਅਗਲਾ ਸੁਨੇਹਾ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਇਹ ਵੀ ਪਹੁੰਚ ਗਏ ਨੇ ਜੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਔਰ ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਲਓ ਜੀ, ਤੁਹਾਡੇ ਨਾਮ ਇਹਨਾਂ ਨੇ ਵੀ ਲਿਖ ਕੇ ਭੇਜ ਦਿੱਤੇ ਨੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਉਣ ਵਾਲੇ ਸਰੋਤੇ ਨੇ ਜੀ, ਹੈਬੋਵਾਲ ਕਲਾਂ ਹਲਕਾ ਉੱਤਰੀ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਔਰ ਕਾਫੀ ਸਾਰੇ ਸਰੋਤੇ ਜਿਹੜੇ ਨੇ ਉਹ ਫਰਮਾਇਸ਼ ਸਾਨੂੰ ਕਰਦੇ ਨੇ ਕਿ ਆਸ਼ਾ ਭੋਸਲੇ ਦੀ ਆਵਾਜ਼ 'ਚ ਗੀਤ ਸੁਣਨਾ ਮੈਂ। ਸੋ ਜ਼ਰੂਰ ਸੁਣਾਵਾਂਗੇ, ਤੁਹਾਡੇ ਨਜ਼ਰ ਕਰਾਂਗੇ ਗੀਤ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹ ਵੀ ਪਹੁੰਚ ਗਏ ਨੇ ਜੀ। ਕਰਨਵੀਰ ਸਿੰਘ ਪੌਲ ਅਤੇ ਸਾਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਹਾਜ਼ਰ ਹੈ। ਔਰ ਅਗਲਾ ਮੈਸੇਜ ਸਾਡੇ ਤੱਕ ਪਹੁੰਚਾਇਆ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ, ਸ਼ੁਕਰੀਆ ਜੀ ਬਹੁਤ ਬਹੁਤ। ਅਗਲਾ ਸੁਨੇਹਾ ਪਹੁੰਚਾਉਣ ਵਾਲੇ ਸਰੋਤੇ ਨੇ ਜੀ ਪਿੰਡ ਅਲੋਨਾ ਮਿਆਨਾ ਤੋਂ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਇਹ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਪੁਰਸ਼ੋਤਮ ਕੁਮਾਰ ਭਦਰਵਾ ਤੋਂ, ਇਹ ਵੀ ਪਹੁੰਚ ਗਏ ਨੇ ਜੀ ਭਦਰਵਾ ਵੱਲੇ। ਬਹੁਤ ਬਹੁਤ ਸ਼ੁਕਰੀਆ ਠੰਡ ਪਹੁੰਚਾਉਣ ਲਈ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ, ਮਨਦੀਪ ਚੀਨਾ ਚੀਮਾ, ਰਾਜਦੀਪ, ਬਲਰਾਜ, ਰਾਣੀ, ਡੋਲੀ ਅਤੇ ਸਿਫਤ ਜੋਤ ਸਰਾਂ, ਇਹ ਵੀ ਪਹੁੰਚ ਗਏ ਨੇ। ਮੱਖੂ ਤੋਂ ਵੀ ਹਾਜ਼ਰ ਹੋ ਗਏ ਨੇ ਜੀ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਸ਼ਾ। ਅਗਲਾ ਸੁਨੇਹਾ ਲੈ ਕੇ ਸਾਡੇ ਤੱਕ ਪਹੁੰਚੇ ਨੇ ਜੀ ਗਾਮ ਜੋਗੀਵਾਲਾ, ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਣ, ਮੋਨਿਕਾ, ਮਨੀਸ਼ ਸਹਾਰਣ, ਇਹ ਹਾਜ਼ਰ ਨੇ ਜੀ। ਮੇਨ ਬਾਜ਼ਾਰ ਮੰਡੀ ਲਾਧੁਕਾ, ਡਿਸਟ੍ਰਿਕਟ ਫਾਜ਼ਿਲ

0: ਪੱਖੀ ਤੇ ਨਾ ਰੱਖਵੇ
1: ਬੇਜਾਵਾ ਪੱਖੀ ਹੱਥ ਲੱਗਦਾ ਤੇ ਡੋਰੀ ਹੋ ਜਾਣੀਏ ਆਉਂਦਾ ਹੀ ਸਵਾਦ ਤੇ ਬਹਾਨੇ ਹੋਰ ਲਾਉਣੀਏ ਗਲ ਨਾਲ ਲੱਗ ਨੀ ਗਲ ਨਾਲ ਲੱਗ ਗਲ ਨਾਲ ਲੱਗ ਗੱਲਾਂ ਮੁੱਕ ਜਾਣ ਸਾਰੀਆਂ
0: ਹੱਥ ਲਾਵੇ ਤੇ ਹੁੰਦੀ

ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲਾ ਸੁਨੇਹਾ ਪ੍ਰੋਗਰਾਮ 'ਚ ਪਾਉਣ ਵਾਲੇ ਸਰੋਤੇ ਸਾਊਥ ਅਵੈਨਿਊ ਅਬੋਹਰ ਤੋਂ ਜਸਪਾਲ ਭਾਰਤੀ, ਬੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਪ੍ਰਿੰਸ ਅਤੇ ਸ਼ਿਵਾਏ ਇਹ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ ਅਤੇ ਅਦੀਬ ਇਹ ਪਹੁੰਚੇ ਨੇ। ਪਹੁੰਚੇ ਕਿੱਥੋਂ ਨੇ ਇਹ ਵੀ ਦੱਸ ਦਈਏ, ਪਿੰਡ ਕੁਮਾਰਹੇੜਾ ਸਹਾਰਨਪੁਰ ਤੋਂ। ਅਗਲਾ ਸੁਨੇਹਾ ਸਾਡੇ ਕੋਲ ਸਹਾਰਨਪੁਰ ਵਾਲੇ ਪਹੁੰਚ ਕੇ ਲੈ ਕੇ ਫੁੱਲਾਂ ਨਾਲ ਫਲ ਅਤੇ ਫੁੱਲ ਦੋਨੋਂ ਹੀ ਨੇ। ਆਸ਼ਾ ਨਾਰੰਗ, ਸੋਨਾਲੀ ਔਰ ਸੁਰੇਸ਼ ਨਾਰੰਗ, ਬਹੁਤ ਹੀ ਸੋਹਣੀ ਚਿੱਠੀਆਂ ਅਤੇ ਬਹੁਤ ਹੀ ਸੋਹਣਾ ਸੁਨੇਹਾ। ਅਗਲਾ ਮੈਸੇਜ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਪੱਪੀ ਭਾਟੀਆ, ਨਵਨੀਤ ਭਾਟੀਆ, ਸੋਨੂ ਭਾਟੀਆ ਇਹ ਪਹੁੰਚੇ ਨੇ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਨਿਊ ਮਾਧੋਪੁਰੀ ਲੁਧਿਆਣਾ ਤੋਂ ਸਾਡੇ ਕੋਲ ਪਹੁੰਚੇ ਨੇ ਜੀ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹੋ ਜਾਂਦੇ ਨੇ ਜੀ, ਸ਼ੁਕਰੀਆ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤਰਥ, ਅਰਨਵ, ਲਾਜਵੰਤੀ ਅਤੇ ਅਨੀਤਾ ਰਾਣੀ ਇਹ ਵੀ ਪਹੁੰਚੇ ਨੇ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤਖੇੜਾ, ਨੇੜੇ ਮੰਡੀ ਡੱਬਵਾਲੀ ਤੋਂ। ਥਾਣੇ ਦੀ ਬੈਕ ਸਾਈਡ ਸੁਨਾਮ ਤੋਂ ਬਲਬੀਰ ਚੀਮਾ, ਸ਼ਾਹਬਾਜ਼, ਏਕਨੂਰ ਅਤੇ ਗੁਰਨੂਰ ਪੂਰੇ ਪਤੇ ਦੇ ਨਾਲ ਪਹੁੰਚੇ ਨੇ। ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ ਅਤੇ ਪ੍ਰਾਂਜਲ ਰਾਏ ਇਹ ਵੀ ਹਾਜ਼ਰ ਹੋ ਗਏ ਨੇ। ਵੀ ਪੀ ਓ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਹਾਜ਼ਰ ਨੇ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ ਪਹੁੰਚੇ ਨੇ ਜੀ। ਔਰ ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼, ਸ਼ਗੁਨ ਰਾਠੀ, ਲਵਕੁਸ਼ ਵਰਮਾ, ਛਤਰਪਾਲ ਸਿੰਘ, ਰਾਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ, ਪਿੰਡ ਕਮਾਲਵਾਲਾ ਤੋਂ ਗੁਰਮੇਜ਼ ਸਿੰਘ ਵਿਰਕ ਇਹ ਪਹੁੰਚ ਗਏ ਨੇ ਜੀ। ਬਾਘਾ ਪੁਰਾਣਾ ਵਾਲੇ ਵੀ ਹਾਜ਼ਰ ਹੋ ਗਏ ਨੇ। ਬਾਘਾ ਪੁਰਾਣਾ ਤੋਂ ਪਹੁੰਚੇ ਨੇ ਜੀ ਸਤਨਾਮ ਸਿੰਘ ਰਖਰਾ, ਅਮਰਜੀਤ ਕੌਰ, ਪੋਤਰਾ ਤੇਗ ਫਤਿਹ ਸਿੰਘ ਰਖਰਾ, ਜਸਗੁਨ ਰਖਰਾ, ਪੋਤਰੀ ਇਹ ਪੋਤਰੀ ਹੈ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪੋਤਰੇ ਅਤੇ ਪੋਤਰੀ ਵੀ ਜਦੋਂ ਸੁਨੇਹਿਆਂ 'ਚ ਸ਼ਾਮਿਲ ਹੋ ਜਾਂਦੇ ਨੇ ਅਤੇ ਚਾਰ ਚੰਦ ਲੱਗ ਜਾਂਦੇ ਨੇ। ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ। ਸੋ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ, ਸਤਿੰਦਰ ਸਰਤਾਜ ਦੀ ਆਵਾਜ਼ 'ਚ ਕਾਫੀ ਸਾਡੇ ਸਰੋਤੇ ਨੇ ਜਿਨ੍ਹਾਂ ਨੇ ਫਰਮਾਇਸ਼ ਕਰ ਲਈ ਹੈ। ਦੋ ਤਿੰਨ ਨਾਮ ਹੋਰ ਅਸੀਂ ਪੜ੍ਹ ਦਿੰਦੇ ਹਾਂ ਜੀ। ਔਰ ਭੇਜਣ ਵਾਲੇ ਨੇ ਚੰਡੀਗੜ੍ਹ ਸਿਟੀ ਤੋਂ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ, ਪਿੰਡ ਕੁਣਿਆਣਾ ਜ਼ਿਲ੍ਹਾ, ਜੀਤ ਸਿੰਘ ਕੁਣਿਆਣਾ, ਪਿੰਡ ਕੁਣਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਪਹੁੰਚੇ ਨੇ। ਜੀਤ ਸਿੰਘ ਕੁਣਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਕੁਣਿਆਣਾ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਸਾਰਾ ਹੀ ਬਰਾੜ ਪਰਿਵਾਰ ਹਾਜ਼ਰ ਹੋ ਚੁੱਕਾ ਹੈ ਦਿਲ ਦੇ ਨਾਲ, ਫੁੱਲਾਂ ਦੇ ਨਾਲ, ਮੋਹਰਾਂ ਦੇ ਨਾਲ। ਕੌਣ ਪਹੁੰਚੇ ਜੀ? ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿ ਖੁਸ਼ਦਿਲ, ਸਾਰਾ ਹੀ ਖੁਸ਼ਦਿਲ ਪਰਿਵਾਰ ਆਕਾਸ਼ਵਾਣੀ ਦੇ ਵਿਹੜੇ ਪਹੁੰਚ ਚੁੱਕਾ ਹੈ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰਨ ਜਾ ਰਹੀ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਪੈਰਾਂ ਦੇ ਵਿੱਚ ਜੰਨਤ ਜਿਸਦੇ ਸਿਰ 'ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁਕਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਿਜ਼ਾਵਾਂ, ਜਿਨ੍ਹਾਂ ਕਰਕੇ ਦੁਨੀਆ ਦੇਖੀ ਉਹ ਰਹਿਣ ਸਲਾਮਤ ਮਾਵਾਂ। ਇਹ ਮੈਂ ਨਹੀਂ ਲਿਖਿਆ, ਇਹ ਲਿਖਿਆ ਕਿੰਨੇ ਹੈ? ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਵਾਲਿਆਂ ਨੇ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਪ੍ਰਿਆਂਸ਼ੀ ਵਰਮਾ, ਸਿਦਕ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ ਅੱਜ ਫੁੱਲਾਂ ਨਾਲ ਨਹੀਂ ਆਏ। ਅੱਜ ਚਲੋ ਕੋਈ ਗੱਲ ਨਹੀਂ, ਫੁੱਲਾਂ ਨਾਲ ਨਹੀਂ ਆਏ, ਪਰ ਇੰਨੀ ਸੋਹਣੀ ਸ਼ਾਇਰੀ 'ਤੇ ਲੈ ਕੇ ਆਏ। ਪ੍ਰੋਗਰਾਮ ਦਾ ਅਗਲਾ ਸੁਨੇਹਾ ਪੜ੍ਹਨ ਜਾ ਰਹੀ ਹਾਂ ਜੀ, ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ, ਪਿੰਡ ਚੰਦ ਬਾਜਾ ਫਰੀਦਕੋਟ ਤੋਂ ਸਾਨੂੰ ਭੇਜਿਆ ਜੀ ਸੁਨੇਹਾ। ਅੰਗਰੇਜ਼ ਸਿੰਘ ਏਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ ਅਤੇ ਪੋਤਾ ਗੁਰਪ੍ਰਤਾਪ ਸਿੰਘ, ਸਾਰਾ ਹੀ ਪੁਰਬਾ ਪਰਿਵਾਰ ਅਤੇ ਪੋਤੇ ਪੋਤੀਆਂ ਜਦੋਂ ਪਹੁੰਚ ਗਏ ਤਾਂ ਪ੍ਰੋਗਰਾਮ ਨੂੰ ਚਾਰ ਚੰਦ ਆਪੇ ਹੀ ਲੱਗ ਗਏ। ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਗਾਂਧੀ ਚੌਂਕ ਰੋਪੜ ਪੰਜਾਬ ਤੋਂ, ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ, ਔਰ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਔਰ ਪੂਜਾ ਪਰਿਹਾਰ, ਇਹ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਪਿੰਡ ਸ਼ੇਰਗੜ੍ਹ, ਗਿਆਨ ਸਿੰਘ ਮਲੋਟ, ਤਰਸੇਮ ਸਿੰਘ ਮਾਨ ਸੈਕਟਰੀ ਇਹਨਾਂ ਦੇ, ਜਸਵੀਰ ਕੌਰ ਮਾਨ, ਹੁਸਨਪ੍ਰੀਤ ਔਰ ਗੁਰਸਿਮਰਤ ਵੀਰ ਔਰ ਇਹਨਾਂ ਦਾ ਸਾਰਾ ਹੀ ਪਰਿਵਾਰ ਸਾਡੇ ਤੱਕ ਪਹੁੰਚ ਚੁੱਕਾ ਜੀ। ਸ਼ੁਕਰੀਆ ਬਹੁਤ ਬਹੁਤ ਤੁਹਾਡਾ, ਪਹੁੰਚ ਗਏ ਹੋ ਪ੍ਰੋਗਰਾਮ ਦੇ ਵਿੱਚ। ਪਿੰਡ ਸ਼ਾਹਪੁਰ ਮਿਹਤਪੁਰ ਤੋਂ ਅਨਾਹਤ ਕੌਰ, ਲਵਪ੍ਰੀਤ ਕੌਰ ਹੈ ਜੀ, ਤੁਹਾਡਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ, ਲਓ ਤੁਸੀਂ ਦੁਬਾਰਾ ਨਾਮ ਭੇਜਿਆ ਕਰੋ। ਲਵਪ੍ਰੀਤ ਕੌਰ ਜੀ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨ ਸਿੰਘ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਔਰ ਪਾਹੁਲ ਜੋਤ ਸਿੰਘ, ਜਿਨ੍ਹਾਂ ਨੇ ਸਾਨੂੰ ਇੱਕ ਵਾਰੀ ਸੁਨੇਹਾ ਆਪਣਾ ਘੱਲ ਦਿੱਤਾ ਅਤੇ ਜ਼ਰੂਰ ਪੜ੍ਹਿਆ ਜਾਏਗਾ। ਬਾਰ ਬਾਰ ਲਿਖਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ, ਬਾਰ ਬਾਰ ਨਾਮ ਉਹੀ ਬੋਲੇ ਜਾਣਗੇ, ਸੋਹਣਾ ਨਹੀਂ ਲੱਗੇਗਾ। ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਔਰ ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਅਤੇ ਪੂਜਾ। ਮਨਜੀਤ ਤਨੇਜਾ ਜੀ ਔਰ ਪੂਜਾ ਜੀ ਵੀ ਨਾਲ ਨਾਲ ਹਾਜ਼ਰ ਹੋ ਚੁੱਕੇ ਨੇ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗੱਬਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਇਹ ਪਹੁੰਚ ਗਏ ਨੇ ਜੀ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਵਾਈਟਫੀਲਡ ਬੈਂਗਲੁਰੂ ਤੋਂ ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵਾ, ਦਿਵੇਂਦੂ ਭੂਸ਼ਣ ਅਤੇ ਸੰਸਕ੍ਰਿਤੀ ਅਤੇ ਪਾਰੁਸ਼, ਇਹ ਵੀ ਪਹੁੰਚ ਗਏ ਨੇ। ਔਰ ਅਗਲਾ ਸੁਨੇਹਾ ਲੈ ਕੇ ਪਹੁੰਚੇ ਨੇ ਜੀ ਪਿੰਡ ਘੂਰੀ, ਜਲਾਲਾਬਾਦ ਪੱਛਮੀ, ਸੰਨੀ, ਬੌਬੀ, ਸੋਨੂ, ਬਿੱਟੂ, ਕਚੂਰਾ, ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਹਾਜ਼ਰ ਨੇ ਟੀ ਡੀ ਮਲਹੋਤਰਾ, ਰੀਤਿਕ, ਪ੍ਰਤੀਕ, ਅਨਿਲ, ਜੈਵੀਰ ਔਰ ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹ ਵੀ ਹਾਜ਼ਰ ਨੇ। ਅਗਲਾ ਸੁਨੇਹਾ ਪ੍ਰੋਗਰਾਮ ਦੇ ਵਿੱਚ ਚੱਕ 5 MD ਪਤਰੋੜਾ ਤੋਂ, ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ, ਅੰਕੁਰ ਜਨਾਗਲ, ਇੰਦੂ ਅਤੇ ਡਾਕਟਰ ਸੁਨੀਲ ਜਨਾਗਲ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ, ਲਓ ਜੀ ਇਹ ਵੀ ਹਾਜ਼ਰ ਹੋ ਚੁੱਕੇ ਨੇ। ਅਗਲੇ ਸੁਨੇਹੇ ਦੇ ਨਾਲ

ਪਿੰਡ ਨਾਈਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ ਵੀ ਪਹੁੰਚੇ ਨੇ। ਔਰ ਅਗਲੇ ਸੁਨੇਹੇ ਦੇ ਵਿੱਚ ਮਜਨੂੰਘਾਟ ਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ ਸਾਗਰ ਅਤੇ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ ਵੀ ਪਹੁੰਚੇ ਨੇ। ਔਰ ਅਗਲੇ ਸੁਨੇਹੇ ਦੇ ਵਿੱਚ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਅਤੇ ਬੇਬੀ ਭਾਮਿਕਾ ਅਤੇ ਵਾਣੀ ਥਾਂਦੀ, ਸਾਰੇ ਹੀ ਡਾਕਟਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਜ਼ ਕੌਰ ਮੁਹੱਬਤ ਨਗਰ ਕਪੂਰਥਲਾ ਤੋਂ, ਔਰ ਗੁਰਮੀਤ ਸਿੰਘ ਮੀਤਾ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ ਹਾਜ਼ਰ ਨੇ। ਅਗਲੇ ਸੁਨੇਹੇ ਦੇ ਵਿੱਚ ਹਾਜ਼ਰ ਨੇ ਸ਼ਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ, ਰਿਧਾਨ ਖੁਰਾਨਾ, ਇਹ ਵੀ ਹਾਜ਼ਰ ਨੇ। ਵੇਦ ਪ੍ਰਕਾਸ਼, ਕੌਸ਼ਲਿਆ, ਰੋਹਿਤ, ਅਰਚਨਾ, ਚਿਤਰਾ, ਅਕਸ਼ੂ, ਖਿਲੇਰੀ, ਹਰੀਪੁਰਾ, ਅਬੋਹਰ ਤੋਂ, ਇਹ ਪਹੁੰਚ ਚੁੱਕੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਔਰ ਕੁਛ ਨਾਮ ਮੈਨੂੰ ਹੋਰ ਵੀ ਦਿਖ ਰਹੇ ਨੇ, ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੈਫਾਲੀ, ਰਿਜਮ, ਸੱਤਿਆ, ਕੰਨੂ, ਰੋਹਿਣੀ, ਆਸ਼ਨਾ, ਦੀਕਸ਼ਾ, ਹਰੀਪੁਰਾ, ਅਬੋਹਰ ਤੋਂ ਵੀ, ਇਹ ਇਕੱਲੇ ਨਹੀਂ ਪਹੁੰਚੇ, ਆਪਣੇ ਨਾਲ ਸਾਥੀ ਵੀ ਲੈ ਕੇ ਪਹੁੰਚੇ ਨੇ, ਇਹ ਬਹੁਤ ਵੱਡੀ ਗੱਲ ਹੈ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਆਜੂ ਔਰ ਗੁੱਡੂ, ਇਹ ਵੀ ਬੜੇ ਪੁਰਾਣੇ ਸਰੋਤੇ ਨੇ ਜੀ ਸਾਡੇ। ਔਰ ਅਗਲੇ ਸੁਨੇਹਾ ਪਿੰਡ ਨਾਗਰ ਕੋਹਰਾ, ਜ਼ਿਲ੍ਹਾ ਰਾਜ ਨਾਂਦਗਾਓ, ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ, ਇਹ ਵੀ ਪਹੁੰਚ ਗਏ ਨੇ ਜੀ। ਔਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਇਹ ਵੀ ਹਾਜ਼ਰ ਨੇ। ਔਰ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ, ਸ਼ਾਹਜੀ ਨਗਰ, ਦੇਗਲੂਰ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਬਿੱਟੂ ਜੈਨ, ਅਰੁਣਾ ਜੈਨ, ਮੱਟੂ ਜੈਨ, ਦੀਪਕ ਜੈਨ, ਨਿਊਜ਼ੀਲੈਂਡ ਤੋਂ ਗੌਤਮ ਜੈਨ, ਲੁਧਿਆਣਾ ਤੋਂ ਰਾਕੇਸ਼ ਜੈਨ, ਸੀਮਾ ਜੈਨ, ਬਿੱਟੂ ਜੈਨ, ਬਿੱਟੀ ਜੈਨ, ਔਰ ਇਹਨਾਂ ਨੇ ਲਿਖਿਆ ਜੀ ਥੈਂਕਸ ਗੁੱਡ ਪੇਸ਼ਕਸ਼, ਓ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਜਿਹੜਾ ਨਾਮ ਇਹਨਾਂ ਨੇ ਲਿਖਿਆ ਜੀ ਰੋਂਟੀ, ਮੁਹੱਲਾ ਜਗਰਾਓ ਤੋਂ ਨਗੀਨਾ ਜੈਨ, ਦਰਸ਼ਨ ਜੈਨ, ਮੋਨੂ ਜੈਨ, ਦੀਪਾ ਜੈਨ, ਸੁਨੀਲ ਬਿਰਲਾ, ਸੁੱਚਾ ਪਾਠਕ, ਪ੍ਰਦੀਪ ਪਾਠਕ, ਵੀ ਇਹਨਾਂ ਦੀ ਵੀ ਬੜੀ ਖੂਬੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ। ਜੈਨ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ ਪਹੁੰਚਣ ਲਈ। ਔਰ ਗੀਤ ਦੀ ਫਰਮਾਇਸ਼ ਤੁਸੀਂ ਸਾਡੇ ਸਾਹਮਣੇ ਜਿਹੜੀ ਰੱਖੀ ਹੈ ਜੀ ਗੁਰਦਾਸ ਮਾਨ ਦੇ ਗਾਏ ਹੋਏ ਗੀਤ ਦੀ, ਔਰ ਜ਼ਰੂਰ ਸੁਣਾਵਾਂਗੇ ਜੀ। ਇਹਨਾਂ ਦੇ ਨਾਲ ਇੱਕ ਦੋ ਹੋਰ ਮੈਸੇਜ ਸ਼ਾਮਿਲ ਕਰ ਲਈਏ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ, ਪਰਲ ਔਰ ਵਿਲਿਸ, ਇਹ ਵੀ ਪਹੁੰਚੇ ਨੇ। ਪਦਮਪੁਰ ਜ਼ਿਲ੍ਹਾ, ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ, ਪੇਸ਼ ਕਰ ਰਹੀ ਹਾਂ ਪ੍ਰੋਗਰਾਮ 'ਚ ਗੁਰਦਾਸ ਮਾਨ ਦੀ ਆਵਾਜ਼ 'ਚ ਗਾਈ ਹੋਈ ਹੀਰ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਾ ਆਖਰੀ ਗੀਤ। ਇਸ ਗੀਤ ਦੇ ਨਾਲ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਖਤਮ ਹੋਏਗਾ, ਪਰ ਤੁਸੀਂ ਕਿਤੇ ਨਹੀਂ ਜਾਣਾ, ਆਕਾਸ਼ਵਾਣੀ ਜਲੰਧਰ ਤੋਂ ਬਹੁਤ ਸਾਰੇ ਸਿਲਸਿਲੇ ਤੁਹਾਡੇ ਨਜ਼ਰ ਹੋਣਗੇ।

0: नमस्कार,
1: बहुत बहुत स्वागत कर दिया थोड़ा सारियां दा वैसी वीडियो प्रोग्राम दे विच हाजिर हो गया जी। लेके मैं हां तरनजीत कौर ते मेरे नाल ने
0: हरप्रीत जी। और हरप्रीत ते कहंदी पई है कि मैं हाजिर हो गई हां, तरन ने भी कहता हाजिर हो गए हां
1: जी।
0: पर उम्मीद है भी करदे हां कि साडे जेड़े सुनन वाले ने वो भी हाजिर हो गए ने,
1: बिल्कुल
0: उन्होंने
1: जी।
0: ऑन कर लिया अपना रेडियो। जिहड़ियां भैणां ने इस वेले रसोई दे विच, क्योंकि ओह दुपहर दा वेला है, दुपहर दी सब्जी सुब्जी बना रहियां ने,
1: जी
0: रोटी दा पूरा इंतजाम हो रहा है, ਤੇ ਸਾਰੀ ਗੱਲਬਾਤ ਕਰਨ ਤੋਂ ਪਹਿਲਾਂ, ਸਿਲਸਿਲੇ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਫਰਜ਼ ਬਣਦਾ ਤਰਨ ਤੁਹਾਡੇ ਤੋਂ ਪੁੱਛਾਂ ਕੀ ਹਾਲ ਹੈ।
1: ਬਿਲਕੁਲ ਜੀ, ਹਾਲ ਠੀਕ ਠਾਕ ਨੇ ਹਰਪ੍ਰੀਤ ਜੀ। ਅਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਇਸ ਟਾਈਮ ਜਿੰਨੇ ਵੀ ਸੁਣਨ ਵਾਲੇ ਨੇ ਉਹਦੇ ਵਿੱਚ ਖਾਸ ਕਰਕੇ ਜੇ ਔਰਤਾਂ ਦੀ ਗੱਲ ਕਰੀਏ ਤਾਂ ਉਹ ਰਸੋਈ ਦੇ ਵਿੱਚ ਹੋਣਗੇ। ਅਤੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੈ, ਕੱਲ੍ਹ ਜਦੋਂ ਲੇਬਰ ਡੇ ਵੀ ਸੀ ਤਾਂ ਬੜੇ ਜੋਕ ਮੀਨਸ ਵੀ ਬਣ ਰਹੇ ਸੀ ਕਿ ਸਭ ਨੂੰ ਛੁੱਟੀ ਮਿਲ ਜਾਂਦੀ ਹੈ ਉਸ ਦਿਨ ਦੀ, ਪਰ ਜਿਹੜੀਆਂ ਔਰਤਾਂ ਨੇ ਉਹ ਵੀ ਉਹਨਾਂ ਨੂੰ ਵੀ ਛੁੱਟੀ ਚਾਹੀਦੀ ਹੁੰਦੀ ਹੈ। ਅਤੇ ਇਹ ਗੱਲ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਹੈ ਕਿ ਮੌਸਮ ਜਿਹੜਾ ਹੈ ਬਿਲਕੁਲ ਬਦਲ ਚੁੱਕਾ ਹੈ, ਗਰਮੀ ਬਹੁਤ ਹੈ। ਅਤੇ ਕਈ ਵਾਰੀ ਸਵਾਰੀਆਂ ਕੀ ਹੁੰਦੀਆਂ, ਘਰ ਦੇ ਵਿੱਚ ਘਰ ਦੇ ਪਰਿਵਾਰ ਦੇ ਲਈ ਖਾਣਾ ਜਦੋਂ ਬਣਾਉਂਦੀਆਂ ਨੇ ਤਾਂ ਆਪਣੀ ਕੇਅਰ ਕਰਨੀਆਂ ਕਿਤੇ ਨਾ ਕਿਤੇ ਭੁੱਲ ਜਾਂਦੀਆਂ।
0: ਬਿਲਕੁਲ ਜੀ। ਔਰ ਜਿਹੜਾ ਬਾਹਰ ਅੰਦਰ ਦਾ ਜਿਹੜਾ ਸਿਸਟਮ ਹੈ, ਮਤਲਬ ਕਿ ਬੱਚੇ ਬੈਠੇ ਨੇ,
1: ਬਿਲਕੁਲ
0: ਸਾਰੀ ਫੈਮਿਲੀ ਬੈਠੀ ਅੰਦਰ ਏਸੀ ਚਲਾ ਕੇ, ਤਾਂ ਅਸੀਂ ਰਸੋਈ 'ਚ ਲੱਗੇ ਹੋਏ ਹਾਂ ਔਰ ਰਸੋਈ 'ਚੋਂ ਕਹਿੰਦੇ ਨੇ ਕਿ ਇੱਕ ਇੱਕ ਫੁਲਕਾ ਸਾਨੂੰ ਦੇਣ ਆਓ,
1: ਜੀ।
0: ਅਤੇ ਉਹ ਜਿਹੜੀ ਹਵਾ ਲੱਗਦੀ ਹੈ ਨਾ, ਜਿਹੜਾ ਇੱਕਦਮ ਠੰਡਾ ਗਰਮ ਜਿਹੜਾ ਹੁੰਦਾ ਹੈ, ਮੌਸਮ ਇੱਕਦਮ ਜਿਹੜਾ ਬਦਲਦਾ ਆ, ਉਹ ਤੁਹਾਡੀ ਹੈਲਥ 'ਤੇ ਇੱਕਦਮ ਇਫੈਕਟ ਵੀ ਕਰ ਜਾਂਦਾ ਹੈ।
1: ਬਿਲਕੁਲ। ਔਰ ਘਰ ਪਰਿਵਾਰ ਦੀ ਚਲੋ ਅੱਛੀ ਗੱਲ ਹੈ, ਤੁਸੀਂ ਕੇਅਰ ਕਰਦੇ ਹੋ, ਪਰ ਕਿਤੇ ਨਾ ਕਿਤੇ ਨਾਲ ਦੀ ਨਾਲ ਜਿਵੇਂ ਹੁਣ ਅੱਜ ਕੱਲ੍ਹ ਪਤਾ ਕਿ ਗਰਮੀ ਬਹੁਤ ਹੈ, ਅਸੀਂ ਉਸ ਗਰਮੀ ਤੋਂ ਕਿਵੇਂ ਬਚਣਾ ਹੈ। ਕਈ ਵਾਰ ਤੁਸੀਂ ਦੇਖਿਆ ਹੋਏਗਾ ਰੋਟੀ ਬਣਾਉਂਦੇ ਬਣਾਉਂਦੇ ਸਾਡੇ ਆਲੇ ਦੁਆਲੇ ਜਿਹੜੀਆਂ ਔਰਤਾਂ ਉਹ ਕਹਿੰਦੇ ਨੇ ਸਾਨੂੰ ਚੱਕਰ ਆਉਣ ਲੱਗ ਗਏ ਜੀ, ਅਸੀਂ ਸਾਡਾ ਬੀਪੀ ਲੋਅ ਹੋ ਗਿਆ। ਉਹਦਾ ਰੀਜ਼ਨ ਇਹ ਹੁੰਦਾ ਕਿ ਅਸੀਂ ਦੋ ਦੋ ਘੰਟੇ ਰਸੋਈ ਦੇ ਵਿੱਚ ਹੀ ਗੁਜ਼ਾਰ ਦਿੰਦੇ ਹਾਂ। ਅਤੇ ਜੇ ਤੁਹਾਨੂੰ ਲੱਗਦਾ ਕਿ ਇਹ ਮਜਬੂਰੀ ਹੈ, ਮਜਬੂਰੀ ਹੁੰਦਾ ਕਿ ਘਰ ਦੇ ਪਰਿਵਾਰ ਵਾਸਤੇ ਕੁਝ ਬਣਾਉਣਾ ਹੈ, ਤਾਂ ਆਪਣੇ ਲਈ ਨਾਲ ਨਾਲ ਜਿਵੇਂ ਲੱਸੀ ਬਣਾ ਕੇ ਰੱਖ ਲਈ, ਫਟਾਫਟ ਇੱਕ ਗਲਾਸ ਪੀ ਲਿਆ, ਫਿਰ ਉਸ ਤੋਂ ਬਾਅਦ ਸਬਜ਼ੀ ਕੱਟ ਲਈ, ਸਬਜ਼ੀ ਬਣਾ ਲਈ, ਉਹਦੇ ਨਾਲ ਕੀ ਹੋ ਗਿਆ ਤੁਸੀਂ ਪੂਰੇ ਹਾਈਡਰੇਟ ਵੀ ਰਹੋਗੇ ਅਤੇ ਇੱਦਾਂ ਦੀਆਂ ਪ੍ਰੋਬਲਮਸ ਤੋਂ ਬਚ ਵੀ ਸਕੋਗੇ।
0: ਐਗਜੈਕਟਲੀ। ਅਸੀਂ ਹਮੇਸ਼ਾ ਰੇਡੀਓ ਸਟੇਸ਼ਨ ਆ ਕੇ ਲੂ ਦੀ ਗੱਲ ਕਰਦੇ ਹਾਂ,
1: ਬਿਲਕੁਲ
0: ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਸਾਨੂੰ ਇਹ ਉਮੀਦ ਹੁੰਦੀ ਹੈ ਕਿ ਕੋਈ ਸੁਣਨ ਵਾਲੇ ਨੂੰ ਅਗਰ ਸਾਡੀ ਗੱਲ ਸੁਣ ਕੇ
1: ਚੰਗੀ ਲੱਗੀ ਹੈ,
0: ਚੰਗੀ ਲੱਗੀ, ਉਹਨੇ ਅਮਲ ਕਰ ਦਿੱਤਾ ਔਰ ਉਹਦੀ ਹੈਲਥ ਨੂੰ ਬੈਨੀਫਿਟ ਹੋ ਗਿਆ, ਤੇ ਬਹੁਤ ਅੱਛੀ ਗੱਲ ਹੁੰਦੀ ਹੈ।
1: ਬਿਲਕੁਲ।
0: ਅਸੀਂ ਲੂ ਦੀ ਗੱਲ ਕਰਦੇ ਹਾਂ, ਮਤਲਬ ਕਿ ਅਸੀਂ ਬਾਹਰ ਜਾਣ ਦੀ ਗੱਲ ਕਰਦੇ ਹਾਂ ਕਿ ਬਾਹਰ ਜਾ ਰਹੇ ਹਾਂ, ਪਾਣੀ ਲੈ ਕੇ ਜਾਈਏ, ਆਪਣੇ ਆਪ ਨੂੰ ਹਾਈਡਰੇਟਡ ਰੱਖੀਏ, ਸੂਤੀ ਕੱਪੜੇ ਪਾਈਏ, ਪਰ ਅੱਜ ਅਸੀਂ ਘਰ ਵਿੱਚ ਬੈਠੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਰਸੋਈ 'ਚ ਨੇ, ਇਕੁਅਲੀ ਉਹ ਵੀ ਇੰਪੋਰਟੈਂਟ ਨੇ। ਲੂ ਉਹਨਾਂ ਨੂੰ ਘਰ ਲੂ ਨਹੀਂ ਲੱਗ

0: ਉੱਥੇ
1: हाँ,
0: ਵਰਡ ਲੂ ਨਹੀਂ
1: ਲੂ
0: ਆਏਗਾ,
1: ਨਹੀਂ
0: ਪਰ
1: ਆਏਗਾ। ਹਾਂ,
0: ਗਰਮੀ ਹੈ
1: ਗਰਮੀ
0: ਬਹੁਤ
1: ਹੈ,
0: ਜ਼ਿਆਦਾ।
1: ਬਿਲਕੁਲ
0: ਤੋ
1: ਬਿਲਕੁਲ,
0: ਚਾਹੇ ਅਸੀਂ ਘਰ ਦੇ ਅੰਦਰ ਆ,
1: ਚਾਹੇ
0: ਰਸੋਈ
1: ਘਰ
0: ਦੇ
1: ਦੇ
0: ਵਿੱਚ,
1: ਬਾਹਰ ਆ।
0: ਹਰ ਜਗ੍ਹਾ ਤੇ ਆਪਣਾ ਧਿਆਨ ਰੱਖਣਾ ਸਾਡਾ ਆਪ ਦਾ ਫਰਜ਼ ਹੈ।
1: ਬਿਲਕੁਲ ਬਿਲਕੁਲ ਹਰਪ੍ਰੀਤ ਜੀ, ਜ਼ਰੂਰੀ ਵੀ ਹੈ। ਕਹਿੰਦੇ ਨਾ ਕਿ ਜਦੋਂ ਤੁਸੀਂ ਹਾਈਡਰੇਟਡ ਰਹੋਗੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਤੁਸੀਂ ਬਚ ਸਕੋਗੇ। ਕਈ ਵਾਰ ਇਹ ਹੁੰਦਾ ਕਿ ਅਸੀਂ ਕਹਿ ਦਿੰਦੇ ਹਾਂ ਅਕਸਰ ਕਿ ਸਾਡੇ ਕੋਲ ਟਾਈਮ ਨਹੀਂ ਰਿਹਾ ਬੱਚਿਆਂ ਦੇ ਵਾਸਤੇ, ਖਾਣਾ ਬਣਾਉਣ ਵਾਸਤੇ, ਘਰਦਿਆਂ ਲਈ, ਸਾਡੇ ਕੋਲ ਆਪਣੇ ਵਾਸਤੇ ਟਾਈਮ ਨਹੀਂ
0: ਜੀ।
1: ਬਚਿਆ। ਉਹਦੇ ਵਾਸਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸੌਖੀਆਂ ਸੌਖੀਆਂ ਚੀਜ਼ਾਂ ਜਿਵੇਂ ਸੱਤੂ ਹੈ ਨਾ, ਛੋਲੇ ਹੁੰਦੇ ਆ, ਉਹਨਾਂ ਨੂੰ ਪੀਸ ਕੇ ਰੱਖ ਲਓ, ਇੱਕ ਚਮਚ ਪਾਓ, ਨਾਲ ਨਿੰਬੂ ਪਾਓ ਅਤੇ ਪਾਣੀ ਪਾਓ ਅਤੇ ਫਟਾਫਟ ਪੀ ਲਓ। ਉਹਦੇ ਨਾਲ ਕੀ ਹੋਏਗਾ ਕਿ ਤੁਸੀਂ ਘਰ ਪਰਿਵਾਰ ਨੂੰ ਵੀ ਸਹੀ ਤਰ੍ਹਾਂ ਸਾਂਭ ਸਕੋਗੇ ਅਤੇ ਆਪਣੇ ਆਪ ਨੂੰ ਵੀ ਠੀਕ ਰੱਖੋਗੇ। ਜੇ ਘਰ ਤੋਂ ਬਾਹਰ ਕੰਮ 'ਤੇ ਜਾ ਰਹੇ ਹੋ ਤਾਂ ਇੱਦਾਂ ਦਾ ਕੁਝ ਪੀ ਕੇ ਜਾਓ, ਚਾਹੇ ਨਿੰਬੂ ਪਾਣੀ ਹੈ, ਈਵਨ ਕਿ ਫਰੂਟਸ ਤੁਸੀਂ ਨਾਲ ਕੈਰੀ ਕਰ ਸਕਦੇ ਹੋ।
0: ਦੇਖੋ ਜੀ, ਗੱਲਾਂ ਬਹੁਤ ਨੇ
1: ਜੀ,
0: ਔਰ ਹਦਾਇਤਾਂ ਵੀ ਬਹੁਤ ਨੇ।
1: ਬਿਲਕੁਲ।
0: ਹੁਣ ਗੱਲ ਇਹ ਹੈਗੀ ਹੈ ਕਿ ਅਮਲ ਕਰਨ ਦੀ ਗੱਲ ਹੈਗੀ ਹੈ। ਤਰਨ ਵੀ ਅਮਲ ਕਰ ਰਹੀ ਹੈ ਤੇ ਹਰਪ੍ਰੀਤ ਵੀ ਅਮਲ ਕਰ ਰਹੀ ਹੈ,
1: ਬਿਲਕੁਲ।
0: ਔਰ ਜਿਹੜੀਆਂ ਬੀਬੀਆਂ ਭੈਣਾਂ ਇੱਥੇ ਪ੍ਰੋਗਰਾਮ ਵਸਦੇ ਵੇੜੇ ਕਰਨ ਆਉਂਦੀਆਂ ਨੇ,
1: ਜੀ
0: ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲਾਂ ਅਸੀਂ ਖੁਦ ਕਰਾਂਗੇ ਨਾ,
1: ਜੀ
0: ਫਿਰ ਹੀ ਅਸੀਂ ਕਿਸੇ ਨੂੰ ਕਹਿ ਸਕਦੇ
1: ਬਿਲਕੁਲ
0: ਹਾਂ।
1: ਬਿਲਕੁਲ ਬਿਲਕੁਲ।
0: ਤੋ ਅਸੀਂ ਕਰ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਕਰੋ,
1: ਤੁਸੀਂ ਵੀ ਕਰੋ,
0: ਕਿਉਂਕਿ ਇਹ ਚੀਜ਼ ਹੱਡ ਬੀਤੀ ਹੈ, ਅਮਲ ਕਰਕੇ ਹੀ ਸਾਹਮਣੇ ਆਉਂਦੀਆਂ ਕਾਫੀ
1: ਜੀ
0: ਚੀਜ਼ਾਂ।
1: ਜੀ,
0: ਕਾਫੀ ਐਕਸਪੈਰੀਮੈਂਟਸ ਅਸੀਂ ਖੁਦ ਘਰ ਪਹਿਲਾਂ ਖੁਦ ਆਪ
1: ਬਿਲਕੁਲ
0: ਕਰਦੇ ਹਾਂ,
1: ਬਿਲਕੁਲ,
0: ਫਿਰ ਹੀ ਅਸੀਂ ਇੱਥੇ ਆ ਕੇ ਡਿਸਕਸ ਕਰ ਸਕਦੇ ਹਾਂ।
1: ਬਿਲਕੁਲ।
0: ਤੇ ਇਹ ਉਮੀਦ ਕਰਦੇ ਹਾਂ ਕਿ ਹੁਣ ਐਟਲੀਸਟ ਵਸਦੇ ਵੇੜੇ ਨਾਲ ਜੁੜਿਆ ਹੋਇਆ ਕੋਈ ਵੀ ਸਰੋਤਾ, ਚਾਹੇ ਉਹ ਸਾਡੇ ਵੀਰ ਨੇ, ਚਾਹੇ ਨਿੱਕੇ ਬੱਚੇ ਨੇ, ਚਾਹੇ ਬਜ਼ੁਰਗ ਨੇ ਤੇ ਚਾਹੇ ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਤਾਂ ਕਦੇ ਵੀ ਹੀਟ ਵੇਵ ਵਾਲੀ ਚੀਜ਼ ਕੁਝ ਨਹੀਂ
1: ਨਹੀਂ
0: ਕਹੂਗੀ।
1: ਲੱਗੀ। ਬਿਲਕੁਲ, ਆਪਣੀ ਸਿਹਤ ਦਾ ਖਿਆਲ ਉਹ ਜ਼ਰੂਰ ਰੱਖਣਗੇ। ਤੇ ਤੁਹਾਨੂੰ ਲੱਗਦਾ ਹਰਪ੍ਰੀਤ ਜੀ ਕਿ ਨਾਲ ਦੀ ਨਾਲ ਜੇ ਆਪਾਂ ਗਾਣਾ ਵੀ ਸੁਣਾ ਦਈਏ, ਸੋਹਣਾ ਜਿਹਾ
0: ਗਾਣਾ ਤੇ ਅੱਜ ਤਾਂ ਪ੍ਰੋਗਰਾਮ ਹੀ ਗਾਣਿਆਂ ਦਾ ਹੈ ਜੀ, ਅੱਜ ਤੇ ਵੀ ਸਾਰਾ
1: ਬਿਲਕੁਲ
0: ਸਿਲਸਿਲਾ ਹੀ
1: ਬਿਲਕੁਲ
0: ਸਰੋਤਿਆਂ ਦੀ ਫਰਮਾਇਸ਼ ਨੂੰ ਪੂਰੀ ਕਰਨ ਦਾ ਹੈ ਜੀ।
1: ਜੀ,
0: ਝਾਂਜਰਾ ਦੇ ਬੋਰ ਦਾ ਸਿਲਸਿਲਾ ਹੈ, ਸ਼ਨੀਵਾਰ ਦਾ ਦਿਨ ਹੈ,
1: ਬਿਲਕੁਲ,
0: ਔਰ ਇਸ ਵੇਲੇ ਸੁਣਨ ਵਾਲੇ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦੀਆਂ ਚਿੱਠੀਆਂ ਅਸੀਂ ਕਦੋਂ ਪੜ੍ਹੀਏ, ਉਹਨਾਂ ਦੇ ਨਾਮ ਪੜ੍ਹੀਏ ਔਰ ਉਹਨਾਂ ਨਾਲ ਜਿਹੜੀ ਉਹਨਾਂ ਨੇ
1: ਫਰਮਾਇਸ਼ਾਂ
0: ਭੇਜੀਆਂ
1: ਪੂਰਾ ਕਰੀਏ।
0: ਤੇ ਫਿਰ ਪਹਿਲੀ ਚਿੱਠੀ ਤੁਹਾਡੇ ਕੋਲ ਕਿਹੜੀ ਹੈ?
1: ਬਿਲਕੁਲ ਜੀ, ਸ਼ਨੀਵਾਰ ਦਾ ਦਿਨ ਹੁੰਦਾ ਹੈ ਜਿਹਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਲੈ ਕੇ ਪਹੁੰਚ ਜਾਂਦੇ ਹਾਂ ਔਰ ਬਹੁਤ ਸਾਰੀਆਂ ਚਿੱਠੀਆਂ ਤੁਹਾਡੀਆਂ ਸਾਡੇ ਤੱਕ ਪਹੁੰਚੀਆਂ ਨੇ। ਸਭ ਤੋਂ ਪਹਿਲਾਂ ਜਿਹੜੀ ਚਿੱਠੀ ਮੇਰੇ ਕੋਲ ਪਹੁੰਚੀ ਉਹਨਾਂ ਦਾ ਜ਼ਿਕਰ ਕਰਦੇ ਹਾਂ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ ਤੇ ਮਲਕੀਤ ਗੁੜਿਆਣਾ ਉਹਨਾਂ ਨੇ ਭੇਜੀ ਹੈ। ਮੰਡੀ ਹਰਜੀ ਰਾਮ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ ਗਰਗ, ਜਸ਼ਨ ਗਰਗ ਅਤੇ ਵਿਨੋਦ ਗਰਗ ਜੀ ਨੇ ਭੇਜੀ ਹੈ। ਅਤੇ ਨਾਲ ਦੀ ਨਾਲ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੀਬੀ ਕਾਵਿਆ ਅਤੇ ਭਾਈ ਸੁੱਚਾ ਪਾਠਕ ਜੀ ਨੇ ਸਾਨੂੰ ਇਹ ਚਿੱਠੀ ਭੇਜੀ ਹੈ।
0: ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ, KS ਮਾਨ, ਪਿੰਡ ਛੋਟੀ ਮਿਆਣੀ ਤੋਂ ਸਰਗੁਣ, ਸਿਵਗੁਣ, ਕਾਕੂ, ਵਿੱਕੀ, ਮਿੰਟੀ, ਏਕਮ, ਸਿਮਰਤ ਅਤੇ ਹਰਜੀਤ, ਬਸਤੀ ਅੱਡਾ ਜਲੰਧਰ ਤੋਂ ਫਰਮਾਇਸ਼ ਭੇਜੀ ਹੈ ਜੀ। ਗੁਰਬਖਸ਼, ਤਜਿੰਦਰ, ਪਿੰਕੀ, ਜੋਤੀ, ਰੇਨੂ, ਰਾਜਾ, ਮਨੀ ਅਤੇ ਗੋਲਡੀ, ਔਰ ਇਹ ਸਾਰੇ ਸੁਣਨ ਵਾਲੇ ਚਾਹੁੰਦੇ ਨੇ ਕਿ ਅਸੀਂ ਇਹਨਾਂ ਨੂੰ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਗੀਤ ਸੁਣਾਈਏ ਤੇ ਫਿਰ ਕਬੂਲ ਕਿਆ ਤੁਹਾਡੀ ਫਰਮਾਇਸ਼।
1: ਬਿਲਕੁਲ ਜੀ, ਅੱਜ ਉਹਨਾਂ ਦਾ ਦਿਨ ਹੈ ਤੇ ਆਓ ਫਿਰ ਸੁਣਦੇ ਆ।

0: ਹਾਂਜੀ ਹਰਪ੍ਰੀਤ ਜੀ, ਗਰਮੀ ਦੀਆਂ ਗੱਲਾਂ ਕਰਨ ਦੇ ਨਾਲ ਨਾਲ ਸਾਰੇ ਸਰੋਤਿਆਂ ਨੇ ਨਚਾਤਾ ਨਾ ਫਿਰ ਆਪਾਂ ਨੂੰ ਵੀ।
1: ਬਿਲਕੁਲ ਜੀ, ਨਿਮਰਤ ਖਹਿਰਾ ਦਾ ਇਹ ਗੀਤ ਹੈ ਹੀ ਬੜਾ ਵਧੀਆ, ਔਰ ਨੱਚ ਨੱਚ ਕੇ ਵੀ ਜਦੋਂ ਸਾਹ ਚੜ੍ਹਦਾ ਹੈ ਉਦੋਂ ਫਿਰ ਪਾਣੀ ਦੀ ਜ਼ਰੂਰਤ ਪੈ ਹੀ ਜਾਂਦੀ ਹੈ। ਪਰ ਸਰਨ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਜਿੱਦਾਂ ਅਸੀਂ ਸਾਨੂੰ ਇੱਕਦਮ ਸਾਹ ਚੜ੍ਹ ਜਾਂਦਾ ਹੈ, ਅੱਜ ਕੱਲ੍ਹ ਵਰਕਆਊਟ ਵੀ ਬਹੁਤ ਕਰਦੇ ਨੇ ਲੋਕ, ਹਨਾ, ਉਹ ਕਹਿੰਦੇ ਨੇ ਕਿ ਹਾਂਜੀ ਆਪਣੇ ਸਿਹਤ ਵੱਲ ਥੋੜ੍ਹਾ ਧਿਆਨ ਦਿੱਤਾ ਜਾ ਰਿਹਾ ਔਰ ਹਾਰਡ ਵਰਕਆਊਟ ਕਰਦੇ ਨੇ,
0: ਬਿਲਕੁਲ
1: ਉਸ ਵੇਲੇ ਵੀ ਪਸੀਨਾ ਆਉਂਦਾ ਹੈ, ਉਸ ਵੇਲੇ ਵੀ ਤੁਸੀਂ ਸਵੈਟਿੰਗ, ਜਿੱਦਾਂ ਅੰਗਰੇਜ਼ੀ ਸ਼ਬਦ ਇਸਤੇਮਾਲ ਕੀਤਾ ਜਾਂਦਾ, ਹਨਾ,
0: ਬਿਲਕੁਲ,
1: ਤੋ ਉਦੋਂ ਵੀ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੁੰਦਾ। ਔਰ ਜਿਹੜੇ ਸਪੈਸ਼ਲੀ ਵਰਕਆਊਟ ਕਰਵਾਉਂਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਨਾਲ ਥੋੜ੍ਹਾ ਜਿਹਾ ਕੋਸ਼ਿਸ਼ ਕਰੋ ਕਿ ਨਿੰਬੂ ਪਾਣੀ ਲੈ ਕੇ ਆਓ, ਇਨਸਟੈਡ ਕਿ ਤੁਸੀਂ ਇਕੱਲਾ ਪਾਣੀ ਲੈ ਕੇ ਆਓ, ਨਿੰਬੂ ਪਾਣੀ ਲੈ ਕੇ ਆਓ ਔਰ ਗਲਪ 'ਚ ਨਾ ਪੀ ਲਓ, ਮਤਲਬ ਇੱਕੋ ਡੀਕ 'ਚ ਨਾ ਪੀ ਲਓ, ਸਿਪ ਸਿਪ ਕਰਕੇ ਪੀਓ ਥੋੜ੍ਹਾ ਥੋੜ੍ਹਾ,
0: ਬਿਲਕੁਲ,
1: ਹਨਾ, ਉਹ ਕਿੱਦਾਂ ਪੀਣਾ ਆ, ਕਿੰਨਾ ਪੀਣਾ ਆ, ਇਹ ਵੀ ਵਰਕਆਊਟ ਦਾ ਪਾਰਟ ਹੋ ਜਾਂਦਾ,
0: ਬਿਲਕੁਲ ਹੋ ਜਾਂਦਾ ਹੈ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਹਰਪ੍ਰੀਤ, ਕਿ ਜਦੋਂ ਅਸੀਂ ਇੱਦਾਂ ਕਰਦੇ ਹਾਂ ਨਾ ਤਾਂ ਇਹ ਚੀਜ਼ਾਂ ਸਾਡੀ ਰੂਟੀਨ ਵਿੱਚ ਸ਼ਾਮਿਲ ਹੋ ਜਾਂਦੀਆਂ। ਇੱਕ ਵਾਰ ਜ਼ਰੂਰ ਔਖਾ ਲੱਗਦਾ ਹੈ, ਤੁਸੀਂ ਦੇਖੋ ਕਈ ਵਾਰ ਸਵੇਰ ਦੇ ਨਿਕਲੇ ਸ਼ਾਮ ਨੂੰ ਯਾਦ ਆਉਂਦਾ ਕਿ ਯਾਰ ਅੱਜ ਪਾਣੀ ਨਹੀਂ ਪੀਤਾ, ਹਨਾ, ਉਹਦੇ ਵਿੱਚ ਸਾਡੀ ਆਪਣੀ ਮਿਸਟੇਕ ਹੈ। ਸਾਨੂੰ ਜੇ ਸਮੇਂ ਦੇ ਨਾਲ ਨਾਲ ਅਸੀਂ ਹਰ ਕੰਮ ਕਰ ਰਹੇ ਹਾਂ ਤਾਂ ਇੱਕ ਬੋਟਲ ਰੱਖੋ। ਅੱਜ ਕੱਲ੍ਹ ਤਾਂ ਬਾਜ਼ਾਰ ਵਿੱਚ ਇੰਨੀਆਂ ਸੋਹਣੀਆਂ ਸੋਹਣੀਆਂ ਬੋਟਲਸ ਆ ਗਈਆਂ, ਉਹਦੇ ਉੱਪਰ ਵੀ ਲਿਖਿਆ ਹੁੰਦਾ, ਤੁਸੀਂ ਦੇਖੋ ਕਿ ਇੰਨਾ ਪਾਣੀ ਮੈਂ ਹੁਣ ਪੀਣਾ, ਇੰਨਾ ਉਸ ਤੋਂ ਬਾਅਦ ਪੀਣਾ, ਹਨਾ, ਇਹਨੂੰ ਮੈਂ ਫਿਨਿਸ਼ ਕਰਨਾ। ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਡੇਲੀ ਰੂਟੀਨ ਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਹੋ ਜਾਣਗੀਆਂ, ਫਿਰ ਤੁਹਾਨੂੰ ਯਾਦ ਨਹੀਂ ਰੱਖਣਾ ਪਏਗਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜਾਂ ਮੈਨੂੰ ਪੀਣੀ ਚਾਹੀਦੀ ਸੀ।
1: ਗੈਜਟਸ ਬਣੇ ਨੇ ਨਾ, ਗੈਜਟਸ ਕਹਿੰਦੇ ਆ ਕਿ ਲੋਕਾਂ ਨੇ ਕੀ ਕੀਤਾ ਹੈ ਕਿ ਸਾਇੰਟਿਸਟ ਨੇ ਚੀਜ਼ਾਂ ਤਾਂ ਬਣਾ ਦਿੱਤੀਆਂ, ਉਹ ਐਸੀ ਕਰਕੇ ਨਾ ਕਿ ਵੀ ਸਾਡੀ ਯਾਦਾਸ਼ਤ ਜਿਹੜੀ ਹੈ ਕਿ ਅਸੀਂ ਢਿੱਲੇ ਹੋ ਜਾਂਦੇ
0: ਹਾਂ,
1: ਕਿ ਹਾਂ ਵੀ ਕੋਈ ਬੰਦਾ ਢਿੱਲਾ ਨਾ ਹੋਵੇ,
0: ਬਿਲਕੁਲ,
1: ਐਕਸਰਸਾਈਜ਼ ਕਰਨੀ ਹੈ ਉਹਦੇ ਲਈ ਵੀ ਟਾਈਮਰ ਲੱਗੇ ਹੋਏ ਨੇ, ਇੰਨੇ ਕਦਮ ਚੱਲਣੇ ਆ ਉਹਦੇ ਲਈ ਵੀ ਟਾਈਮਰ ਹੈਗੇ ਨੇ, ਚਲੋ ਮੁੱਕਦੀ ਗੱਲ ਤਾਂ ਹੈ ਕਿ ਆਪਣਾ ਧਿਆਨ ਰੱਖਣਾ,
0: ਬਿਲਕੁਲ ਰੱਖਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਹੋਰ ਵੀ ਚਿੱਠੀਆਂ ਬਹੁਤ ਸਾਰੀਆਂ ਪਹੁੰਚੀਆਂ ਹੋਈਆਂ ਨੇ, ਔਰ ਉਮੀਦ ਹੈ ਕਿ ਅਸੀਂ ਸਾਰੀਆਂ ਚਿੱਠੀਆਂ ਦੇ ਜਿਹੜੀ ਹੈ ਉਹ ਨਾਮ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੀਏ, ਨਾਲ ਦੀ ਨਾਲ ਤੁਹਾਡੇ ਪਸੰਦੀਦਾਰ ਗਾਣੇ ਸੁਣਵਾਈਏ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ ਜੀ ਨੇ ਗੀਤ ਦੀ ਫਰਮਾਇਸ਼ ਸਾਡੇ ਤੱਕ ਭੇਜੀ ਹੈ, ਪਟੇਲ ਨਗਰ ਮਲੋਟ ਪੰਜਾਬ ਤੋਂ। ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਨੇ ਸਾਨੂੰ ਭੇਜੀ ਹੈ, ਅਤੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ, ਸ਼ੋਭਾ ਨਾਇਕ ਜੀ ਨੇ ਅਤੇ ਸਮਸਤ ਡਾਗਲਾ ਪਰਿਵਾਰ ਜੀ ਨੇ ਸਾਨੂੰ ਇਹ ਚਿੱਠੀ ਭੇਜੀ ਹੈ।
1: ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਖੁਸ਼ਦਿਲ, ਪੂਰਾ ਖੁਸ਼ਦਿਲ ਪਰਿਵਾਰ ਉਹ ਫਰਮਾਇਸ਼ ਭੇਜ ਰਹੇ ਨੇ ਜੀ। ਔਰ ਮੱਕੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਟੀਕਮਗੜ੍ਹ ਮੱਧ ਪ੍ਰਦੇਸ਼ ਤੋਂ ਚਿੰਟੂ ਸਵੀ, ਸਨਪ੍ਰੀਤ ਪ੍ਰਸਿੰਨ, ਆਸ਼ੂ, ਰਿਸ਼ੀ, ਪਿੰਕੀ, ਸੀਰਤ, ਗੁੜੀਆ, ਸੋਨੂ ਬਤਰਾ ਅਤੇ ਪੂਰਾ ਬਤਰਾ ਪਰਿਵਾਰ, ਇਹ ਚਾਹੁੰਦੇ ਨੇ ਸਾਨੂੰ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਗੀਤ ਸੁਣਾਇਆ ਜਾਏ।
0: ਲਓ ਜੀ, ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਅਸੀਂ ਹੁਣੇ ਤੁਹਾਨੂੰ ਗੀਤ ਸੁਣਾਉਂਦੇ ਹਾਂ ਅਤੇ ਫਿਰ ਧਮਾਲਾ ਪਾਉਂਦੇ ਹਾਂ ਜੀ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਝੂਠੇ ਲਾਰਿਆਂ ਦੇ ਵਿੱਚ ਕੀ ਰੱਖਿਆ, ਕਿੰਨੀ ਸੋਹਣੀ ਗੱਲ ਜਿਹੜੀ ਉਹ ਜਾਂਦੇ ਜਾਂਦੇ ਕਹਿ ਗਏ ਨੇ ਹਰਜੀਤ ਹਰਮਨ ਜੀ. ਅਤੇ ਹਰਪ੍ਰੀਤ ਜੀ, ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਆਪਾਂ ਇੱਦਾਂ ਚਿੱਠੀਆਂ ਦੇ ਨਾਲ ਨਾਲ ਗਾਣੇ ਸੁਣਦੇ ਹਾਂ ਅਤੇ ਇੱਕ ਅਲੱਗ ਜਿਹਾ ਜਨੂੰਨ ਭਰ ਜਾਂਦਾ?
1: ਬਿਲਕੁਲ ਜੀ. ਗਾਣੇ ਤਾਂ ਗੱਲ ਗਾਣੇ ਸੁਣਨ ਦੀ ਜਾਂ ਆਪਣੇ ਪਰਟੀਕੁਲਰ ਸਿੰਗਰ ਦੀ ਆਵਾਜ਼ ਸੁਣਨ ਦੀ ਨਹੀਂ ਹੁੰਦੀ
0: ਜੀ.
1: ਗੱਲ ਇਹ ਹੁੰਦੀ ਹੈ ਕਿ ਜਿਹੜਾ ਗਾਣਾ ਆ ਜਾਂ ਜਿਹੜਾ ਗੀਤ ਹੈ ਜਾਂ ਜਿਹੜਾ ਸੰਗੀਤ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਆਪਣੇ ਆਪ ਦੇ ਵਿੱਚ ਇੱਕ ਸਟ੍ਰੈਸ ਬਸਟਰ ਹੈ.
0: ਬਿਲਕੁਲ.
1: ਇੰਨੀ ਜ਼ਿੰਦਗੀ ਦੇ ਵਿੱਚ ਮਸਰੂਫੀਅਤ ਚੱਲ ਰਹੀ ਹੈ, ਤੁਹਾਡੀ ਆਪਣੀਆਂ ਮੇਰੀਆਂ ਆਪਣੀਆਂ, ਜਿਹਨੂੰ ਛੇੜ ਲਓ ਉਹ ਕਹਿੰਦਾ ਕਿ ਹਾਂ ਜੀ ਬਸ ਮੈਂ ਹੀ ਮੈਂ ਹਾਂ, ਮੇਰੇ ਉੱਤੇ ਤਾਂ ਕਿਸੇ ਹੋਰ ਨੂੰ ਦੁੱਖ ਹੈ ਹੀ ਨਹੀਂ, ਹੈ ਨਾ. ਜਿਹਨੂੰ ਵੀ ਜਿੱਦਾਂ ਚੱਲਦਾ ਕੰਮ ਤਾਂ ਆਪਾਂ ਕਹਿੰਦੇ ਚਲੋ ਚੱਲੀ ਜਾਓ, ਹੈ ਨਾ.
0: ਬਿਲਕੁਲ.
1: ਪਰ ਫਿਰ ਵੀ ਸਟ੍ਰੈਸ ਨੂੰ ਦੂਰ ਕਰਨ ਲਈ ਹਰ ਕਿਸੇ ਬੰਦੇ ਦੇ ਕੋਲ ਸੰਗੀਤ ਇੱਕ ਐਸਾ ਸੋਰਸ ਹੈਗਾ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਕੰਨਾਂ 'ਚ ਜਦੋਂ ਪੈਂਦਾ ਤਾਂ ਉਹਨੂੰ ਸੈਟਿਸਫੈਕਸ਼ਨ ਮਿਲਦੀ ਹੈ, ਉਹਨੂੰ ਆਰਾਮ ਮਿਲਦਾ ਹੈ, ਰਾਹਤ ਮਿਲਦੀ ਹੈ.
0: ਬਿਲਕੁਲ. ਜੇ ਤੁਸੀਂ ਉਦਾਸ ਹੋ, ਥੋੜ੍ਹਾ ਸੈਡ ਸੌਂਗ ਸੁਣਨ 'ਤੇ ਦਿਲ ਕਰਦਾ. ਜੇ ਤੁਸੀਂ ਬਹੁਤ ਖੁਸ਼ ਹੋ ਕਿਸੇ ਪਾਰਟੀ 'ਤੇ ਹੋ, ਤਾਂ ਫਿਰ ਨੱਚਣ ਵਾਲੇ ਜਿਹੜੇ ਹੈ ਗਾਣੇ ਲੱਗ ਕੇ ਨੱਚਣ 'ਤੇ ਦਿਲ ਕਰਦਾ, ਹੈ ਨਾ, ਕਿ ਆਪਣੇ ਦੋਸਤਾਂ ਨਾਲ ਪੂਰੀ ਐਂ ਪਾਰਟੀ ਕੀਤੀ ਜਾਵੇ, ਹੈ ਨਾ. ਅਤੇ ਜੇ ਤੁਸੀਂ ਮਿਕਸ ਵਾਲੇ ਫੀਲਿੰਗ ਵਾਲੇ ਹੋ, ਤੁਸੀਂ ਫਿਰ ਉਸ ਤਰ੍ਹਾਂ ਦਾ ਮਿਊਜ਼ਿਕ ਵੀ ਸੁਣਦੇ ਹੋ.
1: ਬਿਲਕੁਲ. ਔਰ ਜੇ ਤੁਸੀਂ ਘਰ ਬੈਠ ਕੇ ਰਸੋਈ ਦੇ ਵਿੱਚ ਆਪਣਾ ਕੰਮ ਕਰ ਰਹੇ ਹੋ ਨਾ
0: ਜੀ,
1: ਤਾਂ ਵੀ ਤੁਹਾਡਾ ਦਿਲ ਕਰਦਾ ਕਿ ਰੇਡੀਓ ਔਨ ਹੀ ਰਹੇ.
0: ਸੱਚੀ, ਮਤਲਬ ਤੁਸੀਂ ਦੇਖੋ, ਐਵੇਂ ਨਹੀਂ ਕਹਿੰਦੇ ਕਿ ਸੰਗੀਤ ਰੂਹ ਦੀ ਖੁਰਾਕ ਹੁੰਦਾ. ਜਿੱਦਾਂ ਦਾ ਤੁਹਾਡਾ ਮੂਡ ਹੋਏਗਾ, ਤੁਸੀਂ ਉਵੇਂ ਦਾ ਹੀ ਸੰਗੀਤ ਸੁਣੋਗੇ ਨਾ, ਤਾਂ ਵੀ ਤੁਹਾਡੇ ਮਨ ਨੂੰ ਇੱਕ ਤਾਜ਼ਗੀ ਜੀ ਮਹਿਸੂਸ ਹੁੰਦੀ ਹੈ.
1: ਜੀ ਜੀ, ਬਿਲਕੁਲ.
0: ਤੇ ਆਈਏ ਚਿੱਠੀਆਂ ਵੱਲ ਫਿਰ.
1: ਬਿਲਕੁਲ ਜੀ. ਇਹਨਾਂ ਨੂੰ ਵੀ ਤਰੋ ਤਾਜ਼ਾ ਕਰੀਏ.
0: ਬਿਲਕੁਲ. ਪਿੰਡ ਗੋਬਿੰਦਗੜ੍ਹ ਮਾਝੀਵਾਲਾ ਤੋਂ ਸਾਨੂੰ ਭੇਜਿਆ ਜੀ ਇਹ ਖੱਤ ਅੰਮ੍ਰਿਤ ਵਰਵਾਲ, ਸਹਿਜਦੀਪ ਵਰਵਾਲ ਨੇ. ਔਰ ਸਤਿ ਸ਼੍ਰੀ ਅਕਾਲ ਸਾਨੂੰ ਕਹਿ ਰਹੇ ਨੇ. ਸਤਿ ਸ਼੍ਰੀ ਅਕਾਲ ਜੀ. ਇਸੇ ਤਰ੍ਹਾਂ ਸਾਡੇ ਕੋਲ ਅਗਲਾ ਖੱਤ ਆਇਆ ਜੀ ਅਰਾਇਣ ਤੋਂ. ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ ਅਤੇ ਮਮਤਾ ਜੈਪਾਲ, ਔਰ ਦਿਸ਼ਾ, ਸੁਸ਼ਾਂਤ, ਵਿਕਰਮ ਅਤੇ ਮੋਕਸ਼ ਜੈਪਾਲ ਜੀ ਨੇ. ਥੈਂਕ ਯੂ ਸੋ ਮੱਚ ਜੀ ਸਾਡੇ ਤੱਕ ਆਪਣਾ ਖੱਤ ਭੇਜਣ ਲਈ. ਇਸੇ ਤਰ੍ਹਾਂ ਸਾਡੇ ਕੋਲ ਮਲੋਟ ਕੈਂਪ ਪੰਜਾਬ ਤੋਂ ਵੀ ਖੱਤ ਪਹੁੰਚਿਆ. ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਜੀ ਦਾ.
1: ਚਾਲ ਕਲਾ ਨਵਾਂ ਸ਼ਹਿਰ ਤੋਂ ਸਾਨੂੰ ਖੱਤ ਭੇਜ ਰਹੇ ਨੇ ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ ਕੌਰ, ਅੰਬਾ ਅਤੇ ਚਾਹਲ. ਔਰ ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ. ਗੁਰਦਾਸਪੁਰ ਤੋਂ ਨਿਮਿਸ਼ਾ ਮਹਿਤਾ, ਊਸ਼ਾ ਮਹਿਤਾ, ਸ਼ੈਲੀ, ਚੇਤਨ, ਅਸ਼ਵਨੀ, ਸੰਦੀਪ, ਮੋਨਿਕਾ, ਯਸ਼, ਸੰਜੀਵ ਮਹਿਤਾ ਅਤੇ ਪੂਰਾ ਮਹਿਤਾ ਪਰਿਵਾਰ. ਹੁਸ਼ਿਆਰਪੁਰ ਤੋਂ ਮਾਨਸੀ, ਰਿਸ਼ੀ, ਮਾਹਿਰਾ ਚੋਪੜਾ, ਗੁਰਵਿੰਦਰ ਚੋਪੜਾ, ਸੁਸ਼ਮਾ, ਆਸ਼ਾ ਅਤੇ ਬਬਲੀ ਚੋਪੜਾ. ਇਹ ਸਾਰੇ ਸੁਣਨਾ ਚਾਹੁੰਦੇ ਨੇ ਕਿ ਸਾਨੂੰ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਗੀਤ ਸੁਣਾਇਆ ਜਾਏ, ਅਤੇ ਗੁਰਲੇਜ਼ ਅਖਤਰ, ਗਿੱਪੀ ਗਰੇਵਾਲ ਅਤੇ ਦਲਜੀਤ ਦੋਸਾਂਝ ਦਾ ਗਾਇਆ ਇਹ ਗੀਤ ਸੁਣਦੇ ਹਾਂ.
0: ਚਲੋ ਫਿਰ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ ਆਪਾਂ ਇੰਜੋਏ ਕਰਦੇ ਹਾਂ.

0: ਵੈਸੇ ਨੱਚ ਨੱਚ ਕੇ ਮਜ਼ਾ ਤਾਂ ਆਉਂਦਾ ਹੀ ਪਿਆ ਹੈਗਾ
1: ਅਤੇ ਨਾਲ ਚਿੱਠੀਆਂ ਪੜ੍ਹ ਕੇ ਵੀ ਆ ਰਿਹਾ ਅਤੇ ਮੈਨੂੰ ਲੱਗਦਾ ਜਿਹੜੇ ਘਰ ਔਰ ਕੰਮਾਂ ਕਾਰਾਂ 'ਤੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਅਤੇ ਉਹ ਵੀ ਇੰਜੋਏ ਕਰ ਰਹੇ ਨੇ ਆਪਣੀਆਂ ਫਰਮਾਇਸ਼ਾਂ ਨੂੰ ਅਤੇ ਉਹਨਾਂ ਦਾ ਵੀ ਦਿਲ ਬਾਗੋ ਬਾਗ ਹੋਇਆ ਪਿਆ ਹੈ ਨਾ
0: ਅਤੇ ਹੋਰ ਬਾਗੋ ਬਾਗ ਕਰਦੇ ਹਾਂ ਅਸੀਂ ਜਿਹੜੇ ਜਿਨ੍ਹਾਂ ਨੇ ਸਾਨੂੰ ਚਿੱਠੀ ਭੇਜੀ ਹੈ ਅਤੇ ਤੁਹਾਡੇ ਕੋਲ ਕਿਹੜਾ ਖਤ ਪਹੁੰਚਿਆ ਪਹਿਲਾਂ ਤੁਸੀਂ ਦੱਸੋ
1: ਬਿਲਕੁਲ ਜੀ ਮੇਰੇ ਕੋਲ ਪਹੁੰਚਿਆ ਜੀ ਖਤ ਕਿੱਥੋਂ ਭੇਜ ਰਿਹਾ ਇਹ ਤਾਂ ਇਹਨਾਂ ਨੇ ਨਹੀਂ ਲਿਖਿਆ ਪਰ ਨਾਲ ਦੀ ਨਾਲ ਇਹ ਜ਼ਰੂਰ ਲਿਖਿਆ ਕਿ ਸੁਨੀਲ ਜੋਸ਼ੀ ਪੰਖੂ ਮਮਤਾ ਨੀਤੂ ਮਲਕੀਤ ਸੁਰਜੀਤ ਬਿਸ਼ਨ ਦਾਸ ਅਤੇ ਕ੍ਰਿਸ਼ਨਾ ਭਾਰਦਵਾਜ ਜੀ ਚਾਹੁੰਦੇ ਨੇ ਕਿ ਉਹ ਕੋਈ ਖੂਬਸੂਰਤ ਜਿਹਾ ਗੀਤ ਸਾਨੂੰ ਕਹਿੰਦੇ ਨੇ ਕਿ ਸੁਣਾ ਦਿਓ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਲੀ ਸਾਨੂੰ ਭੇਜੀਏ ਜੀ ਕੁਲਵੀਰ ਸਿੰਘ ਪਰਮਜੀਤ ਕੌਰ ਬੇਟਾ ਗੁਰਪ੍ਰੀਤ ਸਿੰਘ ਬੇਟੀ ਮਨਪ੍ਰੀਤ ਕੌਰ ਭਰਾ ਬਹਾਦਰ ਸਿੰਘ ਵੱਟੂ ਦੋਸਤ ਭੋਲਾ ਸਿੰਘ ਸਵਾਰਾ ਇਹ ਖੱਤ ਵੀ ਕਿੱਥੋਂ ਭੇਜਿਆ ਜੀ ਜ਼ਰੂਰ ਲਿਖਿਆ ਕਰੋ ਤਾਂ ਜੋ ਅਸੀਂ ਚੰਗੀ ਤਰ੍ਹਾਂ ਆਪਣੇ ਨਾਲ ਦੇ ਸੁਣਨ ਵਾਲਿਆਂ ਨੂੰ ਵੀ ਦੱਸ ਦੇ ਕਿ ਸਾਨੂੰ ਕਿੱਥੋਂ ਕਿੱਥੋਂ ਖੱਤ ਪਹੁੰਚੇ ਨੇ ਔਰ ਅਲਿਕਾ ਡੱਬਵਾਲੀ ਤੋਂ ਸਾਨੂੰ ਆਇਆ ਜੀ ਬਸੰਤ ਸਿੰਘ ਚੰਦ ਰਾਜਕੁਮਾਰ ਸੁਨੀਤਾ ਅਤੇ ਕੁਲਦੀਪ ਗਾਂਧੀ ਜੀ ਦਾ
0: ਮੁੱਲਾਪੁਰ ਦਾਖਾ ਮੰਡੀ ਤੋਂ ਅਰੁਣਾ ਜੈਨ ਨੀਲਮ ਜੈਨ ਰਸ਼ਮੀ ਜੈਨ ਟੀਨਾ ਜੈਨ ਸੁਰਭੀ ਜੈਨ ਸਾਰਿਕਾ ਜੈਨ ਬਨੀਤਾ ਜੈਨ ਸਮਤਾ ਜੈਨ ਸੀਮਾ ਜੈਨ ਇੰਦੂ ਜੈਨ ਵੰਦਨਾ ਜੈਨ ਬਿੱਟੂ ਜੈਨ ਅਤੇ ਮੱਟੂ ਜੈਨ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਸੰਧੂ ਵਿਪਿੰਦਰ ਸੰਧੂ ਹਰਸ਼ ਸੰਧੂ ਆਲਮਵੀਰ ਸੰਧੂ ਅਤੇ ਪੂਰਾ ਸੰਧੂ ਪਰਿਵਾਰ ਪਿੰਡ ਆਲਮਪੁਰ ਤੋਂ ਕਵਲ ਸਾਹਿਲ ਅਲਾਪ ਪ੍ਰਿਤਪਾਲ ਸਿੰਘ ਅਰੋੜਾ ਸਾਗਰ ਅਮਨ ਸੁਰਿੰਦਰ ਸਿੰਘ ਇਹ ਸਾਰੇ ਸੁਣਨਾ ਚਾਹੁੰਦੇ ਨੇ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਗਾਇਆ ਇੱਕ ਗੀਤ
1: ਜੀ ਤੇ ਆਓ ਅਸੀਂ ਇੰਜੋਏ ਕਰਦੇ ਹਾਂ ਇਸ ਬਿਊਟੀਫੁਲ ਜਿਹੇ ਟਰੈਕ ਨੂੰ

0: ਘਰ ਸੇ ਤਿਆਰ ਹੋ ਕੇ ਕਿੱਥੇ ਚੱਲੇ ਹੋ?
1: ਅਸੀਂ ਤਾਂ ਤਿਆਰ ਹੋ ਕੇ ਅਤੇ ਆਪਣੇ ਸੁਣਨ ਵਾਲਿਆਂ ਨੂੰ ਸੋਹਣੇ ਸੋਹਣੇ ਗਾਣੇ ਸੁਣਾਉਣ ਵਾਸਤੇ ਤਿਆਰ ਹੋ ਕੇ ਆਏ ਹਾਂ।
2: ਬਿਲਕੁਲ ਜੀ, ਗੱਲ ਤਿਆਰ ਹੋਣ ਦੀ ਜਦੋਂ ਅਸੀਂ ਸਟ੍ਰੈਸ ਬਸਟਰ ਦੀ ਗੱਲ ਕਰਦੇ ਹਾਂ ਨਾ ਤਰਨ, ਉਦੋਂ ਤਿਆਰ ਹੋਣਾ, ਰੈਡੀ ਹੋਣਾ, ਅੱਛੇ ਅੱਛੇ ਕੱਪੜੇ ਪਾਉਣੇ, ਆਪਣੇ ਆਪ ਨੂੰ ਸ਼ੀਸ਼ੇ 'ਚ ਨਿਹਾਰਨਾ, ਉਹਦੇ ਨਾਲ ਵੀ ਤੁਹਾਡਾ ਸਟ੍ਰੈਸ ਦੂਰ ਹੁੰਦਾ।
1: ਬਿਲਕੁਲ, ਹਰ ਚੀਜ਼ ਜੇ ਆਪਾਂ ਤਿਆਰ ਹੋਣ ਦੀ ਗੱਲ ਕਰਦੇ ਹਾਂ ਨਾ, ਤਾਂ ਕਹਿੰਦੇ ਅੱਜ ਕੱਲ੍ਹ ਜਿਵੇਂ ਆਪਾਂ ਪੜ੍ਹਾਈ ਵਾਸਤੇ ਬਹੁਤ ਜ਼ੋਰ ਦਿੰਦੇ ਹਾਂ ਬੱਚਿਆਂ ਲਈ, ਤਾਂ ਕੋ ਕਰੀਕੁਲਰ ਐਕਟੀਵਿਟੀਜ਼ ਜਿਹੜੀਆਂ ਉਹ ਵੀ ਜ਼ਰੂਰੀ ਹੈ। ਜਿਹੜਾ ਆਰਟ ਹੈ ਨਾ, ਜਿਵੇਂ ਆਪਾਂ ਮਿਊਜ਼ਿਕ ਦੀ ਗੱਲ ਕੀਤੀ ਹੈ, ਕਲਾ ਕੋਈ ਵੀ ਹੋਵੇ, ਉਹ ਤੁਹਾਨੂੰ ਸਟ੍ਰੈਸ ਤੋਂ ਦੂਰ ਕਰਦੀ ਹੈ। ਜੇ ਤੁਹਾਡੇ ਬੱਚੇ ਨੂੰ ਜਾਂ ਤੁਹਾਨੂੰ ਖੁਦ ਨੂੰ ਲੱਗਦਾ ਹੈ ਕਿ ਘਰ ਦੇ ਕੰਮਾਂ ਤੋਂ ਤੁਸੀਂ ਰਾਹਤ ਦੇ ਕੇ ਥੋੜ੍ਹਾ ਜਿਹਾ ਟਾਈਮ ਆਪਣੇ ਵਾਸਤੇ ਕੱਢਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜੇ ਪੇਂਟਿੰਗ ਪਸੰਦ ਹੈ ਤਾਂ ਤੁਸੀਂ ਪੇਂਟਿੰਗ ਕਰੋ, ਸਿੰਗਿੰਗ ਪਸੰਦ ਹੈ ਸਿੰਗਿੰਗ ਕਰੋ, ਜੇ ਕਿਸੇ ਵੀ ਉਮਰ ਵਿੱਚ ਕੁਝ ਸਿੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਸਿੱਖੋ।
2: ਅਤੇ ਜੇ ਮੇਕਅਪ ਕਰਨਾ ਪਸੰਦ ਹੈ ਤਾਂ ਮੇਕਅਪ ਵੀ ਕਰ ਸਕਦੇ ਹੋ।
1: ਪਤਾ ਹੈ ਕਿ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰ ਸਕਦੇ ਹੋ, ਠੀਕ ਹੈ। ਸੋ ਇਸੇ ਤਰ੍ਹਾਂ ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਔਰ ਅਮਰਗੜ੍ਹ ਤੋਂ, ਤਹਿਸੀਲ ਸਰਦੂਲ ਸ਼ਹਿਰ ਤੋਂ, ਡਿਸਟ੍ਰਿਕਟ ਸ਼੍ਰੀ ਗੰਗਾਨਗਰ ਤੋਂ, ਜਸਵੀਰ ਕੌਰ ਔਰ ਸੁਖਜੀਤ, ਲਖਵਿੰਦਰ ਕੌਰ, ਮਨੂ, ਰਾਜਵਿੰਦਰ ਕੌਰ, ਵੀਰਪਾਲ, ਮਨਪ੍ਰੀਤ ਕੌਰ, ਤਾਜਵੀਰ, ਖੁਸ਼ਪ੍ਰੀਤ, ਗੋਰਾਮਾਨ ਜੀ ਨੇ ਸਾਨੂੰ ਖਤ ਭੇਜਿਆ, ਔਰ ਇਸੇ ਤਰ੍ਹਾਂ ਤਨੇਜਾ ਗਿੱਦੜਬਾਹਾ ਤੋਂ ਸਾਨੂੰ ਖਤ ਭੇਜ ਰਹੇ ਨੇ ਹਿਨਾਸ਼ਾ, ਬੀਬੀ ਕੈਰਵੀ, ਪਾਇਲ, ਪਰਵੀਨ ਅਤੇ ਮਨਜੀਤ ਜੀ, ਅਤੇ ਭੋਲਾ ਸਿੰਘ ਸਵਾਰਾ, ਡਾਕਟਰ ਅਮਨਜੀਤ ਸਿੰਘ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਪੋਤਰੀ ਰਿਤਮਨ ਜੋਤ, ਪੋਤਰਾ ਗੁਰਤੀਸ਼ਵਰ, ਦੋਸਤ ਬਲਦੇਵ ਸਿੰਘ ਘੜਿਆਣਾ, ਦੀਪਾ ਤਿਗੜਾ, ਮਲਕੀਤ ਬਰਾੜ ਔਰ ਨਿਹਾਲ ਕੇਰਾ। ਗੀਤ ਕਹਿੰਦੇ ਕੋਈ ਵੀ ਸੁਣਾ ਦਿਓ। ਪਿੰਡ ਘੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਇੱਕ ਖਤ ਸਾਡੇ ਤੱਕ ਪਹੁੰਚਿਆ।
2: ਪਿੰਡ ਰੱਖੜਾ ਟਾਹਾ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਸਾਨੂੰ ਖਤ ਭੇਜਿਆ ਜੀ ਰਾਜਕੁਮਾਰ ਨਈਅਰ
1: ਜੀ,
2: ਸੁਨੀਲ ਨਈਅਰ, ਗੌਰਵ ਨਈਅਰ, ਭਾਵਨਾ ਨਈਅਰ, ਹਿਮਾਂਸ਼ੂ ਨਈਅਰ ਅਤੇ ਦਮਨ ਨਈਅਰ। ਇਹ ਚਾਹੁੰਦੇ ਨੇ ਕਿ ਸਾਡੀ ਫਰਮਾਇਸ਼ ਜ਼ਰੂਰ ਪੂਰੀ ਕਰ ਦੇਣੀ ਜੀ। ਅਤੇ ਭਵਨਾਲ ਹਾਜ਼ੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ ਕੌਂਡਲ, ਰਿਕਾ ਅਤੇ ਆਦੀਆ ਕੌਂਡਲ, ਮੋਤਾ ਸਿੰਘ ਨਗਰ ਜਲੰਧਰ ਤੋਂ ਰੋਜ਼ਲੀਨ, ਸੁਖਪ੍ਰੀਤ, ਜੱਗਾ, ਮੁਸਕਾਨ, ਪ੍ਰਿੰਸ, ਅਦਿੱਤ, ਹਿਮਾਨ ਅਤੇ ਸਰਬਜੀਤ
1: ਅਤੇ ਹਰਪ੍ਰੀਤ ਜੀ, ਸਾਰਿਆਂ ਨੇ ਗੀਤ ਪਤਾ ਕਿੰਨਾ ਦੀ ਸੁਣਨ ਦੀ ਫਰਮਾਇਸ਼ ਕੀਤੀ, ਜਿਨ੍ਹਾਂ ਤੋਂ ਬਿਨਾਂ ਪ੍ਰੋਗਰਾਮ ਅਧੂਰਾ ਲੱਗਦਾ ਹੁੰਦਾ।
2: ਜੀ ਜੀ ਜੀ ਬਿਲਕੁਲ ਜੀ, ਸੁਰਿੰਦਰ ਕੌਰ ਜੀ।

0: ਭਾਜੀ ਵਾਹ, ਸੁਰਿੰਦਰ ਕੌਰ ਦੀ ਆਵਾਜ਼ ਹੈ ਹੀ ਜਿਹਨੂੰ ਕਹਿੰਦੇ ਰਿਫਰੈਸ਼ਿੰਗ ਆਵਾਜ਼ ਹੈ
1: ਬਿਲਕੁਲ। ਔਰ ਜਦੋਂ ਖਾਸ ਕਰਕੇ ਜੁੱਤੀ ਕਸੂਰੀ ਗਾਣਾ ਸੁਣਿਆ ਜਾਵੇ ਤਾਂ ਫਿਰ ਤਾਂ ਮਦਾ ਇਹ ਕਹਿੰਦਾ ਕਿ ਬਸ ਗਾਣਾ ਖਤਮ ਹੀ ਨਾ ਹੋਵੇ, ਇੰਨੀ ਮਿੱਠੀ ਆਵਾਜ਼। ਸੋ ਅਗਲੇ ਖਤਾਂ ਦੇ ਵਿੱਚ ਕਿਹਨਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਇਹ ਵੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ, ਪਰ ਪਹਿਲਾਂ ਦੱਸ ਦਈਏ ਕਿਹਨਾਂ ਦੇ ਖਤ ਸਾਡੇ ਤੱਕ ਪਹੁੰਚੇ ਨੇ। ਗਾਓ ਗੋਬਿੰਦਗੜ ਮਾਝੀਵਾਲਾ ਸ਼੍ਰੀ ਕਰਨਪੁਰ ਰਾਜਸਥਾਨ ਤੋਂ, ਰਾਜੂ ਟੁਟੀਜਾ, ਖੁਸ਼ ਦਿਲ ਉਰਮਿਲਾ ਟੁਟੀਜਾ, ਗੁੱਡੂ, ਜੀਨੂ, ਮਨੂ, ਆਦਿਤਯ, ਭੂਮੀ, ਰਾਖੀ, ਅੰਮ੍ਰਿਤ ਵਰਵਾਸ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੀਜਾ ਜੀ ਨੇ ਸਾਨੂੰ ਖਤ ਭੇਜਿਆ ਜੀ। ਇਹ ਪੀਲੀ ਬੰਗਾ ਤੋਂ ਸਾਡੇ ਤੱਕ ਪਹੁੰਚਿਆ ਹੈ। ਇਸੇ ਤਰ੍ਹਾਂ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਪੁਰਾਣੀ ਮੰਡੀ ਮੁੱਲਾਪੁਰ

0: ਰਾਜੇਸ਼ ਜੈਨ, ਅਰੁਣਾ ਜੈਨ ਔਰ ਗੌਤਮ ਜੈਨ, ਰਸਗੁੱਲਾ ਜੈਨ, ਨਗੀਨਾ ਜੈਨ ਜੀ ਨੇ ਸਾਨੂੰ ਖਤ ਭੇਜਿਆ ਔਰ ਪਿੰਡ ਚਤਰਾ, ਤਹਿਸੀਲ ਜ਼ਿਲ੍ਹਾ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਚਤਰਾ, ਟੈਲ ਸਿੰਘ, ਪ੍ਰੇਮ ਭੂਸ਼ਣ ਗੁਪਤਾ, ਕੁਲਦੀਪ ਸਿੰਘ, ਗੁਰਚੈਨ ਸੁਖਚੈਨ, ਗੁਰਸੇਵਕ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਪੈ, ਜੀਤ ਸਿੰਘ ਸਹੋਤਾ ਅਤੇ ਲਿਖਾਰੀ ਸਭਾ ਦੇ ਮੈਂਬਰ ਸਾਹਿਬਾਨ।
1: ਪਿੰਡ ਬੁਲੀਨਾ ਤੋਂ ਪਲਵਿੰਦਰ ਸਿੰਘ, ਰਮਨੀਕ, ਰਵਨੀਤ, ਹਰਜਿੰਦਰ, ਹਰਸ਼ਰਨ, ਮਨਮੀਤ, ਗੁੱਡੂ, ਗੁੱਲੂ, ਸੁਖਜਿੰਦਰ, ਪਰਮਜੀਤ। ਹੁਸ਼ਿਆਰਪੁਰ ਤੋਂ ਜਿਸ਼ੂ, ਚਾਂਦਨੀ, ਤ੍ਰਿਲੋਕ, ਜਸ਼ਨ, ਮਨੂ, ਕੋਮਲ ਅਰੋੜਾ, ਹਰਵਿੰਦਰ, ਪਲਕ ਅਤੇ ਗੁੰਨੂ ਅਰੋੜਾ। ਉੱਤਰ ਪ੍ਰਦੇਸ਼ ਤੋਂ ਰਾਜਕੁਮਾਰੀ, ਰਣਜੀਤ, ਫੂਲਚੰਦ, ਰਾਜੂ, ਸੰਜੂ, ਅਰੂਹੀ, ਜੋਤੀ, ਅਰਮਾਨ ਅਤੇ ਪਵਨ। ਪਿੰਡ ਬਿਆਸ ਤੋਂ ਗੋਪੀ, ਜੱਸੂ, ਗੁਰਦੇਵ, ਲੰਬੜ, ਘੁੱਗੀ, ਮਨਮੀਤ ਅਤੇ ਭੁਪਿੰਦਰ ਹੈ। ਸਾਰੇ ਸੁਣਨਾ ਚਾਹੁੰਦੇ ਨੇ
0: ਜੀ
1: ਮਨਕੀਰਤ ਔਲਖ ਦੀ ਆਵਾਜ਼ ਦੇ ਵਿੱਚ ਗਾਇਆ ਇੱਕ ਗੀਤ,
0: ਜੀ
1: ਸੁਣਦੇ ਹਾਂ ਫਿਰ।

0: ਬਿਲਕੁਲ ਜੀ, ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰਿਆਂ ਦੀ ਕਦਰ ਕਰੀਏ ਔਰ ਕਿਸੇ ਨੂੰ ਵੀ ਨਿਰਾਸ਼ ਨਾ ਕਰੀਏ।
1: ਬਿਲਕੁਲ, ਔਰ ਖਾਣ ਪੀਣ ਦੇ ਵੀ ਕਦੇ ਵੀ ਨਖਰੇ ਨਹੀਂ ਕਰਨੇ ਚਾਹੀਦੇ।
0: ਬਿਲਕੁਲ ਜੀ, ਆਪਣੀਆਂ ਜਿਹੜੇ ਫਰਮਾਇਸ਼ ਹੈ ਸਾਨੂੰ ਜ਼ਰੂਰ ਭੇਜੋ। ਸਾਡਾ ਪਤਾ ਨੋਟ ਕਰੋ, ਪ੍ਰੋਗਰਾਮ ਝਾਂਜਰਾਂ ਦੇ ਬੋਰ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ 1440001।
1: ਬਿਲਕੁਲ, ਔਰ ਹਰਪ੍ਰੀਤ ਜੀ, ਕਿਵੇਂ ਹੁੰਦਾ ਨਾ ਕਿ ਵਧੀਆ ਲੱਗਦਾ ਜਦੋਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ, ਅਤੇ ਹੁਣ ਅਸੀਂ ਐਡਰੈਸ ਇੱਕ ਵਾਰ ਫਿਰ ਤੋਂ ਦੱਸ ਦਿੱਤਾ, ਅਤੇ ਅਗਲੀ ਵਾਰ ਫਿਰ ਉਮੀਦ ਕਰਾਂਗੇ ਕਿ ਬਹੁਤ ਸਾਰੇ ਖੱਤ ਸਾਡੇ ਤੱਕ ਪਹੁੰਚਣ
0: ਜੀ। ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਅੱਜ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਾ।
1: ਬਿਲਕੁਲ,
0: ਹੁਣ ਅਸੀਂ ਸੋਮਵਾਰ ਤੁਹਾਨੂੰ ਫਿਰ ਮਿਲਾਂਗੇ, ਅਤੇ ਹੁਣ ਮੈਨੂੰ ਹਰਪ੍ਰੀਤ ਨੂੰ
1: ਅਤੇ ਮੈਨੂੰ ਤਰਨ ਨੂੰ ਦਿਓ ਇਜਾਜ਼ਤ। ਨਮਸਕਾਰ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ 2 ਵੱਖ-ਵੱਖ FIR ਦਰਜ ਕੀਤੀਆਂ ਗਈਆਂ ਨੇ। ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚੋਂ 2 ਵਿਰੁੱਧ ਇਹ ਦੂਜੀ ਅਜਿਹੀ ਕਾਰਵਾਈ ਹੈ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ PPCB ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇੱਕ ਟੈਕਸਟਾਈਲ ਯੂਨਿਟ 'ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੀ ਪਾਠਕ ਵਿਰੁੱਧ FIR ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਜਾਖੜ ਨੇ ਕਿਹਾ ਕਿ ਉਹਨਾਂ ਦੇ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਨੂੰ ਉਹਨਾਂ ਵਿੱਚ ਕਮੀਆਂ ਦਿਖਾਈ ਦੇਣ ਲੱਗੀਆਂ ਨੇ। ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਫੇਰਬਦਲ ਕਰਦਿਆਂ 6 IAS ਅਤੇ 39 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਨੇ। ਇਹਨਾਂ ਵਿੱਚ ਜ਼ੀਰਾ, ਪਠਾਨਕੋਟ, ਰਾਏਕੋਟ, ਲੋਪੋਕੇ, ਫਤਿਹਗੜ੍ਹ ਸਾਹਿਬ, ਰਾਜਪੁਰਾ, ਮੌੜ ਮੰਡੀ, ਹੁਸ਼ਿਆਰਪੁਰ, ਜਲੰਧਰ 1, ਅੰਮ੍ਰਿਤਸਰ 1, ਭਵਾਨੀਗੜ੍ਹ, ਤਲਵੰਡੀ ਸਾਬੋ ਅਤੇ ਬਸੀ ਪਠਾਣਾ ਦੇ ਸਬ ਡਿਵੀਜ਼ਨਲ ਮੈਜਿਸਟਰੇਟ ਵੀ ਸ਼ਾਮਲ ਨੇ। ਸੂਬਾ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਈ ਖੇਤਰੀ ਟਰਾਂਸਪੋਰਟ ਅਧਿਕਾਰੀਆਂ ਨੂੰ ਵੀ ਤਬਦੀਲ ਕੀਤਾ ਗਿਆ ਹੈ। ਮੁੱਖ IAS ਅਧਿਕਾਰੀਆਂ ਵਿੱਚ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਨੀਲਮਾ ਨੂੰ ਗ੍ਰਹਿ ਮਾਮਲਿਆਂ ਦੇ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਸੰਦੀਪ ਕੁਮਾਰ ਨੂੰ ਸਾਕਸ਼ੀ ਸਾਨੀ ਦੀ ਥਾਂ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ GMADA ਦੇ ਨਵੇਂ ਮੁੱਖ ਪ੍ਰਸ਼ਾਸਕ ਵਜੋਂ ਤਾਇਨਾਤ ਕੀਤਾ ਗਿਆ ਹੈ। ਸਾਕਸ਼ੀ ਸਾਨੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਨਾਲ ਨਾਲ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਪੁੱਡਾ ਦੇ ਮੁੱਖ ਪ੍ਰਸ਼ਾਸਕ ਵੀ ਬਣੇ ਰਹਿਣਗੇ। ਅਭਿਜੀਤ ਕਪਲਿਸ਼, ਜੋ ਕਿ ਡਾਇਰੈਕਟਰ ਖਾਣਾ ਅਤੇ ਭੂ ਵਿਗਿਆਨ ਦਾ ਚਾਰਜ ਸੰਭਾਲ ਰਹੇ ਨੇ, ਨੂੰ ਸ਼੍ਰੀਮਤੀ ਨੀਲਮਾ ਦੀ ਥਾਂ 'ਤੇ ਪੰਜਾਬ ਊਰਜਾ ਵਿਕਾਸ ਏਜੰਸੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ 1 ਮਈ 2026 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਘੱਟੋ ਘੱਟ ਉਜਰਤਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਕਿਰਤ ਦਿਹਾੜੇ ਮੌਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘੱਟੋ ਘੱਟ ਉਜਰਤਾਂ ਵਿੱਚ 15% ਦੇ ਵਾਧੇ ਦਾ ਐਲਾਨ ਕੀਤਾ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਬੀਤੇ ਕੱਲ੍ਹ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਕਰਵਾਏ ਗਏ ਮਹਾਰਾਸ਼ਟਰ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਏ। ਹਿਮਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ 15 ਅਪ੍ਰੈਲ ਨੂੰ ਕੁਝ ਕਾਰਨਾਂ ਕਰਕੇ ਪਹਿਲਾਂ ਆਯੋਜਿਤ ਨਾ ਹੋ ਸਕਣ ਕਾਰਨ ਇਸ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਦੇ ਨਾਲ ਮਨਾਇਆ ਗਿਆ। ਏਕ ਭਾਰਤ ਸ੍ਰੇਸ਼ਟ ਭਾਰਤ ਤਹਿਤ ਆਯੋਜਿਤ ਕੀਤੇ ਗਏ ਇਸ ਸਮਾਗਮ ਦਾ ਉਦੇਸ਼ ਭਾਸ਼ਾ, ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਾਸਤ ਦੇ ਆਦਾਨ ਪ੍ਰਦਾਨ ਦੇ ਜ਼ਰੀਏ ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਹੁਲਾਰਾ ਦੇਣਾ ਹੈ। ਤਿੰਨਾਂ ਰਾਜਾਂ ਦੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਰਾਜਪਾਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਨੇ ਰਾਸ਼ਟਰ ਨਿਰਮਾਣ, ਸਮਾਜਿਕ ਨਿਆਂ, ਸੱਭਿਆਚਾਰਕ ਖੁਸ਼ਹਾਲੀ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਵੱਲੋਂ ਹਫ਼ਤੇ ਵਿੱਚ ਸਿਰਫ 2 ਉਡਾਣਾਂ ਚਲਾਈਆਂ ਜਾ ਰਹੀਆਂ ਸਨ। ਮਾਰਚ ਦੇ ਪਹਿਲੇ ਹਫ਼ਤੇ ਵਿੱਚ ਅਮਰੀਕਾ, ਇਜ਼ਰਾਈਲ ਅਤੇ ਈਰਾਨ ਦਰਮਿਆਨ ਟਕਰਾਅ ਕਾਰਨ ਇਹ ਸੇਵਾਵਾਂ ਅਸਥਾਈ ਤੌਰ 'ਤੇ ਰੋਕ ਦਿੱਤੀਆਂ ਗਈਆਂ ਸਨ। ਹੁਣ ਉਡਾਣਾਂ ਦਾ ਨਿਯਮਿਤ ਸ਼ੈਡਿਊਲ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਸ਼ਾਰਜਾ ਲਈ ਆਪਣੀਆਂ ਰੋਜ਼ਾਨਾ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਨੇ। ਚੰਡੀਗੜ੍ਹ ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਰਵਾਏ ਗਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਾਨੂੰਨੀ ਭਾਈਚਾਰੇ ਨੂੰ ਸੱਦਾ ਦਿੱਤਾ ਹੈ ਕਿ ਉਹ ਸੰਵਿਧਾਨਕ ਢਾਂਚੇ ਦੀ ਰਾਖੀ ਕਰਦਿਆਂ ਭਾਰਤ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੇ ਰਖਵਾਲੇ ਵਜੋਂ ਕੰਮ ਕਰਨ। ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਦੇ ਲਾਅ ਅਫਸਰਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਕਾਨੂੰਨੀ ਭਾਈਚਾਰੇ ਦੇ ਮੈਂਬਰਾਂ ਨੇ ਸੰਵਿਧਾਨਕ ਸਿਧਾਂਤਾਂ ਦੀ ਨਿਰੰਤਰ ਪ੍ਰਸੰਗਕਤਾ 'ਤੇ ਵਿਚਾਰ ਕਰਨ ਲਈ ਸ਼ਿਰਕਤ ਕੀਤੀ। ਬਾਬਾ ਸਾਹਿਬ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਵਿੱਤ ਮੰਤਰੀ ਨੇ ਭਾਰਤੀ ਸੰਵਿਧਾਨ ਦੇ ਮੁੱਖ

0: ਨਿਰਮਾਤਾ ਅਤੇ ਇੱਕ ਦੂਰ ਅੰਦੇਸ਼ੀ ਅਰਥਸ਼ਾਸਤਰੀ ਵਜੋਂ ਉਹਨਾਂ ਦੇ ਬੇਮਿਸਾਲ ਯੋਗਦਾਨ ਤੇ ਚਾਨਣਾ ਪਾਇਆ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਇਹਨਾਂ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਰੇਵੇਵ 343.6 meter ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਕਰਨ ਜਾ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਕੁਈਨ ਫਿਲਮ 'ਚੋਂ ਲਿਆ ਗਿਆ, ਆਵਾਜ਼ ਅਰੀਜੀਤ ਸਿੰਘ ਦੀ, ਸੰਗੀਤ ਨਿਰਦੇਸ਼ਕ ਨੇ ਅਮਿਤ ਤ੍ਰਿਵੇਦੀ।

ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਦਿਲ ਧੜਕਨੇ ਦੋ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਯਸ਼ਿਤਾ ਮਨੀਸ਼ ਅਤੇ ਫਰਹਾਨ ਅਖਤਰ ਨੇ। ਗੀਤਕਾਰ ਨੇ ਜਾਵੇਦ ਅਖਤਰ ਅਤੇ ਸੰਗੀਤਕਾਰ ਨੇ ਸ਼ੰਕਰ ਅਹਿਸਾਨ ਲੋਏ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

ਹੁਣੇ ਤੁਸੀਂ ਸੁਣ ਰਹੇ ਸੀ ਯੇ ਜਵਾਨੀ ਹੈ ਦੀਵਾਨੀ ਫਿਲਮ 'ਚੋਂ ਲਿਆ ਗਿਆ ਗੀਤ। ਇਸ ਦੇ ਸੰਗੀਤ ਨਿਰਦੇਸ਼ਕ ਸਨ ਪ੍ਰੀਤਮ। ਲਓ ਫੌਜੀ ਵੀਰੋ, ਹੁਣ ਸੁਣੋ ਝੂਮ ਬਰਾਬਰ ਝੂਮ ਫਿਲਮ ਦਾ ਗੀਤ। ਆਵਾਜ਼ਾਂ ਦਿੱਤੀਆਂ ਨੇ ਰਾਹਤ ਫਤਿਹ ਅਲੀ ਖਾਨ ਅਤੇ ਮਹਾਲਕਸ਼ਮੀ ਅਈਅਰ ਨੇ। ਸੰਗੀਤ ਨਿਰਦੇਸ਼ਕ ਨੇ ਸ਼ੰਕਰ ਅਹਿਸਾਨ ਲੋਏ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਅਤੇ 1:50 ਤੇ ਉਰਦੂ 'ਚ ਖਬਰਾਂ ਸੁਣੋਗੇ। 2 ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ।

0: ਹੈਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣੋਗੇ ਪੰਜਾਬੀ ਖਬਰਾਂ ਅਤੇ 1:50 'ਤੇ ਉਰਦੂ 'ਚ ਖਬਰਾਂ ਸੁਣੋਗੇ। 2 ਵਜੇ ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠੇ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਜੋਮਾਲੇ ਬਾਗਚੀ ਦੀ ਇੱਕ ਵਿਸ਼ੇਸ਼ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਪੂਰਾ ਅਧਿਕਾਰ ਹੈ ਅਤੇ 13 ਅਪ੍ਰੈਲ 2026 ਦੇ ਸਰਕੂਲਰ ਜਿਸ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਗਲਤ ਨਹੀਂ ਠਹਿਰਾਇਆ ਜਾ ਸਕਦਾ। ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਸਰਕੂਲਰ 'ਚ ਸਪਸ਼ਟ ਤੌਰ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੇ ਮਿਸ਼ਰਨ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਬੇਨੇਮੀਆਂ ਸੰਬੰਧੀ ਡਰ ਬੇਬੁਨਿਆਦ ਨੇ। ਬੈਂਚ ਨੇ ਕਿਹਾ ਕਿ ਕਮਿਸ਼ਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ ਇੱਕੋ ਪੂਲ ਤੋਂ ਗਿਣਤੀ ਮੁਲਾਜ਼ਮਾਂ ਦੀ ਚੋਣ ਕਰ ਸਕਦਾ ਹੈ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ ਪੋਲਿੰਗ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ 2 ਗੇੜਾਂ ਵਿੱਚ ਹੋਈ ਸੀ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਏਗੀ। ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ TMC ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਚੋਣ ਕਮਿਸ਼ਨ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਬਜਾਏ ਕੇਂਦਰ ਸਰਕਾਰ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ ਨਿਯੁਕਤ ਕਰਨ ਦੇ ਫੈਸਲੇ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਇਹਨਾਂ ਵਿੱਚ ਮਗਰਾਹਟ ਪੱਛਮੀ ਵਿਧਾਨ ਸਭਾ ਹਲਕੇ 'ਤੇ 11 ਵੋਟ ਕੇਂਦਰ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਵੋਟ ਕੇਂਦਰ ਸ਼ਾਮਲ ਨੇ। ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 11 ਵਜੇ ਤੱਕ ਮਗਰਾਹਟ ਪੱਛਮ 'ਚ ਲਗਭਗ 37% ਅਤੇ ਡਾਇਮੰਡ ਹਾਰਬਰ 'ਚ 35.92% ਪੋਲਿੰਗ ਦਰਜ ਕੀਤੀ ਗਈ। ਉੱਧਰ ਕੇਰਲਾ ਵਿੱਚ 140 ਹਲਕਿਆਂ 'ਚ ਪਈਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਮੁੱਖ ਚੋਣ ਅਧਿਕਾਰੀ ਰਤਨ ਯੂ ਕੇਲਕਰ ਨੇ ਦੱਸਿਆ ਕਿ ਗਿਣਤੀ ਸਵੇਰੇ 8 ਵਜੇ 43 ਥਾਵਾਂ 'ਤੇ ਸਥਾਪਿਤ 140 ਗਿਣਤੀ ਕੇਂਦਰਾਂ 'ਤੇ ਹੋਏਗੀ। ਸਰਕਾਰ ਨੇ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਨਾਗਰਿਕਾਂ ਨੂੰ ਤੁਰੰਤ ਆਫਤ ਚੇਤਾਵਨੀਆਂ ਪ੍ਰਦਾਨ ਕਰਨ ਲਈ ਇੱਕ ਸੈੱਲ ਪ੍ਰਸਾਰਣ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪ੍ਰਣਾਲੀ ਦੀ ਜਾਂਚ ਕਰਨ ਲਈ ਅੱਜ ਦੁਪਹਿਰ 12 ਵਜੇ ਦੇ ਕਰੀਬ ਨਾਗਰਿਕਾਂ ਦੇ ਮੋਬਾਈਲ ਫੋਨਾਂ ਅਤੇ ਸਾਇਰਨ ਦੇ ਨਾਲ ਇੱਕ ਸੂਚਨਾ ਭੇਜੀ ਗਈ। ਸੰਦੇਸ਼ ਵਿੱਚ ਲਿਖਿਆ ਸੀ, ਅਲਰਟ ਸਿਟੀਜ਼ਨਸ ਸੇਫ ਨੇਸ਼ਨ। ਇਹ ਸੰਦੇਸ਼ ਟੈਸਟਿੰਗ ਲਈ ਹੈ, ਇਸ ਲਈ ਜਨਤਾ ਨੂੰ ਇਸ ਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਇਸ ਸੰਦੇਸ਼ ਨਾਲ ਨਾਗਰਿਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤ ਦੇ ਨਵੇਂ ਮੋਬਾਈਲ ਆਧਾਰਿਤ ਆਫਤ ਸੰਚਾਰ ਪ੍ਰਣਾਲੀ ਲਈ ਇੱਕ ਟੈਸਟ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਸੰਚਾਰ ਵਿਭਾਗ ਵੱਲੋਂ ਸੈੱਲ ਪ੍ਰਸਾਰਣ ਤਕਨਾਲੋਜੀ ਦੀ ਵਰਤੋਂ ਕਰਕੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਸ਼੍ਰੀ ਸਿੰਧੀਆ ਨੇ ਕਿਹਾ ਕਿ ਭਵਿੱਖ ਵਿੱਚ ਇਹ ਪ੍ਰਣਾਲੀ ਕਿਸੇ ਆਫਤ ਜਾਂ ਹੰਗਾਮੀ ਸਥਿਤੀ ਵਿੱਚ ਸਥਾਨਕ ਭਾਸ਼ਾਵਾਂ ਅਤੇ ਸਥਾਨ ਵਿਸ਼ੇਸ਼ ਵਿੱਚ ਤੁਰੰਤ ਚੇਤਾਵਨੀਆਂ ਭੇਜਣ ਦੇ ਯੋਗ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ 2 ਵੱਖ-ਵੱਖ FIRs ਦਰਜ ਕੀਤੀਆਂ ਗਈਆਂ ਨੇ, ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ। BJP ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ 2 ਵਿਰੁੱਧ ਇਹ ਦੂਜੀ ਅਜਿਹੀ ਕਾਰਵਾਈ ਹੈ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇੱਕ ਟੈਕਸਟਾਈਲ

ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਪਾਠਕ ਵਿਰੁੱਧ FIR ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਜਾਖੜ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇਤਾਵਾਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਨੂੰ ਉਹਨਾਂ ਵਿੱਚ ਕਮੀਆਂ ਦਿਖਾਈ ਦੇਣ ਲੱਗ ਪਈਆਂ ਨੇ। ਜ਼ਿਕਰਯੋਗ ਹੈ ਕਿ ਬੀਤੀ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਸੰਦੀਪ ਪਾਠਕ, ਰਜਿੰਦਰ ਗੁਪਤਾ, ਰਾਘਵ ਚੱਡਾ, ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਅਤੇ ਸਵਾਤੀ ਮਾਲੀਵਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਲੋਕ ਸਭਾ ਤੋਂ ਬੀਜੇਪੀ ਦੇ ਸੰਸਦ ਮੈਂਬਰ ਡਾਕਟਰ ਸੰਜੇ ਜੈਸਵਾਲ ਨੂੰ ਐਸਟੀਮੇਟਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿੱਚ ਲੋਕ ਸਭਾ ਦੇ 30 ਮੈਂਬਰ ਨੇ। ਲੋਕ ਸਭਾ ਤੋਂ ਬੀਜੇਪੀ ਦੇ ਸੰਸਦ ਮੈਂਬਰ ਬੇਅੰਤ ਪਾਂਡਾ ਪਬਲਿਕ ਅੰਡਰਟੇਕਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। ਲੋਕ ਸਭਾ ਤੋਂ ਕਾਂਗਰਸ ਦੇ ਸੰਸਦ ਮੈਂਬਰ KC ਵੇਣੂਗੋਪਾਲ ਨੂੰ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿੱਚ ਲੋਕ ਸਭਾ ਦੇ 15 ਅਤੇ ਰਾਜ ਸਭਾ ਦੇ 7 ਮੈਂਬਰ ਸ਼ਾਮਲ ਨੇ। ਲੋਕ ਸਭਾ ਤੋਂ ਭਾਜਪਾ ਦੇ ਸੰਸਦ ਮੈਂਬਰ ਫੱਗਣ ਸਿੰਘ ਕੁਲਸਤੇ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਜਨਜਾਤਾਂ ਦੀ ਭਲਾਈ ਸੰਬੰਧੀ ਕਮੇਟੀ ਦੇ ਮੁਖੀ ਹੋਣਗੇ। ਇਸ ਵਿੱਚ ਲੋਕ ਸਭਾ ਦੇ 20 ਅਤੇ ਰਾਜ ਸਭਾ ਦੇ 10 ਮੈਂਬਰ ਨੇ। ਕਮੇਟੀਆਂ ਦਾ ਕਾਰਜਕਾਲ ਅਗਲੇ ਸਾਲ 30 ਅਪ੍ਰੈਲ ਤੱਕ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਰਾਏ ਦੀ ਸਿਹਤ 'ਤੇ ਚਿੰਤਾ ਪ੍ਰਗਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ਼੍ਰੀ ਅਜੇ ਰਾਏ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਹੈਦਰਾਬਾਦ ਵਿੱਚ ਆਤਮ ਨਿਰਭਰ ਪੰਚਾਇਤ ਪਹਿਲਕਦਮੀ ਬਾਰੇ ਇੱਕ ਆਊਟਰੀਚ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ। ਇਸ ਰਾਹੀਂ ਭਾਗੀਦਾਰਾਂ ਨੂੰ ਆਤਮ ਨਿਰਭਰ ਪੰਚਾਇਤ ਪ੍ਰੋਗਰਾਮ ਦੇ ਸੰਕਲਪ, ਉਦੇਸ਼ਾਂ ਅਤੇ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ ਜਾਏਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਲਮੀ ਊਰਜਾ ਸੰਕਟ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਭਾਰਤ ਨੇ ਆਪਣੀ ਕੱਚੇ ਤੇਲ ਦੀ ਨਿਰਭਰਤਾ 27 ਦੇਸ਼ਾਂ ਤੋਂ ਵਧਾ ਕੇ 41 ਦੇਸ਼ਾਂ ਤੱਕ ਕਰ ਦਿੱਤੀ ਹੈ। ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਕਟ ਦੇ ਪ੍ਰਬੰਧਨ ਵਿੱਚ ਲੰਮੇ ਸਮੇਂ ਦੀ ਯੋਜਨਾਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਘਰੇਲੂ ਉਤਪਾਦਨ ਨੂੰ ਵਧਾਉਣ ਬਾਰੇ ਬੋਲਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਤੇਲ ਸ਼ੋਧ ਕਾਰਖਾਨਿਆਂ ਨੂੰ LPG ਉਤਪਾਦਨ ਨੂੰ ਵੱਧ ਤੋਂ ਕਰਨ ਲਈ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਕਿਹਾ ਕਿ ਘਰੇਲੂ ਉਤਪਾਦਨ 60% ਵਧਿਆ, ਜੋ ਕਿ 36,000 ਮੀਟ੍ਰਿਕ ਟਨ ਰੋਜ਼ਾਨਾ ਤੋਂ 54,000 ਮੀਟ੍ਰਿਕ ਟਨ ਰੋਜ਼ਾਨਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਤਾਜ਼ਾ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਸਾਲਸਾਂ ਰਾਹੀਂ ਆਪਣੀ ਸੋਧੀ ਹੋਈ ਤਜਵੀਜ਼ ਭੇਜੀ ਸੀ। ਸਰਕਾਰੀ ਮੀਡੀਆ ਨੇ ਕਿਹਾ ਕਿ ਸ੍ਰੀ ਟਰੰਪ ਨੇ ਗੱਲਬਾਤ ਵਿੱਚ ਪ੍ਰਗਤੀ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਉਹ ਤਜਵੀਜ਼ਸ਼ੁਦਾ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੈ। ਫਾਰਸ ਨਿਊਜ਼ ਏਜੰਸੀ ਸਮੇਤ ਈਰਾਨੀ ਸਰਕਾਰੀ ਮੀਡੀਆ ਨੇ ਖਬਰ ਦਿੱਤੀ ਹੈ ਕਿ ਦੇਸ਼ ਦੀ ਲੀਡਰਸ਼ਿਪ ਅੰਦਰੂਨੀ ਅਸਥਿਰਤਾ ਦੀਆਂ ਅਟਕਲਾਂ ਨੂੰ ਗਲਤ ਸਾਬਤ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਲੈਬਨਾਨ ਵਿੱਚ ਇਸਰਾਈਲੀ ਹਮਲਿਆਂ ਵਿੱਚ ਇੱਕੋ ਦਿਨ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਨੇ, ਜਿਸ ਨਾਲ ਪਿਛਲੇ ਮਹੀਨੇ ਅਮਰੀਕਾ ਦੀ ਸਾਲਸੀ ਵਾਲੀ ਜੰਗਬੰਦੀ ਉਲੰਘਣਾ ਬਾਰੇ ਚਿੰਤਾਵਾਂ ਵੱਧ ਗਈਆਂ ਨੇ। IPL ਕ੍ਰਿਕਟ ਵਿੱਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਖੇਡਿਆ ਜਾਏਗਾ। ਪਹਿਲਾਂ ਕੱਲ੍ਹ ਦਿੱਲੀ ਕੈਪੀਟਲਸ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਬੈਡਮਿੰਟਨ ਵਿੱਚ ਡੈਨਮਾਰਕ ਦੇ ਹੋਰਸੈਂਸ ਵਿੱਚ ਥਾਮਸ ਕੱਪ 2026 ਦੇ ਸੈਮੀਫਾਈਨਲ ਵਿੱਚ ਭਾਰਤੀ ਪੁਰਸ਼ ਟੀਮ ਦਾ ਮੁਕਾਬਲਾ ਸੈਮੀਫਾਈਨਲ ਵਿੱਚ ਫਰਾਂਸ ਨਾਲ ਹੋਏਗਾ। ਭਾਰਤ ਨੇ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਲਕਸ਼ਿਆ ਸੇਨ ਨੇ ਪਹਿਲੇ ਮੈਚ ਵਿੱਚ ਚੋ ਤਿਏਨ ਚੇਨ ਨੂੰ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਇਸ ਤੋਂ ਬਾਅਦ ਸਾਤਵਿਕ ਸਾਈ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਚੂ ਹਸਿਆਂਗ ਚੇਤ ਅਤੇ ਵਾਂਗ ਚੀ ਲਿਨ ਨੂੰ ਹਰਾਇਆ। ਅੰਤ ਵਿੱਚ ਆਯੂ ਸ਼ੇਟੀ ਨੇ ਲਿਨ ਚੁਨ ਜੀ ਨੂੰ ਹਰਾ ਕੇ ਟੀਮ ਨੂੰ ਜਿੱਤ ਯਕੀਨੀ ਬਣਾਈ। PV ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਉਬੇਰ ਕੱਪ 2026 ਵਿੱਚ ਗਰੁੱਪ ਪੜਾਅ ਤੋਂ ਅੱਗੇ ਵਧਣ ਵਿੱਚ ਨਾਕਾਮ ਰਹੀ ਹੈ। ਚੀਨ ਤੋਂ ਹਾਰਨ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਵਿਵਾਹ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ ਅਤੇ ਸ਼੍ਰੇਆ ਘੋਸ਼ਾਲ ਨੇ। ਸੰਗੀਤਕਾਰ ਨੇ ਰਵਿੰਦਰ ਜੈਨ।

ਫੌਜ ਵੀਰੋ, ਇਸ ਗੀਤ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੈਨੂੰ ਯਾਨੀ ਦੀਪਾਲੀ ਵਧਵਾ ਨੂੰ ਦਿਓ ਇਜਾਜ਼ਤ। ਜੈ ਹਿੰਦ।

ਸਾਡਾ ਚਿੜੀਆਂ ਦਾ ਚੰਬਾ ਵੇ, ਬਾ ਬੁਲਾਵੇ ਅਸਾਂ ਉੱਡ ਜਾਣਾ। ਹੁਣੇ ਤੁਸੀਂ ਸੁਣ ਰਹੇ ਸੀ ਲੋਕ ਗੀਤ ਮੋਹਿਤ ਪ੍ਰਤਾਪ ਦੀ ਆਵਾਜ਼ 'ਚ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਮਾਇਆ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੀ ਤੁਸੀਂ ਮੋਹਿਤ ਪ੍ਰਤਾਪ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਦੁਪਹਿਰ ਦੇ 3 ਵਜੇ ਨੇ।

ਪੇਸ਼ੇ ਹੁਣ ਤੱਕ ਦੀਆਂ ਮੁੱਖ ਖਬਰਾਂ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਏ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ ਤੋਂ ਅੱਜ ਮੁੜ ਪੋਲਿੰਗ ਹੋ ਰਹੀ ਏ।

ਪੰਜਾਬ ਪੁਲਿਸ ਨੇ ਅੱਜ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜਮਾਤੀ ਧਾਰਾਵਾਂ ਤਹਿਤ FIR ਦਰਜ ਕੀਤੀ ਏ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026 ਅਤੇ 2027 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਏ।

ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਤੁਰੰਤ ਆਫਤ ਚੇਤਾਵਨੀ ਸੇਵਾ ਲਈ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਹੋਇਆ ਆਪਣਾ ਸੈੱਲ ਪ੍ਰਸਾਰਣ ਪ੍ਰਣਾਲੀ ਸ਼ੁਰੂ ਕੀਤੀ ਹੈ। ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਫੇਰ ਬਦਲ ਕਰਦਿਆਂ 6 IAS ਅਤੇ 39 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ। ਭਾਰਤ ਸਰਕਾਰ ਦੇ ਕਿਰਤ ਵਿਭਾਗ ਵੱਲੋਂ 1 May 2026 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਘੱਟੋ ਘੱਟ ਉਜਾਰਤਾ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਰੋਜ਼ਾਨਾ ਉਡਾਨਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਇਹਨਾਂ ਯੋਜਨਾਵਾਂ ਨੂੰ ਸੁਚਾਰੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। IPL ਕ੍ਰਿਕਟ ਵਿੱਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਚਿੱਠੀਆਂ ਮਿੱਠੀਆਂ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਦੋਸਤ ਅਤੇ ਹੋਸਟ ਸ਼ੋਭਾ ਖਾਈ। ਚਿੱਠੀਆਂ ਮਿੱਠੀਆਂ ਦਾ ਸਿਲਸਿਲਾ ਤਾਂ ਸ਼ੁਰੂ ਅਸੀਂ ਕਰਾਂਗੇ। ਅੱਜ ਸਾਡੇ ਕੋਲ ਚਿੱਠੀ ਬਹੁਤ ਹੀ ਇੱਕ ਪਿਆਰੀ ਚਿੱਠੀ ਆਈ ਹੈ ਜਿਹੜੀ ਉਹਨਾਂ ਨੇ ਵਾਈਟ ਲਿਫਾਫੇ ਦੇ ਵਿੱਚ ਪਾ ਕੇ ਅਤੇ ਵਿੱਚ ਦੋ ਕਾਰਡ ਛਪਵਾਏ ਹੋਏ ਬਣਾ ਕੇ ਪਾਈ ਹੈ ਅਤੇ ਇਹ ਜ਼ਰੂਰ ਅਸੀਂ ਪੜ੍ਹਾਂਗੇ। ਲੇਕਿਨ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਦੇ ਨਾਲ, ਕਿਉਂਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਮਾਣਯੋਗ ਆਸ਼ਾ ਭੋਂਸਲੇ ਜੀ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇੱਕ ਗੀਤ ਪਲੇ ਕਰਾਂਗੇ ਪਹਿਲਾਂ, ਕਿਉਂਕਿ ਉਹਨਾਂ ਨੇ ਪੰਜਾਬੀ ਗੀਤ ਵੀ ਗਾਏ ਹੈ। ਇੰਡੀਆ ਦੇ ਵਿੱਚ ਵੀ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਸਭ ਜਗ੍ਹਾ ਉਹ ਇੰਨੇ ਪ੍ਰਚਲਿਤ ਔਰ ਅੱਛਾ ਗੀਤ ਗਾ ਕੇ ਗਏ ਆ ਅਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਹਾਂ ਅਤੇ ਯਾਦ ਰੱਖਦੇ ਰਹਾਂਗੇ। ਇਸ ਤੋਂ ਪਹਿਲਾਂ ਕਿ ਆਪਾਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰੀਏ, ਇੱਕ ਗੀਤ ਸੁਣ ਲੈਂਦੇ ਹਾਂ।

ਲਓ ਜੀ, ਇਹ ਗੀਤ ਸੀ ਆਸ਼ਾ ਭੋਂਸਲੇ ਔਰ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਪਿਆਰਾ ਗੀਤ ਹੈ। ਅਤੇ ਸਾਡੇ ਕੋਲ ਚਿੱਠੀਆਂ ਆਈਆਂ, ਆਪਾਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਪਰ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ, ਆਪਣੇ ਦੋਸਤਾਂ ਨੂੰ ਇਹ

ਲਓ ਜੀ, ਇਹ ਗੀਤ ਸੀ ਪੰਮੀ ਬਾਈ ਦੀ ਆਵਾਜ਼ 'ਚ, ਇਹਨਾਂ ਨੇ ਤਾਂ ਖੂਬ ਧਮਾਲ ਪਾਈ ਅਤੇ ਸਾਡੇ ਸਰੋਤਿਆਂ ਨੇ ਵੀ ਸੁਣ ਕੇ ਜ਼ਰੂਰ ਧਮਾਲ ਪਾਈ ਹੋਊਗੀ। ਅਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਸਾਨੂੰ ਫਰਿੱਜ ਦਾ ਪਾਣੀ ਪੀਣ ਨੂੰ ਅਵੋਇਡ ਕਰਨਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ। ਜ਼ਿਆਦਾਤਰ ਹੋ ਸਕੇ ਤਾਂ ਸਾਨੂੰ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ, ਕਿਉਂਕਿ ਇਹਦੇ 'ਚ ਕੁਦਰਤੀ ਜਿਹੜੀ ਨੈਚੁਰਲ ਕੂਲਿੰਗ ਹੁੰਦੀ ਹੈ, ਕੁਦਰਤੀ ਠੰਡਕ ਹੁੰਦੀ ਹੈ। ਘੜੇ ਵਿੱਚ ਬਰੀਕ ਛੇਦ ਹੁੰਦੇ ਆ ਜਿਨ੍ਹਾਂ ਰਾਹੀਂ ਪਾਣੀ ਸਾਫ਼ ਭਾਫ਼ ਬਣ ਕੇ ਉੱਡਦਾ ਹੈ, ਜਿਸ ਨਾਲ ਘੜੇ ਦਾ ਪਾਣੀ ਕੁਦਰਤੀ ਤੌਰ 'ਤੇ ਠੰਡਾ ਰਹਿੰਦਾ ਹੈ। ਅਤੇ ਇਹ ਗਲੇ ਦੀ ਗਲੇ ਲਈ ਵੀ ਸੁਰੱਖਿਅਤ ਹੈ। ਫਰਿੱਜ ਦੇ ਬਹੁਤ ਜ਼ਿਆਦਾ ਠੰਡੇ ਪਾਣੀ ਨਾਲ ਗਲਾ ਖਰਾਬ ਹੋ ਜਾਂਦਾ ਹੈ, ਪਰ ਘੜੇ ਦਾ ਪਾਣੀ ਤੁਸੀਂ ਪੀਓਗੇ ਤਾਂ ਤੁਹਾਡਾ ਗਲਾ ਬਿਲਕੁਲ ਸ਼ਾਂਤ ਰਹਿੰਦਾ ਹੈ ਅਤੇ ਖੰਘ ਜ਼ੁਕਾਮ ਤੋਂ ਵੀ ਜਿਹੜਾ ਬਚਾ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਅੱਜ ਕੱਲ੍ਹ ਜਾਗਰੂਕ ਹੋ ਗਏ ਆ, ਮੁੜ ਤੋਂ ਘੜੇ ਰੱਖਣੇ ਸ਼ੁਰੂ ਕਰ ਦਿੱਤੇ ਆ। ਅਤੇ ਉਸ ਘੜੇ ਦੇ ਵਿੱਚੋਂ ਜਿਹੜਾ ਪਾਣੀ ਇੰਨਾ ਠੰਡਾ ਅਤੇ ਮਿੱਠਾ ਲੱਗਦਾ, ਜਦੋਂ ਪੀ ਲਓ ਤਾਂ ਇੱਦਾਂ ਨਹੀਂ ਲੱਗਦਾ ਕਿ ਸਾਨੂੰ ਹੋਰ ਪੀਣਾ ਚਾਹੀਦਾ, ਗਲਾ ਨਹੀਂ ਸੁੱਕਦਾ, ਬੜਾ ਅੱਛਾ ਯਾਰ ਮਹਿਸੂਸ ਹੁੰਦਾ ਹੈ। ਅਤੇ ਇਹਦੇ ਨਾਲ ਪਾਚਨ ਪ੍ਰਣਾਲੀ ਵਿੱਚ ਵੀ ਸੁਧਾਰ ਹੁੰਦਾ ਹੈ, ਮਿੱਟੀ ਦਾ ਸੁਭਾਅ ਖਾਰਾ ਹੁੰਦਾ। ਐਲਕਲਾਈਨ ਪਾਣੀ ਜਿਹੜਾ ਅੱਜ ਕੱਲ੍ਹ ਬਣਾ ਕੇ ਲੋਕ ਪੀਂਦੇ ਨਾ ਘਰ, ਪੁਦੀਨਾ ਪਾ ਲਿਆ, ਧਨੀਆ ਪਾ ਲਿਆ, ਖੀਰਾ ਪਾ ਲਿਆ, ਨਿੰਬੂ ਪਾ ਲਿਆ, ਅਤੇ ਕੱਚ ਦੇ ਭਾਂਡੇ ਦੇ ਵਿੱਚ ਬਣਾ ਕੇ ਉਹਨੂੰ ਪੀਂਦੇ ਆ ਕਿ ਸਾਡਾ ਜਿਹੜਾ ਇਹ ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ। ਅਤੇ ਘੜੇ ਦਾ ਪਾਣੀ ਸੇਮ ਉਹੀ ਕੰਮ ਕਰਦਾ ਜੋ ਸਰੀਰ ਵਿੱਚ ਤੇਜ਼ਾਬੀਪਨ ਨੂੰ, ਐਸਿਡਿਟੀ ਨੂੰ ਘਟਾ ਦਿੰਦਾ ਵਾ ਅਤੇ ਪਾਚਨ ਕਿਰਿਆ ਨੂੰ ਬਿਲਕੁਲ ਠੀਕ ਰੱਖਣ 'ਚ ਮਦਦ ਕਰਦਾ ਹੈ। ਅਤੇ ਹੀਟ ਸਟਰੋਕ ਤੋਂ ਬਚਾਅ ਜਿਹੜੀ ਆ

ਲੂ ਲੱਗਣੀ ਜਿਹਨੂੰ ਕਹਿੰਦੇ ਨਾ, ਅੱਜ ਕੱਲ੍ਹ ਗਰਮੀ ਬਹੁਤ ਪੈ ਰਹੀ ਹੈ ਅਤੇ ਲੂ ਲੱਗਣ ਦਾ ਵੀ ਬੜਾ ਡਰ ਲੱਗਾ ਰਹਿੰਦਾ ਹੈਗਾ, ਅਤੇ ਜੇ ਅਸੀਂ ਘੜੇ ਦਾ ਪਾਣੀ ਪੀਂਦੇ ਹਾਂ ਗਰਮੀਆਂ ਦੇ ਵਿੱਚ, ਲੂ ਲੱਗਣ ਦਾ ਜਿਹੜਾ ਡਰ ਬਣਿਆ ਰਹਿੰਦਾ ਹੈ, ਉਹ ਘੜੇ ਦੇ ਪਾਣੀ ਵਿੱਚ ਮੌਜੂਦ ਵਿਟਾਮਿਨਸ ਅਤੇ ਮਿਨਰਲ ਸਰੀਰ ਵਿੱਚ ਗਲੂਕੋਜ਼ ਦੇ ਪੱਧਰ ਨੂੰ ਬਣਾਈ ਰੱਖਦੇ ਆ। ਬੜੀ ਵੱਡੀ ਗੱਲ ਹੈ ਕਿ ਸਾਡੀ ਨੌਲੇਜ ਵਾਸਤੇ ਸਾਨੂੰ ਇਹ ਚਾਹੀਦਾ ਕਿ ਇਹਦੇ ਵਿੱਚ ਗਲੂਕੋਜ਼ ਦੀ ਜਿਹੜੀ ਸਾਡੇ ਸਰੀਰ 'ਚ ਕਮੀ ਹੁੰਦੀ ਉਹਨੂੰ ਬਣਾਈ ਰੱਖਦੇ ਆ, ਅਤੇ ਠੰਡਾ ਪਾਣੀ ਪੀ ਕੇ ਜਿਹੜਾ ਆਨੰਦ ਮਹਿਸੂਸ ਹੁੰਦਾ ਉਹ ਆਨੰਦ ਨਹੀਂ, ਉਹਦੇ ਦੇ ਗੁਣਾਂ ਦੇ ਨਾਲ ਵੀ ਹੁੰਦਾ ਹੈ। ਮੈਟਾਬੋਲਾਈਜ਼ਮ ਵਧਾਉਂਦਾ ਹੈ। ਪਲਾਸਟਿਕ ਦੀਆਂ ਬੋਤਲਾਂ ਵਿੱਚ ਰੱਖਿਆ ਪਾਣੀ ਹਾਨੀਕਾਰਕ ਹੋ ਸਕਦਾ ਹੈ, ਜਦੋਂ ਕਿ ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਵਿੱਚ ਮੈਟਾਬੋਲਾਈਜ਼ਮ ਵਧੀਆ ਹੁੰਦਾ ਹੈ। ਅਤੇ ਆਖਰੀ ਵਿੱਚ ਅਸੀਂ ਇਹ ਦੱਸਣਾ ਚਾਹਾਂਗੇ ਤੁਹਾਨੂੰ ਕਿ ਇਮਿਊਨਿਟੀ ਵਿੱਚ ਵੀ ਵਾਧਾ ਕਰਦਾ ਹੈ ਜੇ ਘੜੇ ਦਾ ਪਾਣੀ ਅਸੀਂ ਪੀਂਦੇ ਹਾਂ, ਅਤੇ ਘੜੇ ਦਾ ਪਾਣੀ ਪੀਣ ਨਾਲ ਸਰੀਰ ਦੇ ਰੋਗਾਂ ਨਾਲ ਲੜਨ ਦੀ ਜਿਹੜੀ ਸਾਡੀ ਸ਼ਕਤੀ ਉਹ ਵੱਧਦੀ ਹੈ। ਇੰਨੇ ਸਾਰੇ ਗੁਣਾਂ ਦਾ ਅਸੀਂ ਘੜੇ ਦਾ ਪਾਣੀ ਪੀ ਕੇ ਆਨੰਦ ਤਾਂ ਮਾਣਦੇ ਹਾਂ ਨੈਚੁਰਲ ਤੌਰ 'ਤੇ ਕਿ ਸਾਨੂੰ ਬਹੁਤ ਸਵਾਦ ਲੱਗਿਆ ਮਿੱਠਾ ਲੱਗਿਆ, ਲੇਕਿਨ ਅੱਜ ਇਸ ਦੇ ਗੁਣ ਅਸੀਂ ਪੜ੍ਹ ਕੇ ਜੇ ਸੋਚੀਏ ਕਿ ਵਾਕਈ ਹੀ ਸਾਨੂੰ ਦੂਸਰੇ ਠੰਡੇ ਪਾਣੀ ਨੂੰ ਜਿਹੜਾ ਉਹ ਅਵੋਇਡ ਕਰਨਾ ਚਾਹੀਦਾ ਵਾ, ਉਹਨੂੰ ਨਹੀਂ ਪੀਣਾ ਚਾਹੀਦਾ, ਹੋ ਸਕੇ ਜਿੰਨਾ ਵੀ ਹੋ ਸਕੇ ਘੜੇ ਦਾ ਪਾਣੀ ਪੀਓ। ਘੜੇ ਦੇ ਪਾਣੀ ਦਾ ਕੋਈ ਨੁਕਸਾਨ ਹੀ ਨਹੀਂ ਹੈ, ਘੜੇ ਦਾ ਪਾਣੀ ਤਾਂ ਸਭ ਲਈ ਬਹੁਤ ਵਧੀਆ ਹੁੰਦਾ, ਅਤੇ ਹੋ ਸਕੇ ਤਾਂ ਆਪਾਂ ਪਾਣੀ ਪੀਏ ਘੜੇ ਦਾ। ਅਸੀਂ ਵੀ ਆਪਣੇ ਘਰ ਘੜੇ ਦਾ ਪਾਣੀ ਰੱਖਿਆ ਹੋਇਆ, ਕਿਉਂਕਿ ਮੁੜ ਤੋਂ ਇਹਨੇ ਜਿਸ ਤਰ੍ਹਾਂ ਪਹਿਲਾਂ ਸੀਗਾ ਨਾ ਵੀ ਘੜੇ ਦਾ ਪਾਣੀ ਪੀਂਦੇ ਸੀ, ਹੋ ਸਕਦਾ ਉਸ ਵੇਲੇ ਸਾਡੇ ਕੋਲ ਸਹੂਲਤਾਂ ਘੱਟ ਸੀਗੀਆਂ ਤਾਂ ਅਸੀਂ ਘੜੇ ਦਾ ਪਾਣੀ ਪੀਂਦੇ ਸੀਗੇ, ਲੇਕਿਨ ਅੱਜ ਕੱਲ੍ਹ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਘੜੇ ਦਾ ਪਾਣੀ ਆਪਾਂ ਨੂੰ ਕਿਉਂ ਪੀਣਾ ਚਾਹੀਦਾ, ਇਹਦੇ 'ਚ ਕਿੰਨੇ ਗੁਣ ਵਾ, ਕਿਸ ਤਰ੍ਹਾਂ ਸਾਨੂੰ ਇਹ ਆਪਣੀ ਸਿਹਤ ਨੂੰ ਸੰਭਾਲੀ ਰੱਖਣ ਲਈ ਜ਼ਰੂਰੀ ਹੈ। ਅਤੇ ਉਹਨਾਂ ਨੇ ਆਪਣੇ ਘਰ ਫਰਿੱਜਾਂ ਦੇ ਨਾਲ ਨਾਲ ਘੜੇ ਵੀ ਰੱਖੇ ਹੋਏ ਆ। ਅੱਜ ਕੱਲ੍ਹ ਰਿਵਾਜ਼ ਹੋ ਗਿਆ ਇਸ ਚੀਜ਼ ਦਾ ਕਿ ਹਰ ਘਰ ਦੇ ਵਿੱਚ ਤੁਹਾਨੂੰ ਮਿੱਟੀ ਦਾ ਘੜਾ ਮਿਲ ਜਾਏਗਾ, ਕਿਉਂਕਿ ਉਹਨਾਂ ਨੂੰ ਇਸ ਦੇ ਗੁਣਾਂ ਦਾ ਪਤਾ ਲੱਗ ਗਿਆ ਹੈ, ਅਤੇ ਪਾਣੀ ਠੰਡਾ ਵੀ ਬਹੁਤ ਹੁੰਦਾ ਅਤੇ ਪੀ ਕੇ ਵੀ ਵਧੀਆ ਲੱਗਦਾ ਹੈ। ਅਤੇ ਉਮੀਦ ਹੈ ਕਿ ਤੁਸੀਂ ਇਸ ਵਾਰਤਾ ਤੋਂ ਜ਼ਰੂਰ ਫਾਇਦਾ ਉਠਾਓਗੇ। ਅਤੇ ਪਿੰਡਾਂ ਵਿੱਚ ਤਾਂ ਅਜੇ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਘੜੇ ਹੁੰਦੇ ਆ ਕਿ ਲੋਕ ਠੰਡਾ ਪਾਣੀ ਪੀਣਾ ਪਸੰਦ ਕਰਦੇ ਆ, ਲੇਕਿਨ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੇ ਉਹ ਘੜਿਆਂ ਦਾ ਰਿਵਾਜ਼ ਜ਼ਿਆਦਾ ਆ ਗਿਆ, ਕਿਉਂਕਿ ਲੋਕਾਂ ਨੂੰ ਇਹਦੇ ਗੁਣਾਂ ਦਾ ਪਤਾ ਲੱਗ ਗਿਆ। ਅਤੇ ਗੱਲਾਂਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ, ਅਤੇ ਆਪਾਂ ਚਿੱਠੀਆਂ ਵੀ ਨਾਲ ਨਾਲ ਪੜ੍ਹਦੇ ਰਹਾਂਗੇ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਗਿੱਦੜਵਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਨੀਸ਼ਾ, ਬੇਬੀ ਕੈਰਵੀ, ਇਹਨਾਂ ਨੇ ਪਾਲੀ ਦੇ ਤਵਾਲੀਆ ਦੀ ਆਵਾਜ਼ ਦੇ ਵਿੱਚ ਕੋਈ ਵੀ ਗਾਣਾ ਸੁਣਾਉਣ ਦੀ ਗੁਜ਼ਾਰਿਸ਼ ਕੀਤੀ ਹੈ, ਅਤੇ ਜ਼ਰੂਰ ਸੁਣਾਵਾਂਗੇ ਇਹਨਾਂ ਦੀ, ਇਹਨਾਂ ਨੂੰ ਇਹ ਗੀਤ ਪਾਲੀ ਦੇ ਤਵਾਲੀਆ ਦਾ। ਅਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ ਖਤ ਹੈ ਜੀ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਵਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਖਤ ਸ਼ਾਮਿਲ ਕਰਨ ਲਈ ਕਹਿੰਦੇ ਜੀ ਧੰਨਵਾਦ, ਕੋਈ ਵੀ ਸਵੀਟ ਗਾਣਾ ਸੁਣਾ ਦਿਉ। ਕੋਈ ਨਹੀਂ ਜੀ, ਤੁਹਾਨੂੰ ਬਹੁਤ ਸਵੀਟ ਗਾਣਾ ਸੁਣਾਵਾਂਗੇ। ਅਤੇ ਅਗਲਾ ਖਤ ਸਾਡੇ ਕੋਲ ਜੀ ਮਲੋਟ ਤੋਂ, ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਸੁਖਵੀਰ ਸਿੰਘ ਛਾਜਲੀ ਤੋਂ, ਅਤੇ ਬਜ਼ੁਰਗ ਸਿੱਧਵਾਂ ਬੁਰਜ ਸਿੱਧਵਾਂ ਮਲੋਟ ਤੋਂ, ਸਰਬਜੋਤ ਸਿੱਧੂ, ਅਵਿਤਾਸ਼ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਤੇ ਜਿਨ੍ਹਾਂ ਨੇ ਸਾਨੂੰ ਇਹ ਲਿਖਿਆ ਕਿ ਸਾਨੂੰ ਪਾਲੀ ਦੇਵ ਦਾ ਗਾਣਾ ਜਿਹੜਾ ਉਹ ਸੁਣਾ ਦਿਉ, ਇਹ ਗਿੱਦੜਵਾਹਾ ਤੋਂ ਜੀ ਹੈਗੇ ਆ, ਆਪਾਂ ਇਹਨਾਂ ਨੂੰ ਇਹਨਾਂ ਦੀ ਪਸੰਦ ਦਾ ਗੀਤ ਸੁਣਾ ਦਿੰਦੇ ਹਾਂ।

ਇਹ ਗੀਤ ਸੀ ਜੀ ਪਾਲੀ ਦੇਤਵਾਲੀਆ ਦੀ ਆਵਾਜ਼ ਦੇ ਵਿੱਚ। ਅਸੀਂ ਬਾਗ ਤੇਰੇ ਦੀਆਂ ਧੀਆਂ, ਅਸੀਂ ਬਾਗ ਤੇਰੇ ਦੀਆਂ ਚਿੜੀਆਂ, ਅਤੇ ਹਮੇਸ਼ਾ ਕੁੜੀਆਂ ਨੂੰ ਚਿੜੀਆਂ ਕੁੜੀਆਂ ਕਹਿ ਕੇ ਬੁਲਾਇਆ ਜਾਂਦਾ, ਕੁੜੀਆਂ ਚਿੜੀਆਂ ਕਹਿ ਕੇ ਬੁਲਾਇਆ ਜਾਂਦਾ, ਅਤੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਮਾਪਿਆਂ ਦੇ ਘਰ ਰਹਿੰਦੀਆਂ, ਅਤੇ ਜਿੰਨਾ ਵੀ ਸਮਾਂ ਉਹਨਾਂ ਨੇ ਆਪਣੇ ਬਿਤਾਇਆ ਹੁੰਦਾ ਉਹ ਸਾਰੀ ਉਮਰ, ਚਾਹੇ ਉਹਨਾਂ ਨੂੰ ਜਿੰਨਾ ਸੁੱਖ ਵੀ ਮਿਲ ਜਾਏ, ਲੇਕਿਨ ਉਹ ਮਾਂ ਬਾਪ ਦੇ ਘਰ ਦਾ ਬਿਤਾਇਆ ਹੋਇਆ ਸਮਾਂ ਜਿਹੜਾ ਉਹ ਨਹੀਂ ਭੁੱਲਦੀਆਂ। ਹਮੇਸ਼ਾ ਹੀ ਉਹਨਾਂ ਨੂੰ ਆਪਣੇ, ਉਹ ਚਾਹੇ 19 ਸਾਲ 20 ਸਾਲ 25 ਸਾਲ ਹੋਣ, ਉਹ ਨਹੀਂ ਭੁੱਲਦੇ। ਚਾਹੇ ਉਹ ਸਹੁਰਿਆਂ ਦੇ ਜਾ ਕੇ 50 ਸਾਲ ਰਹਿ ਲੈਣ 70 ਸਾਲ ਰਹਿ ਲੈਣ, ਕਦੀ ਵੀ ਉਹਨਾਂ ਕੋਲ ਉਹਨਾਂ ਦੇ ਪੇਕਿਆਂ ਮਾਂ ਬਾਪ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਅੱਖਾਂ 'ਚ ਚਮਕ ਆ ਜਾਂਦੀ ਹੈ। ਆਪਣੇ ਪੁਰਾਣੇ ਸਮੇਂ ਬਿਤਾਏ ਹੋਏ ਸਮੇਂ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ ਅਤੇ ਆਪਣੇ ਸਮੇਂ ਨੂੰ ਕਦੀ ਨਹੀਂ ਭੁੱਲਦੀਆਂ, ਅਤੇ ਹਮੇਸ਼ਾ ਆਪਣੇ ਮਾਂ ਬਾਪ ਨੂੰ ਇਹੀ ਮਾਂ ਬਾਪ ਕਹਿੰਦੇ ਆ, ਤੁਸੀਂ ਤਾਂ ਕੁੜੀਆਂ ਚਿੜੀਆਂ ਇੱਕ ਦਿਨ ਉੱਡ ਜਾਣਾ, ਲੇਕਿਨ ਉਹਨਾਂ ਦੀਆਂ ਯਾਦਾਂ ਜਿਹੜੀਆਂ ਨਾ ਉਹ ਨਹੀਂ ਬਦਲਦੀਆਂ, ਉਹ ਹਮੇਸ਼ਾ ਹੀ ਯਾਦ ਰਹਿੰਦੀਆਂ ਨੇ। ਅਤੇ ਇਸ ਦੇ ਨਾਲ ਹੀ ਅਸੀਂ ਅਗਲੇ ਖੱਤ ਪੜ੍ਹਦੇ ਹਾਂ। ਇਹ ਖੱਤ ਸਾਡਾ ਮੁਕਤਸਰ ਤੋਂ ਆਇਆ ਜੀ। ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ਾ ਅਤੇ ਭੁਪਿੰਦਰ ਹੁਣਾਂ ਦਾ ਇਹਨਾਂ ਨੇ ਕੋਈ ਵੀ ਗੀਤ ਸੁਣਾਉਣ ਲਈ ਕਿਹਾ ਹੈ ਜੀ। ਅੱਗੇ ਵੀ ਕੋਈ ਵੀ ਗੀਤ ਸੁਣਾਉਣ ਲਈ ਕਿਹਾ ਜੀ। ਗਾਂਧੀ ਰੋ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤਿਨ ਵਿਰਕ ਅਤੇ ਮਿੱਕਾ ਵਿਰਕ ਹੁਣਾਂ ਦਾ ਖੱਤ ਹੈ ਜੀ ਇਹ। ਅਤੇ ਇੱਕ ਹੋਰ ਸਾਡੇ ਕੋਲ ਖੱਤ ਹੈ ਜੀ, ਪਿੰਡ ਨੁਕੇਰੀਆਂ ਤੋਂ, ਨੇੜੇ ਮੱਡੀ ਰੋਡ ਵਾਲੀ, ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ, ਕਰਤਾਰ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਢਾਣੀ ਨੱਥਾ, ਅਨਮੋਲ, ਸਹਿਜਪ੍ਰੀਤ, ਰਹਿਮਤ, ਖੁਸ਼ਪ੍ਰੀਤ, ਰਾਣਾ ਹਲਵਾਈ ਚੱਕ ਪੱਖੀ ਤੋਂ, ਅਤੇ ਮਹਿੰਦਰ ਸਿੰਘ ਪਿੰਡ ਸੱਚ ਦੇ ਕੁਛ ਲਿਖਿਆ ਹੈ ਜੀ, ਮਾਫ਼ ਕਰਨਾ ਜੇ ਗਲਤੀ ਹੋ ਗਈ ਹੋਵੇ, ਅਤੇ ਇਹਨਾਂ ਨੇ ਵੀ ਫਰਮਾਇਸ਼ ਲਿਖੀ ਹੋਈ ਹੈ ਜੀ। ਅਗਲੇ ਹੈਗਾ ਖੱਤ ਸਾਡੇ ਕੋਲ ਚਕਲਾ ਬਾਜ਼ਾਰ ਸਮਾਣਾ, ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁੱਖ ਹੋਣਾ ਦਾ, ਇਹ ਬੜੇ ਹੀ ਵੱਡੇ ਵੱਡੇ ਅੱਖਰਾਂ ਦੇ ਵਿੱਚ ਸਾਨੂੰ ਚਿੱਠੀ ਲਿਖਦੇ ਆ, ਅਤੇ ਲਿਖਿਆ ਹੋਇਆ ਜੀ ਕੋਈ ਵੀ ਸਾਨੂੰ ਪੰਜਾਬੀ ਗੀਤ ਸੁਣਾ ਦਿਓ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਗਲਾ ਗੀਤ, ਸਰਦੂਲ ਸਿਕੰਦਰ ਅਤੇ ਫਿਰੋਜ਼ ਖਾਨ ਦੀ ਆਵਾਜ਼।

ਲਓ ਜੀ, ਇਹਨਾਂ ਦਾ ਤਾਂ ਦਿਲ ਇਕੱਲਿਆਂ ਨਹੀਂ ਲੱਗਦਾ, ਪਰ ਗਰਮੀ ਇੰਨੀ ਆ ਕਿ ਗਰਮੀ 'ਚ ਸਾਰੇ ਕਹਿੰਦੇ ਤੁਸੀਂ ਦੂਰ ਦੂਰ ਬੈਠੋ, ਇੱਕ ਦੂਜੇ ਦੇ ਪਸੀਨੇ ਦੇ ਲਾਗੇ ਨਹਾਓ। ਠੀਕ ਹੈ ਜੀ, ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ, ਅਤੇ ਅੱਜ ਦਾ ਪ੍ਰੋਗਰਾਮ ਤੁਹਾਡੇ ਨਾਲ ਗੱਲਬਾਤ ਕਰ ਰਹੀ ਹੈ, ਹਾਜ਼ਰ ਹੈ ਜੀ ਸ਼ੋਭਾ ਗਾਈ। ਅਤੇ ਜਿੱਥੇ ਆਪਾਂ ਘੜੇ ਦੇ ਪਾਣੀ ਦੀ ਗੱਲ ਕੀਤੀ ਕਿ ਘੜੇ ਦਾ ਪਾਣੀ ਸਾਡੀ ਸਿਹਤ ਲਈ ਵੀ ਅਤੇ ਉਸ ਤਰ੍ਹਾਂ ਵੀ ਸਾਨੂੰ ਕਿੰਨਾ ਸਵਾਦ ਲੱਗਦਾ ਪੀ ਕੇ, ਉਸੇ ਤਰ੍ਹਾਂ ਜੀ ਅੱਜ ਕੱਲ੍ਹ ਜਿਹੜਾ ਉਹ ਹਰ ਕੋਈ ਕੋਲਡ ਡਰਿੰਕ ਪੀਂਦਾ, ਬੱਚੇ ਵੀ ਕਹਿੰਦੇ ਅਸੀਂ ਕੋਲਡ ਡਰਿੰਕ ਪੀਣਾ ਪਰ ਅਸੀਂ ਨਿੰਬੂ ਪਾਣੀ ਨਹੀਂ ਪੀਣਾ। ਅਤੇ ਪਰ ਜੇ ਆਪਾਂ ਨਿੰਬੂ ਦੀ ਗੱਲ ਕਰੀਏ ਤਾਂ ਨਿੰਬੂ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਵਾ, ਐਂਟੀ ਆਕਸੀਡ ਹੁੰਦਾ ਹੈ, ਅਤੇ ਕਈ ਜ਼ਰੂਰੀ ਇਹਦੇ 'ਚ ਖਣਿਜ ਪਾਏ ਜਾਂਦੇ ਨੇ ਅਤੇ ਜਿਹੜੇ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੁੰਦੇ ਆ। ਅਤੇ ਨਿੰਬੂ ਪਾਣੀ ਪੀਣ ਦੇ ਨਾਲ ਕੀ ਹੁੰਦਾ ਕਿ ਸਾਡੀ ਇਮਿਊਨਿਟੀ ਵੱਧਦੀ ਹੈ। ਇਮਿਊਨਿਟੀ ਤਾਂ ਮਤਲਬ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਜਿਹੜੀ ਉਹ ਸਾਡੀ ਵੱਧਦੀ ਹੈ, ਕਿਉਂਕਿ ਨਿੰਬੂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਹ ਵਿਟਾਮਿਨ ਸੀ ਦਾ ਬਹੁਤ ਹੀ ਵਧੀਆ ਸਰੋਤ ਹੈ ਜੋ ਸਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਅਤੇ ਇਨਫੈਕਸ਼ਨਸ ਜਿਸ ਤਰ੍ਹਾਂ ਜ਼ੁਕਾਮ ਖਾਂਸੀ ਤੋਂ ਸਾਨੂੰ ਬਚਾਉਂਦਾ ਹੈ। ਅਤੇ ਇਹ ਟਾਈਮ ਬਹੁਤ ਵਧੀਆ ਹੁੰਦਾ ਗਰਮੀਆਂ ਦਾ ਜਦੋਂ ਅਸੀਂ ਇਹ ਨਿੰਬੂ ਪਾਣੀ ਨੂੰ ਪੀ ਸਕਦੇ ਹਾਂ। ਅਤੇ ਅੱਜ ਕੱਲ੍ਹ ਇਹ ਰਿਵਾਜ਼ ਨਹੀਂ ਹੈ, ਜ਼ਿਆਦਾਤਰ ਰਿਵਾਜ਼ ਇਹੀ ਹੈ ਵੀ ਕੋਈ ਆ ਗਿਆ ਅਤੇ ਉਹਨੂੰ ਠੰਡਾ ਪਿਲਾ ਦਿਉ, ਇੱਦਾਂ ਕਰ ਦਿਉ, ਉੱਦਾਂ ਕਰ ਦਿਉ। ਲੇਕਿਨ ਜੇ ਤੁਸੀਂ ਨਿੰਬੂ ਦੇ ਗੁਣਾਂ ਨੂੰ ਜਾਣਦੇ ਹੋਏ ਨਿੰਬੂ ਨੂੰ ਨਿੰਬੂ ਪਾਣੀ ਬਣਾ ਕੇ ਰੱਖੋ, ਠੰਡਾ ਕਰ ਲਓ ਪਾਣੀ ਅਤੇ ਉਹ ਪਿਲਾਓ, ਆਪ ਵੀ ਪੀਓ ਅਤੇ ਆਪਣੇ ਗੈਸਟਾਂ ਨੂੰ ਵੀ ਪਿਲਾਓ, ਜੋ ਵੀ ਕੋਈ ਪ੍ਰਾਹੁਣਚਾਰੀ 'ਚ ਆ ਜਾਂਦਾ ਉਹਨਾਂ ਨੂੰ ਵੀ ਪਿਲਾ ਸਕਦੇ ਆ ਅਤੇ ਉਹ ਵੀ ਖੁਸ਼ ਹੋਣਗੇ, ਕਿਉਂਕਿ ਉਹਦੇ ਗੁਣਾਂ ਦੇ ਨਾਲ ਉਹਦੀ ਵੈਲਿਊ ਹੋਰ ਵੱਧ ਜਾਂਦੀ ਹੈ। ਅਤੇ ਨਿੰਬੂ ਜਿਹੜਾ ਹੁੰਦਾ ਇਹਦੇ ਨਾਲ ਸਾਡੀ ਜਿਹੜੀ ਪਾਚਨ ਕਿਰਿਆ ਹੁੰਦੀ ਨਾ, ਉਹਦੇ 'ਚ ਸੁਧਾਰ ਹੁੰਦਾ ਹੈ। ਅਤੇ ਨਿੰਬੂ ਪਾਣੀ

ਇਹਦੇ ਨਾਲ ਪਾਚਨ ਠੀਕ ਰਹਿੰਦਾ ਹੈ, ਪੇਟ ਦੇ ਵਿੱਚ ਗੈਸ, ਬਦਹਜਮੀ, ਕਬਜ਼ ਵਰਗੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਇਹ ਨਹੀਂ ਹੁੰਦੀਆਂ, ਜੇ ਹੋਣ ਤਾਂ ਇਹ ਨਿੰਬੂ ਪਾਣੀ ਨੂੰ ਦੂਰ ਕਰਦਾ ਹੈ। ਦੂਜਾ ਨਿੰਬੂ ਪਾਣੀ ਦਾ ਹੋਰ ਵੀ ਹੈ, ਲੋਕ ਅੱਜ ਕੱਲ੍ਹ ਟਰੈਂਡ ਹੋ ਗਿਆ ਜਿਹਨਾਂ ਦੇ ਵੇਟ ਜ਼ਿਆਦਾ ਹੈ ਉਹ ਕਹਿੰਦੇ ਨਿੰਬੂ ਪਾਣੀ ਪੀਓ, ਵਾਕਈ ਹੀ ਭਾਰ ਘਟਾਉਣ ਵਿੱਚ ਮਦਦਗਾਰ ਹੈ। ਸਵੇਰੇ ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦਾ ਜਿਹੜਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਜਿਹੜਾ ਇਹ ਘਟਾਉਣ ਦੇ ਵਿੱਚ ਸਹਾਇਕ ਹੁੰਦਾ ਹੈ। ਦੂਜਾ ਨਿੰਬੂ ਦਾ ਹੋਰ ਵੀ ਬਹੁਤ ਫਾਇਦਾ ਹੈ, ਚਮੜੀ ਲਈ ਇਹ ਬਹੁਤ ਲਾਭਦਾਇਕ ਹੁੰਦਾ ਹੈ। ਨਿੰਬੂ ਵਿੱਚ ਮੌਜੂਦ ਐਂਟੀਆਕਸਾਈਡ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾਉਂਦੇ ਹਨ। ਦਾਗ ਧੱਬੇ ਵਗੈਰਾ ਜਿਹੜੀਆਂ ਝੁਰੜੀਆਂ ਵਗੈਰਾ ਹੁੰਦੀਆਂ ਇਹਨਾਂ ਨੂੰ ਘੱਟ ਕਰਦੇ ਹੈ। ਇਸ ਕਰਕੇ ਨਿੰਬੂ ਜਿਹੜਾ ਨਾ ਸਾਡੀ ਚਮੜੀ ਵਾਸਤੇ ਵੀ ਸਾਨੂੰ ਬਹੁਤ ਵਧੀਆ ਹੈ। ਅਤੇ ਦੂਸਰਾ ਇਹ ਹੈਗਾ ਕਿ ਨਿੰਬੂ ਦਾ ਇੱਕ ਹੋਰ ਗੁਣ ਹੈ ਸਾਡੇ ਕੋਲ ਜੀ, ਇਹ ਸਿਹਤ, ਦਿਲ ਦੀ ਸਿਹਤ ਨੂੰ ਵੀ ਬਹੁਤ ਵਧੀਆ ਰੱਖਦਾ ਹੈ। ਨਿੰਬੂ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਖਤਰੇ ਤੋਂ

ਵਾਸਤੇ ਵੀ ਸਾਨੂੰ ਬਹੁਤ ਵਧੀਆ ਹੈ। ਅਤੇ ਦੂਸਰਾ ਇਹ ਹੈਗਾ ਕਿ ਨਿੰਬੂ ਦਾ ਇੱਕ ਹੋਰ ਗੁਣ ਹੈ ਸਾਡੇ ਕੋਲ ਜੀ, ਇਹ ਸਿਹਤ ਦਿਲ ਦੀ ਸਿਹਤ ਨੂੰ ਵੀ ਬਹੁਤ ਵਧੀਆ ਰੱਖਦਾ ਹੈ। ਨਿੰਬੂ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਖਤਰੇ ਤੋਂ ਘੱਟ ਕਰਨ ਵਿੱਚ ਮਦਦ ਕਰਦਾ ਹੈ, ਯਾਨੀ ਕਿ ਸਾਡੇ ਦਿਲ ਦੀ ਵੀ ਰੱਖਿਆ ਕਰਦਾ ਹੈ। ਅਤੇ ਇੱਕ ਹੋਰ ਨਿੰਬੂ ਦਾ ਸਾਨੂੰ ਫਾਇਦਾ ਹੈ, ਗੁਰਦੇ ਦੀ ਪੱਥਰੀ ਤੋਂ ਬਚਾਅ। ਨਿੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਗੁਰਦੇ ਵਿੱਚ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਰੋਕਣ ਵਿੱਚ ਮਦਦ ਕਰਦਾ ਹੈ, ਜਿਹੜਾ ਕਿ ਅੱਜ ਕੱਲ੍ਹ ਬਹੁਤ ਹੀ ਸੁਣਨ ਨੂੰ ਆਉਂਦਾ ਕਿ ਹਰ ਕੋਈ ਕਹਿੰਦਾ ਮੇਰੇ ਪਿੱਤੇ 'ਚ ਪੱਥਰੀ ਹੈ, ਮੇਰੇ ਗੁਰਦੇ 'ਚ ਪੱਥਰੀ ਹੈ। ਇਹੋ ਜਿਹੀਆਂ ਚੀਜ਼ਾਂ ਪਤਾ ਨਹੀਂ ਕਿਸ ਢੰਗ ਨਾਲ ਸਾਡੇ ਸਰੀਰ 'ਚ ਆਉਂਦੀਆਂ ਨੇ, ਬਟ ਇਹ ਆ ਕਿ ਅਗਰ ਅਸੀਂ ਨਿੰਬੂ ਦਾ ਪਾਣੀ ਪੀਂਦੇ ਹਾਂ ਤਾਂ ਇਹਦੇ ਨਾਲ ਪੱਥਰੀ ਵਗੈਰਾ ਬਣਨ ਦਾ ਜਿਹੜਾ ਡਰ ਹੈ ਉਹ ਘੱਟ ਜਾਂਦਾ ਹੈ। ਹਾਈਡਰੇਸ਼ਨ, ਗਰਮੀ ਦੇ ਮੌਸਮ ਵਿੱਚ ਨਿੰਬੂ ਵਿੱਚ ਪਾਣੀ ਨੂੰ ਹਾਈਡਰੇਟ ਰੱਖਦਾ ਹੈ ਅਤੇ ਲੂ ਹੀਟ ਸਟ੍ਰੋਕ ਜਿੱਦਾਂ ਹੋ ਜਾਂਦਾ ਨਾ, ਲੂ ਲੱਗ ਜਾਂਦੀ ਹੈ, ਉਸ ਤੋਂ ਵੀ ਸਾਨੂੰ ਬਚਾਅ ਕਰਦਾ ਹੈ। ਅਤੇ ਨਿੰਬੂ ਦਾ ਇੱਕ ਹੋਰ ਫਾਇਦਾ ਸਾਡੇ ਕੋਲ ਹੈਗਾ ਜੀ, ਨਿੰਬੂ ਦਾ ਰਸ ਵਾਲਾਂ ਵਿੱਚੋਂ ਡੈਂਡਰਫ ਸਿਕਰੀ ਵਗੈਰਾ ਨੂੰ ਵੀ ਦੂਰ ਕਰਨ ਅਤੇ ਖੋਪੜੀ ਦੇ PH ਸੰਤੁਲਨ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਕਹਿਣ ਦੀ ਗੱਲ ਇਹ ਹੈ ਕਿ ਜਿੱਥੋਂ ਤੱਕ ਹੋ ਸਕੇ ਕਿ ਸਾਨੂੰ ਇਹਨਾਂ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਅਗਰ ਹੈਗੀ ਹੈ ਤਾਂ ਉਹਦੇ ਨਾਲ ਇਹ ਹੁੰਦਾ ਹੈ ਕਿ ਸਾਨੂੰ ਆਪਣੇ ਉਹਦੇ ਫਾਇਦਿਆਂ ਬਾਰੇ ਅਗਰ ਜਦੋਂ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰੀਏ, ਵੱਧ ਤੋਂ ਵੱਧ ਕਰੀਏ, ਬਜਾਏ ਅਸੀਂ ਹੋਰ ਠੰਡੀਆਂ ਹੋਰ ਕੈਮੀਕਲ ਵਾਲੀਆਂ ਚੀਜ਼ਾਂ ਪੀਣ ਦੀ ਬਜਾਏ ਇਹ ਹੀ ਸੋਚੀਏ ਕਿ ਅੱਜ ਕੱਲ੍ਹ ਤਾਂ ਇਹ ਫੈਸ਼ਨ ਆ ਜੀ, ਆ ਠੰਡਾ ਪੀਣਾ, ਕੋਲਡ ਡਰਿੰਕ ਪੀਣੀ, ਜੇ ਵੋ, ਲੇਕਿਨ ਅਸੀਂ ਅਸਲੀ ਤੱਤਾਂ ਨੂੰ ਜਾਣਦੇ ਹੋਏ ਅਗਰ ਆਪਣੀਆਂ ਦੇਸੀ ਚੀਜ਼ਾਂ, ਸਬਜ਼ੀਆਂ, ਫਲਾਂ, ਨਿੰਬੂ ਜਿਸ ਤਰ੍ਹਾਂ ਹੈ, ਸਿਟ੍ਰਿਕ ਐਸਿਡ ਇਹਦੇ 'ਚ ਬਹੁਤ ਹੁੰਦਾ, ਵਿਟਾਮਿਨ ਸੀ ਬਹੁਤ ਹੁੰਦੀ ਹੈ, ਇਹਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਤਾਂ ਸਾਡੀ ਸਿਹਤ ਜਿਹੜੀ ਹੈ ਹੋਰ ਵੀ ਵਧੀਆ ਰਹੇਗੀ। ਅਤੇ ਚਲੋ ਆਪਾਂ ਇੱਕ ਹੋਰ ਗੀਤ ਗੀਤ ਤਾਂ ਤੁਹਾਨੂੰ ਸੁਣਾਵਾਂਗੇ, ਚਿੱਠੀ ਪੜ੍ਹ ਲੈਂਦੇ ਹਾਂ। ਇਹ ਚਿੱਠੀ ਸਾਡੇ ਕੋਲ ਆਈ ਹੈ ਮਹਿਸ ਗੇਟ ਨਾਭਾ ਤੋਂ, ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਣਮੰਤ ਹੋਣਾ ਦੀ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮਾਡਲ ਟਾਊਨ ਕਰਨਾਲ ਤੋਂ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਇਹਨਾਂ ਦਾ ਖਤ ਸਾਨੂੰ ਕੋਲ ਆਇਆ ਜੀ ਕਰਨਾਲ ਤੋਂ। ਅਤੇ ਇੱਕ ਹੋਰ ਸਾਡੇ ਕੋਲ ਖਤ ਹੈ ਜੀ ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁੱਖ ਮੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਣਤਾਜ, ਅਭਿਜੋਤ, ਗੁਰਤੇਸ਼ਵਰ, ਰਿਤਮਨਜੋਤ, ਅਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਵੀ ਨਾਮ ਲਿਖੇ ਆ, ਪੀਰ ਸਿੰਘ, ਪੱਪੂ, ਨਿਰਹਾਲ, ਸੋਰੀ ਮਾਫ ਕਰਨਾ ਜੀ ਪੜ੍ਹਿਆ ਨਹੀਂ ਜਾ ਰਿਹਾ ਨਾਮ, ਬਲਦੇਵ ਸਿੰਘ, ਮਲਕੀਤ ਸਿੰਘ, ਦੀਪਾ ਤਿੰਗੜਾ, ਵਿਨੋਦ ਘਾਟਪਾਲ। ਅਤੇ ਕਹਿੰਦੇ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਕੋਈ ਵੀ ਗੀਤ ਸਾਨੂੰ ਸੁਣਾ ਦਿਓ, ਜ਼ਰੂਰ ਸੁਣਾਵਾਂਗੇ ਜੀ ਕੋਈ ਵੀ ਗੀਤ। ਅਗਲਾ ਖਤ ਸਾਡੇ ਕੋਲ ਆਇਆ ਹੈ ਪਿੰਡ ਘੁੜਿਆਣਾ ਤੋਂ ਹੀ ਹੈ ਜੀ, ਜ਼ਿਲ੍ਹਾ ਫੈਜ਼ਲਕਾ ਤੋਂ, ਬਾਬਾ ਤਰਲੋਕ ਸਿੰਘ, ਸੁਖਣਾ, ਸ਼ਿਵਜੋਤ ਸਿੰਘ ਕੰਡਿਆਰ, ਸਮੂਹ ਪਰਿਵਾਰ, ਮਤਲਬ ਕਿ ਸਾਰਾ ਪਰਿਵਾਰ ਇਹਨਾਂ ਦਾ ਚਿੱਠੀ ਲਿਖ ਰਿਹਾ ਜੀ। ਅਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਨਾਮ ਲਿਖੇ ਆ, ਬਲਤੇਜ ਸਿੰਘ ਘੁੜਿਆਣਾ, ਭੋਲਾ ਸੁਹਾਗ, ਸੁਖਵਿੰਦਰ ਸਿੰਘ, ਉਹਨਾਂ ਦਾ ਇਹ ਖਤ ਹੈ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਾਉਂਦੇ ਹਾਂ ਹਰਭਜਨ ਮਾਨ ਦੇ ਵਾਸਤੇ ਗੀਤ।

ਲਓ ਜੀ, ਇੱਕ ਖੂਬਸੂਰਤ ਗੀਤ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ ਸੀਗਾ ਅਤੇ ਪ੍ਰੋਗਰਾਮ ਚੱਲ ਰਿਹਾ ਚਿੱਠੀਆਂ ਮਿੱਠੀਆਂ ਅਤੇ ਟਾਈਮ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ ਅਤੇ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆ ਰਿਹਾ ਹੋਊਗਾ, ਗਾਣੇ ਅੱਛੇ ਲੱਗ ਰਹੇ ਹੋਣਗੇ ਅਤੇ ਸਾਡੇ ਬਹੁਤ ਸਾਰੇ ਸਰੋਤੇ ਨਵੇਂ ਵੀ ਜੁੜੇ ਹੋਣਗੇ। ਜੇ ਉਹ ਚਿੱਠੀਆਂ ਪਾਉਣੀਆਂ ਚਾਹੁੰਦੇ, ਸਾਡੇ ਨਾਲ ਜੁੜਨਾ ਚਾਹੁੰਦੇ ਆ, ਗੀਤ ਸੁਣਨਾ ਚਾਹੁੰਦੇ ਆਪਣੀ ਪਸੰਦ ਦਾ, ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ ਚਿੱਠੀ ਲਿਖਣਾ ਚਾਹੁੰਦੇ ਆ ਅਤੇ ਉਹ ਆਪਣੇ ਪਤਾ ਨੋਟ ਕਰ ਲੈਣ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ ਹੈਗੇ ਜੀ 144001। ਇਹ ਪਤਾ ਤੁਸੀਂ ਲਿਖ ਕੇ ਚਿੱਠੀ ਆਕਾਸ਼ਵਾਣੀ 'ਚ ਪਾ ਸਕਦੇ ਆ ਅਤੇ ਤੁਹਾਡੀ ਚਿੱਠੀ ਜਿਹੜੀ ਆ ਉਹ ਪ੍ਰੋਗਰਾਮ 'ਚ ਸ਼ਾਮਿਲ ਕੀਤੀ ਜਾਏਗੀ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਹੈ ਜੀ ਜਮਸ਼ੇਦਪੁਰ ਤੋਂ। ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਉਹਨਾਂ ਦਾ, ਇਹਨਾਂ ਨੇ ਕਿਹਾ ਜੀ ਕਿਰਪਾ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਉ। ਅਤੇ ਖੱਤ ਲਿਖਣ ਦਾ ਇਹਨਾਂ ਨੇ ਸ਼ੁਕਰੀਆ ਅਦਾ ਕੀਤਾ, ਪੜ੍ਹਨ ਦਾ ਵੀ ਕੀਤਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਖੱਤ ਲਿਖਦੇ ਆ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦਾ ਤੁਹਾਡਾ ਖੱਤ ਅਤੇ ਤੁਹਾਨੂੰ ਵੀ ਖੁਸ਼ੀ ਹੁੰਦੀ ਹੈ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ। ਅਤੇ ਅਗਲਾ ਖੱਤ ਸਾਡੇ ਕੋਲ ਜੀ ਮਾਨਪੋਤੀ ਤੋਂ ਆਇਆ, ਪਿੰਡ ਗਾਜੇਸਾਵਾਸ ਤੋਂ ਰਵਦੀਰ ਸਿੰਘ ਮਾਨ। ਬਿਲਕੁਲ ਲਿਖਾਈ 'ਚ ਥੋੜ੍ਹਾ ਜਿਹਾ ਫਰਕ ਲੱਗ ਰਿਹਾ ਜੀ।

ਸਿੰਘ ਮਾਨ ਮਾਨ ਹੀ ਹੈ ਲਿਖਿਆ, ਚੰਡਾ ਸਿੰਘ ਮਾਨ ਇੱਕ ਲਿਖਿਆ ਜੀ, ਸ਼ਾਦੀ ਸਿੰਘ ਮਾਨ ਅਤੇ ਗੁਲਾਬ ਸਿੰਘ ਮਾਨ ਅਤੇ ਗੁਰਚਰਨ ਸਿੰਘ ਮਾਨ ਉਹਨਾਂ ਦਾ ਇਹ ਖਾਤਾ ਹੈ ਜੀ। ਇਹਨਾਂ ਨੇ ਕਿਹਾ ਜੀ ਛੇਤੀ ਕਰ। ਅੱਛਾ ਜੀ, ਇਹਨਾਂ ਨੇ ਨਾ ਕੁਲਦੀਪ ਮਾਣਕ ਦੀ ਸ਼ਾਇਦ ਆਵਾਜ਼ ਦੇ ਵਿੱਚ ਗਾਣਾ ਲਿਖਿਆ ਹੈ ਜੀ। ਕੋਈ ਗੱਲ ਨਹੀਂ, ਅਸੀਂ ਤੁਹਾਡੀ ਪਸੰਦ ਨੋਟ ਕਰ ਲਈ ਹੈ, ਤੁਹਾਨੂੰ ਗਾਣਾ ਜ਼ਰੂਰ ਸੁਣਾਇਆ ਜਾਏਗਾ। ਅਗਲਾ ਖਤ ਸਾਡੇ ਕੋਲ ਆਇਆ ਜੀ, ਇਹ ਖਤ ਆਇਆ ਜੀ, ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਪਿੰਡ ਅੱਤਾਪੁਰ ਕਲੋਨੀਆ ਤੋਂ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅੱਤਾਪੁਰੀ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਅਤੇ ਕਹਿੰਦੇ ਕੋਈ ਵੀ ਗੀਤ ਹਰਭਜਨ ਮਾਨ ਦੀ ਆਵਾਜ਼ 'ਚ ਸੁਣਾ ਦਿਉ, ਤਾਂ ਅਸੀਂ ਹੁਣੇ ਹੀ ਤੁਹਾਨੂੰ ਗੀਤ ਸੁਣਾਇਆ। ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਜ਼ਰੂਰ ਤੁਹਾਨੂੰ ਪਸੰਦ ਆਇਆ ਹੋਏਗਾ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਅਗਲਾ ਖਤ ਸਾਡੇ ਕੋਲ ਆਇਆ ਜੀ, ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਦੀਪ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ, ਕੋਈ ਵੀ ਪੰਜਾਬੀ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਸੀ ਜੀ। ਅੱਗੇ ਟਾਲੀ ਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵਿੰਦ ਤਨੇਜਾ ਉਹਨਾਂ ਦਾ ਖਤ ਹੈ ਜੀ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਆਓ ਸੁਣਦੇ ਹਾਂ ਇਹ ਗੀਤ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਪੰਜਾਬੀ ਗੀਤ।

ਲਓ ਜੀ, ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ ਸੀ ਅਤੇ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਜਾ ਰਿਹਾ। ਅਸੀਂ ਦੋ ਚਾਰ ਚਿੱਠੀਆਂ ਹੋਰ ਪੜ੍ਹ ਲੈਂਦੇ ਹਾਂ ਜੀ। ਚਿੱਠੀਆਂ ਸਾਡੇ ਕੋਲ ਬਹੁਤ ਆਈਆਂ ਹੋਈਆਂ ਤੁਹਾਡੀਆਂ। ਇਹਨਾਂ ਦੀ ਇਹ ਖਤ ਹੈ ਜੀ ਸਹਾਰਨਪੁਰ ਤੋਂ, ਸੁਰੇਸ਼ ਨਰੰਗ ਆਸ਼ਾ ਨਰੰਗ ਹੋਣਾ ਦਾ, ਅਤੇ ਇਹ ਖਤ ਸਾਡੇ ਕੋਲ ਹੈ ਜੀ ਪਿੰਡ ਖਾਨੇ ਦੀ ਟਾਪ ਮਲੋੜ ਤੋਂ ਹੈ। ਸ਼ਮਸ਼ੇਰ ਸਿੰਘ ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ ਹੋਣਾ ਦਾ, ਅਤੇ ਸੁਰਿੰਦਰ, ਅੱਛਾ ਇਹਨਾਂ ਨੇ ਗਾਣੇ ਦਾ ਨਾਮ ਲਿਖਿਆ ਹੋਇਆ ਜੀ। ਅਤੇ ਪਿੰਡ ਘੁਬਾਇਆ, ਤਹਿਸੀਲ ਜਲਾਲਾਬਾਦ ਤੋਂ ਖਤ ਆਇਆ ਸੀ, ਜ਼ਿਲ੍ਹਾ ਫਾਜ਼ਿਲਕਾ। ਪੱਪੂ, ਮਨੀਸ਼, ਅਮਰੋ ਭਾਈ, ਰਾਜੂ, ਫੌਜੀ, ਹਰਪ੍ਰੀਤ ਕੌਰ, ਬਲਜੀਤ, ਪੋਤਰੇ ਗੁਰਨੂਰ, ਪ੍ਰਨੀਤ ਕੌਰ, ਹਰਮੇਸ਼, ਨਵਦੀਪ, ਬਬਲੂ, ਮਾਣੂ, ਬਬਲੂ, ਅਤੇ ਇਹਨਾਂ ਨੇ ਗੀਤ ਦੇ ਬੋਲ ਲਿਖੇ ਹੈ ਜੀ ਕਿ ਜ਼ਰੂਰ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਨੂੰ ਗੀਤ ਸੁਣਾਵਾਂਗੇ। ਲੇਕਿਨ ਹੁਣ ਜਿਹੜਾ ਅਸੀਂ ਗੀਤ ਸੁਣਾ ਰਹੇ ਹਾਂ ਜਿੰਨਾ ਹੋ ਸਕਦਾ ਸੁਣਾਵਾਂਗੇ ਕਿਉਂਕਿ ਪ੍ਰੋਗਰਾਮ ਖਤਮ ਹੁੰਦਾ ਜਾ ਰਿਹਾ ਹੈ। ਅਤੇ ਆਓ ਪਹਿਲਾਂ ਆਪਾਂ ਥੋੜ੍ਹਾ ਜਿਹਾ ਗੀਤ ਸੁਣ ਲਈਏ।

ਵਾਕਈ ਟਾਈਮ ਘੱਟਦਾ ਜਾ ਰਿਹਾ ਸੀ, ਇਸ ਕਰਕੇ ਸਾਨੂੰ ਗਾਣਾ ਥੋੜ੍ਹਾ ਘੱਟ ਕਰਨਾ ਪਿਆ। ਇਸ ਦੇ ਨਾਲ ਹੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਖਤਮ ਹੋ ਰਿਹਾ ਹੈ। ਆਪਣੇ ਦੋਸਤ ਨੂੰ ਇਜਾਜ਼ਤ ਦਿਓ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਖਤਮ ਕਰਨ ਲਈ, ਲੇਕਿਨ ਤੁਸੀਂ ਸੁਣਦੇ ਰਹਿਣਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਕੱਲ੍ਹ ਨੂੰ ਹੋਰ ਕੋਈ ਆਰਜੀ ਲੈ ਕੇ ਆਏਗਾ ਤੁਹਾਡੇ ਲਈ ਚਿੱਠੀਆਂ ਮਿੱਠੀਆਂ ਪ੍ਰੋਗਰਾਮ, ਅਤੇ ਤੁਹਾਡੀਆਂ ਚਿੱਠੀਆਂ ਪੜੂਗਾ। ਤਦ ਤੱਕ ਲਈ ਆਗਿਆ ਦਿਓ, ਅਤੇ ਅਗਲਾ ਪ੍ਰੋਗਰਾਮ ਤੁਸੀਂ ਸਾਡਾ ਸੁਣੋ ਮੇਨ ਚੈਨਲ ਤੋਂ।

ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਗਈ ਏ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਏ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ

0: ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਫੇਰ ਬਦਲ ਕਰਦਿਆਂ 6 IAS ਅਤੇ 39 PCS ਅਧਿਕਾਰੀਆਂ ਦੇ ਤਬਾਦਲੇ ਕੀਤੇ ਨੇ। ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵੱਲੋਂ 1 ਮਈ 2026 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਘੱਟੋ ਘੱਟ ਉਜਰਤਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਏ। ਕਤਰ ਏਅਰਵੇਜ਼ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਰੋਜ਼ਾਨਾ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਏ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਏ ਕਿ ਇਨ੍ਹਾਂ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਤੇ IPL ਕ੍ਰਿਕਟ ਵਿੱਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ ਅਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 4:03 ਅਤੇ 32 ਸੈਕਿੰਡ ਹੋਏ ਨੇ। ਪੇਸ਼ ਹੈ ਪ੍ਰੋਗਰਾਮ ਖੇਡ ਸੰਸਾਰ।
1: ਖੇਡ ਸੰਸਾਰ ਖੇਡ ਸੰਸਾਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੀਰਿੰਦਰ ਦਾ ਨਮਸਕਾਰ ਹੈ ਜੀ। ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਹਾਜ਼ਰ ਹਾਂ ਪੂਰੇ ਹਫ਼ਤੇ ਦੀਆਂ ਖੇਡ ਸਰਗਰਮੀਆਂ ਤੁਹਾਨੂੰ ਦੱਸਣ। ਇਸ ਹਫ਼ਤੇ ਵੀ ਸੰਸਾਰ ਦੇ ਵੱਖ ਵੱਖ ਮੈਦਾਨਾਂ 'ਚ ਵੱਖ ਵੱਖ ਮੁਕਾਬਲਿਆਂ 'ਚ ਭਾਰਤੀ ਅਥਲੀਟਸ ਦੀ ਕਾਮਯਾਬੀ ਦੀ ਗੂੰਜ ਗੂੰਜਦੀ ਰਹੀ ਹੈ। ਬੈਡਮਿੰਟਨ ਦੇ ਥੋਮਸ ਕੱਪ ਵਿੱਚ ਅਸੀਂ ਸੈਮੀਫਾਈਨਲ ਤੱਕ ਪਹੁੰਚ ਗਏ ਹਾਂ ਅਤੇ ਸਾਡਾ ਪੂਰਾ ਪੂਰਾ ਜਜ਼ਬਾ ਹੈ ਇਸ ਮੁਕਾਬਲੇ ਨੂੰ ਜਿੱਤਣ ਦਾ। ਜਿੱਤ ਦੇ ਜਜ਼ਬਾਤ ਸਾਡੀ ਭਾਰਤ ਦੀਆਂ ਧੀਆਂ ਵਿੱਚ ਵੀ ਨੇ। ਏਸ਼ੀਅਨ ਬੀਚ ਗੇਮਸ ਦੇ ਕਬੱਡੀ ਮੁਕਾਬਲਿਆਂ 'ਚ ਭਾਰਤੀ ਮਹਿਲਾ ਟੀਮ ਨੇ ਜਿੱਤਿਆ ਸੋਨੇ ਦਾ ਤਮਗਾ। ਉਹਨਾਂ ਦੀ ਪ੍ਰਾਪਤੀ ਦੱਸਦੀ ਹੈ ਕਿ ਉਹਨਾਂ 'ਚ ਹੈ ਜ਼ਿੱਦ ਜਿੱਤਣ ਦੀ। ਜਿੱਤਣ ਦੀ ਇਹ ਜ਼ਿੱਦ ਸਾਡੇ ਭਾਰਤ ਦੇ ਪਹਿਲਵਾਨਾਂ ਦੇ ਵਿੱਚ ਵੀ ਹੈ। ਏਸ਼ੀਅਨ ਬੀਚ ਗੇਮਸ ਦੇ ਕੁਸ਼ਤੀ ਮੁਕਾਬਲਿਆਂ 'ਚ ਅਸੀਂ ਜਿੱਤੇ ਨੇ 4 ਤਮਗੇ। ਇਹਨਾਂ ਤਮਗਿਆਂ ਨੂੰ ਜਿੱਤ ਕੇ ਅਸੀਂ ਸਾਬਤ ਕੀਤਾ ਹੈ ਕਿ ਸੰਸਾਰ ਦੇ ਹਰ ਦੰਗਲ ਦੇ ਅਸੀਂ ਸੁਲਤਾਨ ਹਾਂ। ਇਸ ਦੇ ਨਾਲ ਨਾਲ ਜੀ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ IPL ਕ੍ਰਿਕਟ ਦੀ ਗੱਲਬਾਤ ਵੀ ਹੋਏਗੀ। ਕਾਮਨਵੈਲਥ ਯੂਥ ਚੈਂਪੀਅਨਸ਼ਿਪ ਵੇਟ ਲਿਫਟਿੰਗ 'ਚ ਅਸੀਂ ਜਿਹੜੇ ਤਮਗੇ ਜਿੱਤੇ ਨੇ ਉਹਦੀ ਗੱਲ ਵੀ ਕਰਾਂਗੇ ਅਤੇ ਇਹਦੇ ਨਾਲ ਨਾਲ ਆਲੇ ਦੁਆਲੇ ਦੀਆਂ ਹੋਰ ਖੇਡ ਸਰਗਰਮੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏ। ਆਕਾਸ਼ਵਾਣੀ ਜਲੰਧਰ 'ਤੇ ਸੁਣਦੇ ਰਹੋ ਪ੍ਰੋਗਰਾਮ ਖੇਡ ਸੰਸਾਰ। ਖੇਡ ਸੰਸਾਰ ਪ੍ਰੋਗਰਾਮ 'ਚ ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਸ਼ੀਆਈ ਬੀਚ ਖੇਡਾਂ ਵਿੱਚ ਕਬੱਡੀ ਵਿੱਚ। ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿਹੜਾ ਸੋਨੇ ਦਾ ਤਮਗਾ ਜਿੱਤਿਆ, ਲਗਾਤਾਰ 6ਵੀਂ ਵਾਰ ਇਸ ਸੋਨ ਤਮਗਾ ਭਾਰਤੀ ਮਹਿਲਾ ਕਬੱਡੀ ਟੀਮ ਵੱਲੋਂ ਜਿੱਤਿਆ ਗਿਆ। 27 ਅਪ੍ਰੈਲ ਨੂੰ ਸ਼੍ਰੀਲੰਕਾ ਨਾਲ ਫਾਈਨਲ ਮੁਕਾਬਲਾ ਹੋਇਆ ਸੀ ਜਿਹੜਾ ਭਾਰਤੀ ਮਹਿਲਾ ਕਬੱਡੀ ਟੀਮ ਨੇ 47-31 ਦੇ ਫਰਕ ਨਾਲ ਜਿੱਤਿਆ। ਭਾਰਤੀ ਮਹਿਲਾ ਬੀਚ ਕਬੱਡੀ ਟੀਮ ਨੇ ਸਾਲ 2008, 2010, 2012, 2014, 2016 ਅਤੇ ਹੁਣ 2026 ਵਿੱਚ ਸੋਨ ਤਮਗਾ ਜਿੱਤ ਕੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਦੂਜੇ ਪਾਸੇ ਭਾਰਤੀ ਪੁਰਸ਼ ਕਬੱਡੀ ਟੀਮ ਫਾਈਨਲ ਵਿੱਚ ਇਰਾਨ ਹੱਥੋਂ 44-31 ਨਾਲ ਹਾਰ ਕੇ ਚਾਂਦੀ ਦਾ ਤਮਗਾ ਹਾਸਲ ਕਰ ਪਾਈ ਸੀ। ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੇ ਜਿਹੜੇ 6 ਮੈਂਬਰ ਸਨ ਉਹਨਾਂ 'ਚ ਸਨ ਮਨੀਸ਼ਾ ਕੁਮਾਰੀ, ਸਿਮਰਨ ਕੰਬੋਜ, ਮਨਪ੍ਰੀਤ ਕੌਰ, ਨਿਕਿਤਾ ਅਤੇ ਨਿਕਿਤਾ ਚੌਹਾਨ। ਅਤੇ ਆਓ ਫਿਰ ਇਸੇ ਟੀਮ ਦੀ ਇੱਕ ਮੈਂਬਰ ਸਿਮਰਨ ਕੰਬੋਜ ਦੇ ਨਾਲ ਗੱਲ ਕਰੀਏ ਅਤੇ ਜਾਣੀਏ ਇਸ ਵਾਰ ਦਾ ਉਹਨਾਂ ਦਾ ਸੁਨਹਿਰੀ ਤਜਰਬਾ ਕਿੱਦਾਂ ਦਾ ਰਿਹਾ।

0: ਸਿਮਰਨ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਪ੍ਰਾਪਤੀ ਤੇ।
1: ਥੈਂਕ ਯੂ ਸੋ ਮਚ।
0: ਸੋਨ ਤਮਗਾ ਮਿਲਣਾ ਤੇ ਫਿਰ ਰਾਸ਼ਟਰੀ ਝੰਡਾ ਲਹਿਰਾਉਣਾ ਤੇ ਰਾਸ਼ਟਰੀ ਐਂਥਮ ਦਾ ਗੂੰਜਣਾ, ਇਹ ਸਾਰਾ ਕੁਝ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿੱਦਾਂ ਲੱਗਾ ਮਾਹੌਲ?
1: ਇੱਕ ਆਪਣੇ ਇੰਡੀਆ ਟੀਮ ਵਿੱਚ ਖੇਡਣਾ, ਇੰਡੀਆ ਲਈ ਖੇਡਣਾ ਬਹੁਤ ਵਧੀਆ ਲੱਗਿਆ ਸਰ
0: ਜੀ। ਇਹ ਦੱਸੋ ਕਿ ਇੱਥੇ ਕੰਪੀਟੀਸ਼ਨ ਕਿੰਨਾ ਸਖਤ ਸੀ, ਕਿਹੜੀਆਂ ਕਿਹੜੀਆਂ ਟੀਮਾਂ ਦੇ ਨਾਲ ਮੁਕਾਬਲਾ ਹੋਇਆ?
1: ਸ਼੍ਰੀਲੰਕਾ ਉਹ ਸਾਨੂੰ ਫਿਰ ਫਾਈਨਲ ਚ ਮਿਲੀ। ਸ਼੍ਰੀਲੰਕਾ ਨੂੰ ਵੈਸੇ ਅਸੀਂ ਹਰਾਇਆ ਸੀ ਪੂਲ ਦੇ ਵਿੱਚ ਵੀ, ਪਰ ਫਾਈਨਲ ਚ ਵੀ ਸ਼੍ਰੀਲੰਕਾ ਹੀ ਮਿਲੀ ਸਾਨੂੰ।
0: ਸੈਮੀ ਫਾਈਨਲ ਤੁਹਾਡਾ ਮੁਕਾਬਲਾ ਕਿਹਦੇ ਨਾਲ ਸੀ ਔਰ ਉਹ ਕਿੱਦਾਂ ਰਿਹਾ ਸੀ?
1: ਸੈਮੀ ਫਾਈਨਲ ਸਰ ਵਧੀਆ ਰਿਹਾ ਸੀ। ਕੁਛ ਸਾਡਾ ਪਹਿਲਾਂ ਵੀ ਸੈਮੀ ਫਾਈਨਲ ਸਾਡਾ ਸੋਰੀ ਪੂਲ ਦਾ ਮੈਚ ਵੀ ਸਰ ਸਾਡਾ ਮੇਰਾ ਸ਼੍ਰੀਲੰਕਾ ਨਾਲ ਹੋਇਆ, ਤੇ ਫਿਰ ਸਾਡਾ ਫਾਈਨਲ ਵੀ ਸ਼੍ਰੀਲੰਕਾ ਨਾਲ ਹੋਇਆ। ਤਾਂ ਥੋੜਾ ਇਹ ਸੀਗਾ ਕਿ ਪਹਿਲਾਂ ਅਸੀਂ ਇਹਨਾਂ ਨੂੰ ਮਤਲਬ ਸਾਡੇ ਤੋਂ ਲੂਜ਼ ਕਰੇ, ਅਸੀਂ ਵਿਨ ਕਰਿਆ ਇਹਨਾਂ ਤੋਂ, ਤੇ ਉਹੀ ਸਾਨੂੰ ਥੋੜਾ ਕੋਨਫੀਡੈਂਸ ਵੀ ਸੀਗਾ, ਤੇ ਸਰ ਵਧੀਆ ਲੱਗਿਆ ਮੈਚ ਫਾਈਨਲ ਵੀ ਉਹਨਾਂ ਨਾਲ। ਪਰ ਉਹ ਥੋੜਾ ਫਾਈਨਲ ਹਾਫ ਟਾਈਮ ਤੱਕ ਥੋੜਾ ਇਕੁਅਲ ਜਿਹਾ ਰਿਹਾ ਸੀ, ਬਰਾਬਰ ਬਰਾਬਰ ਮੈਚ। ਹਾਫ ਟਾਈਮ ਤੋਂ ਬਾਅਦ ਸਰ ਇੰਡੀਆ ਕਾਫੀ ਲੀਡ ਦੀ ਲੈ ਗਿਆ ਸੀਗਾ।
0: ਅੱਛਾ, ਇਹ ਦੱਸੋ ਕਿ ਫਾਈਨਲ ਮੁਕਾਬਲਾ ਸੀ, ਤੁਸੀਂ ਗੋਲਡ ਮੈਡਲ ਦੇ ਬਿਲਕੁਲ ਨਜ਼ਦੀਕ ਸੀ, ਉਸ ਤੋਂ ਪਹਿਲਾਂ ਟੀਮ ਮੀਟਿੰਗਸ ਵਿੱਚ ਕਿੱਦਾਂ ਗੱਲਬਾਤ ਹੁੰਦੀ ਸੀ, ਕੋਚ ਸਾਹਿਬ ਕਿੱਦਾਂ ਮੋਟੀਵੇਟ ਕਰਦੇ ਸੀ ਤੁਹਾਨੂੰ?
1: ਬਸ ਸਰ ਗੋਲ ਹੀ ਲੈ ਕੇ ਚੱਲੇ ਸੀ, ਗੋਲਡ ਗੋਲਡ ਲੈਣਾ ਹੈ ਨਾ, ਗੋਲਡ ਲੈਣਾ ਹੈ, ਇਹੀ ਕਹਿੰਦੇ ਸੀ ਕਿ ਵਧੀਆ ਖੇਡਣਾ ਆ, ਮੋਟੀਵੇਟ ਇਹੀ ਕਰਦੇ ਸੀਗੇ, ਜੋ ਤੁਸੀਂ ਸਿੱਖਿਆ ਆ ਕੈਂਪ ਚ ਕਰਿਆ, ਜੋ ਤੁਹਾਡੀ ਗੇਮ ਆ ਉਹਦਾ ਤੁਸੀਂ 100% ਦੇਣਾ ਆ, ਇਹੀ ਤੁਹਾਡਾ ਰਿਜ਼ਲਟ ਆ, ਇੱਥੇ ਪਤਾ ਲੱਗਣਾ ਹੈ ਕੀ ਹੈ ਕੀ ਨਹੀਂ।
0: ਔਰ ਇਹ ਲਗਾਤਾਰ ਮੇਰੇ ਖਿਆਲ 6ਵੀਂ ਵਾਰ ਭਾਰਤੀ ਮਹਿਲਾ ਕਬੱਡੀ ਟੀਮ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਤਿਆਰੀਆਂ ਕਿੱਦਾਂ ਸੀ ਸਿਮਰਨ, ਕਿੰਨੀ ਦੇਰ ਦਾ ਕੈਂਪ ਲੱਗਾ ਔਰ ਉੱਥੇ ਕਿੱਦਾਂ ਦੀ ਪ੍ਰੈਕਟਿਸ ਹੁੰਦੀ ਸੀ?
1: ਸਰ ਸਾਡਾ ਕੰਟੀਨਿਊ 1 month ਦਾ ਕੈਂਪ ਲੱਗਿਆ ਸੀ ਗਾਂਧੀ ਨਗਰ ਗੁਜਰਾਤ ਦੇ ਵਿੱਚ। ਪ੍ਰੈਕਟਿਸ ਸਰ ਸਾਡੀ ਸਵੇਰ ਸ਼ਾਮ ਹੁੰਦੀ ਸੀਗੀ।
0: ਅੱਛਾ,
1: ਮਾਰਨਿੰਗ ਸੈਸ਼ਨ ਲੱਗਦਾ ਸੀ ਫਿਰ ਈਵਨਿੰਗ ਸੈਸ਼ਨ ਲੱਗਦਾ ਸੀਗਾ।
0: ਤੁਸੀਂ ਵੈਸੇ ਰੇਡਰ ਹੋ ਪਰ ਫਾਈਨਲ ਮੁਕਾਬਲੇ 'ਚ ਤੁਹਾਡੀ ਭੂਮਿਕਾ ਬਦਲੀ ਗਈ ਸੀ, ਇਹਦੇ ਪਿੱਛੇ ਕੀ ਕਾਰਨ ਸੀ?
1: ਸਰ ਕਾਰਨ ਤਾਂ ਕੋਈ ਨਹੀਂ ਸੀ, ਬਾਕੀ ਮੈਚ ਦੀ ਸਿਚੁਏਸ਼ਨ ਦੇ ਹੁੰਦਾ, ਜਿਵੇਂ ਕਿਸੇ ਰੇਡਰ ਕੋਈ ਚੱਲ ਰਿਹਾ ਜਾਂ ਕੋਈ ਦੂਜਾ ਰੇਡਰ ਚੱਲ ਰਿਹਾ, ਤਾਂ ਫਿਰ ਆਪਾਂ ਉਹਨੂੰ ਹੀ ਕੰਟੀਨਿਊ ਰੱਖਦੇ ਹਾਂ, ਤੇ ਸਕੋਰਿੰਗ ਹੋ ਰਹੀ ਆ, ਫਿਰ ਡਿਫੈਂਸ ਵੀ ਕਰੀਦਾ ਆ, ਡਿਫੈਂਸ ਵੀ ਕਰਦੀ ਹਾਂ ਸਰ ਮੈਂ,
0: ਮੁਕਤਸਰ ਵਿਚ ਹੀ ਤੁਸੀਂ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਸੀ?
1: ਹਾਂਜੀ, ਮੈਂ ਜਵਾਨ ਵਿਦਿਆ ਵਿਦਿਆਲਿਆ ਬਰਿੰਗਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ,
0: ਸਹਿਯੋਗ ਬਹੁਤ ਮੁਕਾਬਲਿਆਂ ਲਈ ਤੁਸੀਂ ਤਿਆਰੀ ਕਰਨੀ ਹੈ ਇਸ ਬਾਰੇ ਦੱਸੋ।
1: ਹਾਂਜੀ ਸਰ, ਹੁਣ ਜਿਹੜੇ ਅੱਗੇ ਏਸ਼ੀਅਨ ਗੇਮਸ ਹੋ ਗਏ ਨੇ ਜਪਾਨ ਦੇ ਵਿੱਚ, ਉਹਦੇ ਵਿੱਚ ਇੰਡੀਆ ਕੈਂਪ ਦੇ ਵਿੱਚ ਨਾ ਵਾ ਸਰ, ਉਹ ਹੁਣ ਲੱਗਣਾ ਆ ਅਗਲੀ ਮੰਥ ਦੇ ਵਿੱਚ।
0: ਸਿਮਰਨ ਕੰਬੋਜ ਜਿਹੜੇ ਕਿ ਭਾਰਤੀ ਮਹਿਲਾ ਕਬੱਡੀ ਟੀਮ ਦੇ ਮੈਂਬਰ ਸਨ, ਜਿਨ੍ਹਾਂ ਨੇ ਏਸ਼ੀਅਨ ਬੀਚ ਗੇਮਸ ਵਿੱਚ ਗੋਲਡ ਮੈਡਲ ਜਿੱਤਿਆ, ਇਹਨਾਂ ਦੇ ਨਾਲ ਕੀਤੀ ਤੁਸੀਂ ਛੋਟੀ ਜਿਹੀ ਗੱਲਬਾਤ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਜੀ ਖੇਡ ਸੰਸਾਰ ਪ੍ਰੋਗਰਾਮ, ਜਿਸ ਵਿੱਚ ਅਸੀਂ ਤੁਹਾਨੂੰ ਖੇਡ ਸਰਗਰਮੀਆਂ ਬਾਰੇ ਦੱਸ ਰਹੇ ਹਾਂ, ਤੇ ਹੁਣ ਗੱਲ ਕਰਦੇ ਹਾਂ ਜੂਨੀਅਰ ਸ਼ੂਟਿੰਗ ਵਰਲਡ ਕੱਪ 2026 ਦੀ। 19 ਅਪ੍ਰੈਲ ਤੋਂ 27 ਅਪ੍ਰੈਲ 2026 ਤੱਕ ਸ਼ੂਟਿੰਗ ਵਰਲਡ ਕੱਪ ਚੈਂਪੀਅਨਸ਼ਿਪ ਕਾਇਰਾ, ਇਜਿਪਟ ਵਿੱਚ ਕਰਵਾਈ ਗਈ ਸੀ। ਭਾਰਤੀ ਸ਼ੂਟਰਸ ਨੇ ਇਸ ਚੈਂਪੀਅਨਸ਼ਿਪ ਵਿੱਚ ਕਾਮਯਾਬੀ ਦੀ ਕਹਾਣੀ ਲਿਖੀ ਹੈ। ਭਾਰਤ ਨੇ 16 ਮੈਡਲ ਜਿੱਤੇ, ਜਿਨ੍ਹਾਂ ਵਿੱਚ 5 ਗੋਲਡ, 6 ਸਿਲਵਰ ਤੇ 5 ਬ੍ਰੌਂਜ਼ ਮੈਡਲ ਸ਼ਾਮਿਲ ਸਨ। ਦਿਵਿਆਂਸ਼ੂ ਦੇਵਾਗਨ ਤੇ ਸ਼ਾਮਵੀ ਕਸ਼ੀਰ ਸਾਗਰ ਦੀ ਜੋੜੀ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਇਵੈਂਟ ਵਿੱਚ 499.9 ਦਾ ਸਕੋਰ ਬਣਾ ਕੇ ਇੱਕ ਨਵਾਂ ਜੂਨੀਅਰ ਵਰਲਡ ਰਿਕਾਰਡ ਕਾਇਮ ਕੀਤਾ ਤੇ ਸੋਨੇ ਦਾ ਤਮਗਾ ਹਾਸਲ ਕੀਤਾ। ਪ੍ਰਾਚੀ ਗਾਇਕਵਾੜ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਇਵੈਂਟ ਵਿੱਚ ਸੋਨਾ ਜਿੱਤ ਕੇ ਭਾਰਤ ਦੀ ਸਥਿਤੀ ਮਜ਼ਬੂਤ ਕੀਤੀ ਸੀ। ਹੇਮੰਤ ਬਰਮਨ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਜ਼ੁਹੈਰ ਖਾਨ ਤੇ ਆਦਿਆ ਕਾਤਿਆਨ ਨੇ ਟ੍ਰੈਪ ਮਿਕਸ ਟੀਮ ਵਿੱਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਨੂੰ ਇਸ ਸ਼੍ਰੇਣੀ ਵਿੱਚ ਪਛਾਣ ਦਵਾਈ ਸੀ।

0: ਭਾਰਤ ਨੇ ਇਸ ਟੂਰਨਾਮੈਂਟ ਵਿੱਚ 71 ਨਿਸ਼ਾਨੇਬਾਜ਼ਾਂ ਦਾ ਸਭ ਤੋਂ ਵੱਡਾ ਦਲ ਭੇਜਿਆ ਸੀ, ਜਿਸ ਨੇ ਫਰਾਂਸ ਤੇ ਹੰਗਰੀ ਵਰਗੇ ਦੇਸ਼ਾਂ ਨੂੰ ਪਛਾੜ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਨੌਜਵਾਨ ਖਿਡਾਰੀ ਜੂਨ 2026 ਵਿੱਚ ਜਰਮਨ ਦੇ ਸੋਹਲ ਵਿਖੇ ਹੋਣ ਵਾਲੀ ISSF ਜੂਨੀਅਰ ਵਰਲਡ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੇ ਨੇ। ਇਹਨਾਂ ਨੌਜਵਾਨ ਸ਼ੂਟਰਸ ਤੋਂ ਭਾਰਤ ਨੂੰ ਬਹੁਤ ਆਸਾਂ ਨੇ ਕਿ ਆਉਣ ਵਾਲੀਆਂ ਏਸ਼ੀਅਨ ਖੇਡਾਂ ਅਤੇ ਓਲੰਪਿਕ ਵਿੱਚ ਇਹ ਭਾਰਤ ਲਈ ਤਮਗੇ ਜਿੱਤਣਗੇ। ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕਰਦੇ ਹਾਂ ਏਸ਼ੀਆ ਬੀਚ ਖੇਡਾਂ ਵਿੱਚ ਭਾਰਤੀ ਪਹਿਲਵਾਨਾਂ ਦੀ ਕਾਮਯਾਬੀ ਬਾਰੇ। ਚੀਨ ਦੇ ਸਾਨਿਆ ਵਿੱਚ ਹੋਈਆਂ 6ਵੀਆਂ ਏਸ਼ੀਅਨ ਬੀਚ ਗੇਮਸ 2026 ਵਿੱਚ ਭਾਰਤੀ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਮੈਡਲ ਜਿੱਤੇ ਨੇ। 2 ਸੋਨੇ ਦੇ, 1 ਚਾਂਦੀ ਦਾ ਅਤੇ 1 ਕਾਂਸੇ ਦਾ ਤਮਗਾ ਜਿੱਤਿਆ ਗਿਆ। ਪ੍ਰਿਆ ਮਲਿਕ, ਪੁਸ਼ਪਾ ਯਾਦਵ, ਸਿਧਾਰਥ ਅਤੇ ਜਸਪ੍ਰੀਤ ਕੌਰ ਉਹ ਪਹਿਲਵਾਨ ਨੇ ਜਿਨ੍ਹਾਂ ਨੇ ਇਹਨਾਂ ਏਸ਼ੀਅਨ ਬੀਚ ਖੇਡਾਂ 'ਚ ਤਮਗੇ ਜਿੱਤੇ ਨੇ। ਭਾਰਤੀ ਪਹਿਲਵਾਨਾਂ ਦੇ ਇਸ ਪ੍ਰਦਰਸ਼ਨ ਬਾਰੇ ਆਓ ਗੱਲਬਾਤ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਹੋਰਾਂ ਦੇ ਨਾਲ। ਵਿਕਰਮ ਸ਼ਰਮਾ ਜੀ, ਖੇਡ ਸੰਸਾਰ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਅੰਤਰਰਾਸ਼ਟਰੀ ਪੱਧਰ ਦੇ ਕੋਚ ਹੋ ਔਰ ਭਾਰਤੀ ਪਹਿਲਵਾਨਾਂ ਦੇ ਨਾਲ ਬਹੁਤ ਨਜ਼ਦੀਕੀ ਨਾਲ ਜੁੜੇ, ਸੋ ਸਾਨੂੰ ਇਹਨਾਂ ਪਹਿਲਵਾਨਾਂ ਬਾਰੇ ਦੱਸੋ ਜੀ ਕਿ ਅਤੀਤ ਵਿੱਚ ਇਹਨਾਂ ਦੀਆਂ ਪ੍ਰਾਪਤੀਆਂ ਕਿੱਦਾਂ ਦੀਆਂ ਰਹੀਆਂ ਨੇ। ਜਿੱਦਾਂ ਪੁਸ਼ਪਾ ਯਾਦਵ ਨੇ ਔਰਤਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਈਨਲ ਵਿੱਚ ਚੀਨ ਦੀ ਏਸ਼ੀਅਨ ਚੈਂਪੀਅਨ ਨੂੰ 3-0 ਨਾਲ ਮਾਤ ਦੇ ਕੇ ਸੋਨੇ ਦਾ ਤਮਗਾ ਜਿੱਤਿਆ। ਸੋ ਪੁਸ਼ਪਾ ਯਾਦਵ ਦੇ ਪ੍ਰਦਰਸ਼ਨ ਨੂੰ ਕਿੱਦਾਂ ਵੇਖਦੇ ਹੋ ਤੁਸੀਂ?
1: ਇਹ ਪ੍ਰਦਰਸ਼ਨ ਬਹੁਤ ਵਧੀਆ ਜੀ। ਜਿਸ ਤਰ੍ਹਾਂ ਪੁਸ਼ਪਾ ਯਾਦਵ ਆ, ਇਹ ਯੂਪੀ ਪੁਲਿਸ ਨੇ ਹੁਣੇ ਇਹਨੂੰ ਇੰਸਪੈਕਟਰ ਰੱਖਿਆ ਵਾ ਉੱਥੇ, ਇੰਸਪੈਕਟਰ ਦੇ ਰੈਂਕ ਤੇ।
0: ਅੱਛਾ ਜੀ।
1: ਉਸ ਤੋਂ ਪਹਿਲਾਂ ਵੀ ਇਹ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕਰ ਚੁੱਕੇ ਆ। ਜਿਹੜੀ ਹੁਣ ਪ੍ਰੋ ਰੈਸਲਿੰਗ ਲੀਗ ਹੋਈ ਹੈ ਉਹਦੇ ਵਿੱਚ ਵੀ ਇਹ ਮੁੰਬਈ ਮਹਾਰਥੀ ਟੀਮ ਦੇ ਵਿੱਚ ਉਹਨਾਂ ਦੀ ਟੀਮ ਦੀ ਮੈਂਬਰ ਸੀਗੀ। ਤੇ ਪੁਸ਼ਪਾ ਯਾਦਵ ਇੰਡੀਆ ਦੀ ਮਤਲਬ ਨੰਬਰ 1-2 ਰੈਸਲਰ ਹੈਗੀ ਹੈ, ਤੇ ਇਹਨੇ ਜਿਹੜਾ ਉੱਥੇ ਗੋਲਡ ਮੈਡਲ ਜਿੱਤਿਆ ਵਾ ਇਹਦੇ ਵਾਸਤੇ ਤੇ ਹਿੰਦੁਸਤਾਨ ਵਾਸਤੇ ਬਹੁਤ ਵਧੀਆ ਅਚੀਵਮੈਂਟ ਹੈ ਜੀ।
0: ਜੀ, ਔਰ 70 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਿਆ ਮਲਿਕ ਨੇ ਮੰਗੋਲੀਆ ਦੇ ਪਹਿਲਵਾਨ ਨੂੰ 3-2 ਨਾਲ ਹਰਾ ਕੇ ਸੋਨ ਤਮਗਾ ਭਾਰਤ ਲਈ ਜਿੱਤਿਆ, ਤੁਸੀਂ ਕੀ ਕਹੋਗੇ?
1: ਪ੍ਰਿਆ ਮਲਿਕ ਜਿਹੜੀ ਹਿੰਦੁਸਤਾਨ ਦੀ ਜੀ ਹਾਲੇ ਤਾਂ ਜੂਨੀਅਰ ਲੈਵਲ ਦੀ ਪਹਿਲਵਾਨ ਆ
0: ਜੀ,
1: ਤੇ ਸੀਨੀਅਰ ਚ ਵੀ ਮੈਡਲ ਜਿੱਤ ਚੁੱਕੀ, ਵੈਸੇ ਸੀਨੀਅਰ ਵਰਲਡ ਚ ਵੀ ਪਾਰਟਿਸਿਪੇਟ ਕੀਤਾ ਸੀ ਉਹਨੇ ਲਾਸਟ ਈਅਰ
0: ਜੀ,
1: ਤੇ ਸੀਨੀਅਰ ਵਰਲਡ ਚ ਵੀ ਇਹ ਬ੍ਰੋਂਜ਼ ਮੈਡਲ ਦੀ ਕੁਸ਼ਤੀ ਤੱਕ ਗਈ ਸੀਗੀ।
0: ਅੱਛਾ।
1: ਉੱਥੇ ਸੀਨੀਅਰ ਵਰਲਡ ਚ ਬ੍ਰੋਂਜ਼ ਮੈਡਲ ਦੀ ਕੁਸ਼ਤੀ ਲੂਜ਼ ਕਰ ਗਈ ਸੀਗੀ। ਤੇ ਪ੍ਰਿਆ ਮਲਿਕ ਜਿਹੜੀ ਹਿੰਦੁਸਤਾਨ ਦੀ ਉਭਰਦੀ ਹੋਈ ਪਹਿਲਵਾਨ ਹੈ, ਜਿਸ ਤਰ੍ਹਾਂ ਛੋਟੀ ਏਜ ਦੇ ਵਿੱਚ ਇਹਦੀ ਕਾਫੀ ਵਧੀਆ ਪ੍ਰਾਪਤੀਆਂ ਨੇ, ਏਸ਼ੀਆ ਚੈਂਪੀਅਨ ਵੀ ਹੈ, ਜੂਨੀਅਰ ਏਸ਼ੀਆ ਚੈਂਪੀਅਨ ਵੀ ਹੈ।
0: ਅੱਛਾ।
1: ਤੇ ਹੁਣ ਇਹਨੇ ਜਿਹੜਾ ਹਿੰਦੁਸਤਾਨ ਵਾਸਤੇ ਮੈਡਲ ਜਿੱਤਿਆ ਵਾ ਉਹ ਹਿੰਦੁਸਤਾਨ ਵਾਸਤੇ ਬੜੇ ਗਰਵ ਦੀ ਗੱਲ ਹੈ ਜੀ।
0: ਔਰ ਪੁਰਸ਼ਾਂ ਦੇ ਮੁਕਾਬਲਿਆਂ ਦੀ ਗੱਲ ਕਰਦੇ ਹਾਂ ਜੀ, 70 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਈਨਲ ਵਿੱਚ ਜਿਹੜੇ ਸਿਧਾਰਥ ਨੇ ਉਹ ਇਰਾਨੀ ਪਹਿਲਵਾਨ ਤੋਂ ਹਾਰੇ ਨੇ ਤੇ ਚਾਂਦੀ ਦਾ ਤਮਗਾ ਉਹਨਾਂ ਨੂੰ ਮਿਲਿਆ, ਇਸ ਪ੍ਰਦਰਸ਼ਨ ਨੂੰ ਵਿਕਰਮ ਜੀ ਤੁਸੀਂ ਕਿੱਦਾਂ ਵੇਖਦੇ ਹੋ?
1: ਦੇਖੋ, ਜਿਹੜੇ ਇਰਾਨ ਦਾ ਪਹਿਲਵਾਨ ਆ ਉਹ ਏਸ਼ੀਆ ਦਾ ਸੀਨੀਅਰ ਦਾ ਮੈਡਲਿਸਟ ਆ।
0: ਅੱਛਾ।
1: ਤੇ ਜਿਹੜਾ ਸਿਧਾਰਥ ਆ ਇਹ ਇੰਡੀਆ ਦਾ ਨੰਬਰ 2 ਪਹਿਲਵਾਨ ਆ।
0: ਅੱਛਾ।
1: ਤੇ ਇਹ ਕੁਸ਼ਤੀ ਫੇਰ ਵੀ ਬੜੀ ਕਲੋਜ਼ ਹੋਈ ਆ
0: ਜੀ,
1: ਤੇ ਸਿਧਾਰਥ ਦਾ ਇਹ ਆ ਉਹਦੇ ਨਾਲ ਐਕਸਪੀਰੀਅੰਸ ਘੱਟ ਸੀਗਾ, ਪਰ ਸਿਧਾਰਥ ਦੀ ਕੁਸ਼ਤੀ ਬੜੀ ਵਧੀਆ ਆਈ ਆ, ਤੇ ਸਿਧਾਰਥ ਨੇ ਜਿਹੜੀਆਂ ਦੂਸਰੀਆਂ ਕੁਸ਼ਤੀਆਂ ਜਿੱਤੀਆਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਜਿੱਤੀਆਂ, ਤੇ ਆਪਣਾ ਜਿਹੜਾ ਇਹਨੇ ਮੈਡਲ ਜਿੱਤਿਆ। ਦੇਖੋ, ਬੀਚ ਜਿਹੜੀ ਏਸ਼ੀਅਨ ਹੋਈ ਆ ਇਹਦੇ ਵਿੱਚ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ, ਸਾਡੇ ਪਹਿਲਵਾਨਾਂ ਦੇ ਮੈਡਲ ਬਹੁਤ ਵਧੀਆ ਆਏ ਆ।
0: ਔਰ ਚੌਥਾ ਮੈਡਲ ਜਿਹੜਾ ਵਿਕਰਮ ਜੀ ਜਿੱਤਿਆ ਉਹ ਜਸਪ੍ਰੀਤ ਕੌਰ ਹੋਰਾਂ ਨੇ ਮਹਿਲਾਵਾਂ ਦੇ 70 ਕਿਲੋਗ੍ਰਾਮ ਭਾਰ ਵਰਗ ਵਿੱਚ ਕਜ਼ਾਕਿਸਤਾਨ ਦੀ ਪਹਿਲਵਾਨ ਨੂੰ 2-0 ਨਾਲ ਹਰਾ ਕੇ ਜਿੱਤਿਆ ਜੀ, ਇਹਨਾਂ ਦੇ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਵੇਖਦੇ ਹੋ?
1: ਦੇਖੋ, ਜਸਪ੍ਰੀਤ ਨੇ ਜਿਹੜਾ ਮੈਡਲ ਜਿੱਤਿਆ ਸਾਡੇ ਪੰਜਾਬ ਦੀ ਬੇਟੀ ਆ ਇਹ
0: ਜੀ,
1: ਤੇ ਸਾਡੇ ਪੰਜਾਬ ਵਾਸਤੇ ਵੀ ਬੜੀ ਮਾਣ ਦੀ ਗੱਲ ਆ, ਤੇ ਹਿੰਦੁਸਤਾਨ ਵਾਸਤੇ ਵੀ ਬੜੀ ਮਾਣ ਦੀ ਗੱਲ ਆ ਕਿ ਜਸਪ੍ਰੀਤ ਨੇ ਜਿਹੜਾ ਏਸ਼ੀਅਨ ਬੀਚ ਚੋਂ ਮੈਡਲ ਜਿੱਤਿਆ ਵਾ। ਤੇ ਜਿਹੜਾ ਜਸਪ੍ਰੀਤ ਦਾ ਪ੍ਰਦਰਸ਼ਨ ਆ, ਮੈਂ ਕਹਾਂਗਾ ਕਿ ਜਿਹੜੇ ਲਾਸਟ ਜਿਹੜੇ 2-3 ਸਾਲਾਂ ਤੋਂ ਏਡਾ ਵਧੀਆ ਨਹੀਂ ਚੱਲ ਰਿਹਾ ਸੀਗਾ, ਬਟ ਇਹ ਸੀਨੀਅਰ ਨੈਸ਼ਨਲ ਦੇ ਵਿੱਚ ਉਹ ਸਿਲਵਰ ਮੈਡਲ ਜਿੱਤਿਆ ਸੀ ਉਹਨੇ, ਫਿਰ ਸੀਨੀਅਰ ਏਸ਼ੀਆ ਚੈਂਪੀਅਨਸ਼ਿਪ ਦੇ ਟਰਾਇਲਾਂ ਵਿੱਚ ਚੰਗੇ ਪਹਿਲਵਾਨਾਂ ਨੂੰ ਹਰਾ ਕੇ ਇਹ ਫਾਈਨਲ ਲੂਜ਼ ਕਰ ਗਈ ਸੀ।
0: ਅੱਛਾ।
1: ਜਿਹੜੀ ਸਾਡੀ ਟੀਮ ਬਣੀ ਸੀਗੀ, ਫਸਟ ਵਾਲੇ ਏਸ਼ੀਆ ਚੈਂਪੀਅਨਸ਼ਿਪ ਗਏ ਸੀ ਤੇ ਸੈਕਿੰਡ ਵਾਲੇ ਬੀਚ ਏਸ਼ੀਅਨ ਗਏ ਸੀ। ਤੇ ਜਸਪ੍ਰੀਤ ਟਰਾਇਲ ਚ ਸੈਕਿੰਡ ਆਈ ਸੀ, ਪਰ ਉਹਨੇ ਜਿਹੜਾ ਇਹ ਮੈਡਲ ਜਿੱਤਿਆ ਵਾ ਤੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਜੀ, ਪੰਜਾਬ ਦੀ ਬੇਟੀ ਵੀ ਹੈ ਨਾਲ
0: ਜੀ। ਔਰ ਸੁਣਨ ਵਾਲੇ ਜਾਣਨਾ ਚਾਹੁੰਗੇ ਕਿ ਜਸਪ੍ਰੀਤ ਕਿੱਥੇ ਅਭਿਆਸ ਕਰਦੇ ਨੇ ਔਰ ਕਿੰਨਾ ਕੁ ਅਭਿਆਸ ਕਰਕੇ ਇੱਥੋਂ ਤੱਕ ਪਹੁੰਚੇ ਨੇ?
1: ਨੈਸ਼ਨਲ ਕੈਂਪ ਚ ਹੈ ਜੀ, ਦਿੱਲੀ ਆਈਜੀ ਸਟੇਡੀਅਮ ਦੇ ਵਿੱਚ। ਹਾਂਜੀ, ਨੈਸ਼ਨਲ ਕੈਂਪ ਲੱਗਾ ਹੋਇਆ ਸਾਡਾ
0: ਜੀ,
1: ਤੇ ਹੁਣ ਨੈਸ਼ਨਲ ਕੈਂਪ ਚ ਦਿੱਲੀ ਟ੍ਰੇਨਿੰਗ ਕਰਦੇ, ਵੈਸੇ ਫਤਿਹਗੜ੍ਹ ਸਾਹਿਬ ਤੋਂ ਨੇ
0: ਜੀ,
1: ਫਤਿਹਗੜ੍ਹ ਸਾਹਿਬ ਆਪਣਾ ਜਿਹੜੇ ਕੋਚ ਨੇ ਮਨਜੀਤ ਸਿੰਘ ਤੇ ਉੱਥੇ ਟ੍ਰੇਨਿੰਗ ਕਰਦੇ ਆ।

0: ਇਹ ਕਾਫੀ ਸਾਲਾਂ ਤੋਂ ਆ ਕੰਟੀਨਿਊ ਟ੍ਰੇਨਿੰਗ 'ਚ, ਕੰਟੀਨਿਊ ਮੈਡਲਾਂ ਦੇ ਵਿੱਚ ਆ, ਅਤੇ ਸਪੋਰਟਸ ਵਿਭਾਗ ਦੇ ਵਿੱਚ ਆਊਟਸਟੈਂਡਿੰਗ ਕੋਚ ਦੇ ਵਜੋਂ ਇਹ ਨਾਲੇ ਆਪਣੀ ਸੇਵਾਵਾਂ ਦੇ ਰਹੇ।
1: ਵਿਕਰਮ ਜੀ, ਏਸ਼ੀਅਨ ਬੀਚ ਚੈਂਪੀਅਨਸ਼ਿਪ ਵਿੱਚ ਜਿਹੜੀ ਕਿ ਚਾਈਨਾ 'ਚ ਹੋਈ, ਇੱਥੇ ਮੁਕਾਬਲਾ ਕਿੰਨਾ ਕੁ ਸਖਤ ਸੀ, ਕਿੰਨੇ ਕੁ ਮੁਲਕਾਂ 'ਚੋਂ ਪਹਿਲਵਾਨ ਸੀ, ਔਰ ਕਿੰਨਾ ਕੁ ਹਾਰਡ ਕੰਪੀਟੀਸ਼ਨ ਸੀ ਸਾਡੇ ਪਹਿਲਵਾਨਾਂ ਦੇ?
0: ਜਿਹੜੇ ਜੀ ਇਹ ਕੰਪੀਟੀਸ਼ਨ ਸੀਗਾ, ਇਹਦੇ ਵਿੱਚ ਤਕਰੀਬਨ ਜਿਹੜੇ ਰੈਸਲਿੰਗ ਵਾਲੇ ਦੇਸ਼ ਆ, ਜਿਨ੍ਹਾਂ 'ਚ ਰੈਸਲਿੰਗ ਬਹੁਤ ਮਤਲਬ ਮਸ਼ਹੂਰ ਆ, ਉਹ ਸਾਰਿਆਂ ਨੇ ਭਾਗ ਲਿਆ। ਜਿਸ ਤਰ੍ਹਾਂ ਮੰਗੋਲੀਆ, ਚਾਈਨਾ, ਕਜ਼ਾਕਿਸਤਾਨ, ਈਰਾਨ, ਇਹਨਾਂ ਸਾਰਿਆਂ ਨੇ ਭਾਗ ਲਿਆ। ਕੋਈ ਇੱਕ ਦੋ ਦੇਸ਼ ਸੀਗੇ ਜਿਹੜੇ ਨਹੀਂ, ਜਿਨ੍ਹਾਂ ਨੇ ਭਾਗ ਲਿਆ, ਨਹੀਂ ਤਾਂ ਤਕਰੀਬਨ ਏਸ਼ੀਅਨ ਜਿਹੜੇ ਕੰਟਰੀਜ਼ ਆ ਉਹ ਸਾਰੀਆਂ ਉੱਥੇ ਆਈਆਂ ਸੀ। ਅਤੇ ਜਿਹੜੇ ਉੱਥੇ ਪਾਰਟੀਸਪੇਟ ਜਿਨ੍ਹਾਂ ਨੇ ਕੀਤਾ ਉਹ ਸਾਰੇ ਮੈਡਲਿਸਟ ਸੀਗੇ, ਕੋਈ ਵਰਲਡ ਦਾ ਮੈਡਲਿਸਟ, ਕੋਈ ਏਸ਼ੀਆ ਦਾ ਮੈਡਲਿਸਟ। ਮਤਲਬ ਇਹ ਮੁਕਾਬਲਾ ਜਿਹੜਾ, ਜਿਸ ਤਰ੍ਹਾਂ ਕਹਿ ਲਓ ਕਿ ਸੀਨੀਅਰ ਜਿਹੜੀ ਏਸ਼ੀਅਨ ਚੈਂਪੀਅਨਸ਼ਿਪ ਹੁੰਦੀ ਹੈ ਉਹਦੇ ਮੁਕਾਬਲੇ ਦੀ ਹੋਈ ਸੀ, ਉਹਦੇ ਨਾਲੋਂ ਘੱਟ ਨਹੀਂ ਸੀ।
1: ਅੰਤਰਰਾਸ਼ਟਰੀ ਪੱਧਰ ਦੇ ਕੋਚ ਵਿਕਰਮ ਸ਼ਰਮਾ ਸਾਨੂੰ ਇਹਨਾਂ ਭਾਰਤ ਦੇ ਪਹਿਲਵਾਨਾਂ ਦੀ ਪ੍ਰਾਪਤੀ ਬਾਰੇ ਦੱਸ ਰਹੇ ਸਨ, ਅਤੇ ਸਾਡੇ ਪੰਜਾਬੀਆਂ ਲਈ ਫਖਰ ਵਾਲੀ ਗੱਲ ਹੈ ਕਿ ਜਸਪ੍ਰੀਤ ਕੌਰ ਨੇ ਇਹਨਾਂ ਮੁਕਾਬਲਿਆਂ 'ਚ ਕਾਂਸੇ ਦਾ ਤਮਗਾ ਜਿੱਤਿਆ। ਖੇਡ ਸੰਸਾਰ ਪ੍ਰੋਗਰਾਮ 'ਚ ਇੱਕ ਛੋਟੀ ਜਿਹੀ ਮੁਲਾਕਾਤ ਜਸਪ੍ਰੀਤ ਕੌਰ ਦੇ ਨਾਲ। ਜਸਪ੍ਰੀਤ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
2: ਥੈਂਕ ਯੂ ਸਰ, ਥੈਂਕ ਯੂ।
1: ਤੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਜੀ ਕਿ ਕਿਹੜੇ ਭਾਰ ਵਰਗ ਵਿੱਚ ਇਹ ਮੁਕਾਬਲਾ ਸੀ ਤੇ ਕਿਹੜੇ ਕਿਹੜੇ ਪਹਿਲਵਾਨਾਂ ਦੇ ਨਾਲ ਤੁਹਾਡੇ ਮੁਕਾਬਲੇ ਹੋਏ?
2: ਸਰ, ਮੈਂ 70 ਕਿਲੋ ਭਾਰ ਵਰਗ ਵਿੱਚ ਭਾਗ ਲਿਆ ਸੀ
1: ਜੀ,
2: ਤੇ ਮੇਰੀਆਂ 7 ਤੋਂ 8 ਕੁਸ਼ਤੀਆਂ ਹੋਈਆਂ ਹੋਣਗੀਆਂ। ਪਹਿਲੀਆਂ 2 ਕੁਸ਼ਤੀਆਂ ਤਾਂ ਨੇਪਾਲ ਨਾਲ ਸੀ, ਫਿਰ ਵੀਅਤਨਾਮ ਨਾਲ ਸੀ।
1: ਅੱਛਾ।
2: ਤੇ ਜਾਪਾਨ ਹੋ ਗਿਆ, ਕਜ਼ਾਕਿਸਤਾਨ ਹੋ ਗਿਆ, ਵੀਅਤਨਾਮ ਹੋ ਗਿਆ।
1: ਸਭ ਤੋਂ ਮੁਸ਼ਕਿਲ ਕੁਸ਼ਤੀ ਕਿਹੜੀ ਲੱਗੀ ਤੁਹਾਨੂੰ ਜਸਪ੍ਰੀਤ?
2: ਜਿਹੜੀ ਮੈਂ ਕੁਸ਼ਤੀ ਲੂਜ਼ ਕਰੀ ਆ ਸਰ, ਵੀਅਤਨਾਮ ਨਾਲ ਸੀ ਮੇਰੀ ਕੁਸ਼ਤੀ, ਤੇ ਉਹ ਮੈਂ ਲੂਜ਼ ਕਰੀ ਆ। ਉਹ ਮਤਲਬ ਉਹ ਕੁਸ਼ਤੀ ਦਾ ਮੈਨੂੰ ਬਹੁਤ ਹੋਆ, ਥੋੜਾ ਮੇਰੇ 'ਚ ਵੀ ਕਮੀ ਸੀ ਵੀ ਮਤਲਬ ਆਪਣੀ ਪਾਵਰ ਸਟਰੈਂਥ ਮੈਨੂੰ ਉਹ ਮਤਲਬ ਕੁੜੀ ਨਾਲ ਆਪਣੇ 'ਚ ਘੱਟ ਲੱਗੀ।
1: ਇਸ ਕੁਸ਼ਤੀ ਨੇ ਤੁਹਾਨੂੰ ਇਹ ਸਬਕ ਦਿੱਤਾ ਹੋਏਗਾ ਕਿ ਕੁਝ ਖੇਤਰਾਂ 'ਚ ਹੋਰ ਤਗੜੇ ਹੋਣ ਦੀ ਜ਼ਰੂਰਤ ਹੈ।
2: ਹਾਂਜੀ ਸਰ, ਹੁਣ ਮੈਂ ਆਪਣਾ ਜਾ ਕੇ ਇਹ ਚੀਜ਼ 'ਤੇ ਆਪਣੀ ਕੰਮ ਕਰੂੰਗੀ, ਆਪਣੀ ਪ੍ਰੈਕਟਿਸ ਹੋਰ ਵਧੀਆ, ਆਪਣੀ ਡਾਇਟ ਮਤਲਬ ਜਿਹੜਾ ਮੈਨੂੰ ਕਮੀ ਲੱਗੀ ਉਹਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰੂੰਗੀ।
1: ਅੱਛਾ ਜਸਪ੍ਰੀਤ, ਦੱਸੋ ਕਿ ਤੁਹਾਡਾ ਕੁਸ਼ਤੀ ਲੜਨ ਦਾ ਸਟਾਈਲ ਕਿੱਦਾਂ ਦਾ ਹੈ? ਤੁਸੀਂ ਅਟੈਕਿੰਗ ਕੁਸ਼ਤੀ ਲੜਨਾ ਪਸੰਦ ਕਰਦੇ ਹੋ ਕਿ ਡਿਫੈਂਸਿਵ ਰਹਿਣਾ ਪਸੰਦ ਕਰਦੇ ਹੋ?
2: ਜਿਵੇਂ ਸਰ ਕੁਸ਼ਤੀ ਵਿੱਚ ਐਵੇਂ ਹੁੰਦਾ ਵੀ ਪਹਿਲਾਂ ਪੁਆਇੰਟ ਲੈ ਮੈਂ ਲੈ ਲਵਾਂ, ਫਿਰ ਐਵੇਂ ਹੁੰਦਾ ਵੀ ਮੈਂ ਨਹੀਂ ਅਟੈਕ ਮਾਰਨਾ, ਮੈਂ ਡਿਫੈਂਸ ਕਰਾਂ, ਅਗਲਾ ਸਾਹਮਣੇ ਵਾਲਾ ਬੰਦਾ ਅਟੈਕ ਕਰੂਗਾ ਕਿਉਂਕਿ ਉਹਨੂੰ ਐਵੇਂ ਹੋਊਗਾ ਨਾ ਵੀ ਮੈਂ ਹਾਰ ਰਿਹਾ, ਮੈਂ ਆਪਣੇ ਪੁਆਇੰਟ ਕਵਰ ਕਰਨੇ ਆ। ਜੇ ਮੈਂ ਹਾਰ ਰਹੀ ਹੋਵਾਂ ਮੇਰੇ ਪੁਆਇੰਟ ਘੱਟ ਹੋਣਗੇ, ਫਿਰ ਮੈਂ ਸੋਚੂੰਗੀ ਅਟੈਕ ਕਰਨੇ ਦਾ ਵੀ ਨਹੀਂ ਮੈਂ ਹਾਰ ਰਹੀ ਹਾਂ, ਮੈਂ ਹੁਣ ਅਟੈਕ ਕਰਕੇ ਆਪਣੇ ਪੁਆਇੰਟ ਕਵਰ ਕਰਨੇ ਆ।
1: ਅੱਛਾ ਜਸਪ੍ਰੀਤ, ਹਰ ਪਹਿਲਵਾਨ ਦਾ ਕੋਈ ਨਾ ਕੋਈ ਫੇਵਰੇਟ ਦਾ ਹੁੰਦਾ ਜਿਹਦੇ 'ਚ ਲਾਉਣ 'ਚ ਉਹਨੂੰ ਮੁਹਾਰਤ ਹੁੰਦੀ ਹੈ ਔਰ ਉਸੇ ਤਾਕ 'ਚ ਰਹਿੰਦਾ ਹੈ ਕਿ ਮੇਰਾ ਇਹ ਦਾ ਲੱਗਣਾ ਚਾਹੀਦਾ, ਤੁਹਾਡੇ ਨਾਲ ਕਿੱਦਾਂ ਹੈ ਜੀ?
2: ਹਾਂਜੀ, ਹਰ ਇੱਕ ਦਾ ਆਪਣੀ ਆਪਣੀ ਟੈਕਨੀਕ ਹੁੰਦੀ ਹੈ। ਜਿਵੇਂ ਮੇਰਾ ਲੈਗ ਅਟੈਕ ਆ, ਮਤਲਬ ਸ਼ੁਰੂ ਤੋਂ ਹੀ ਮੇਰਾ ਫੇਵਰੇਟ ਰਿਹਾ, ਜੋ ਜ਼ਿਆਦਾਤਰ ਮੇਰਾ ਕੁਸ਼ਤੀਆਂ 'ਚ ਲੱਗਦਾ ਵੀ ਹੈ ਲੈਗ ਅਟੈਕ।
1: ਅੱਛਾ, ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕੁਸ਼ਤੀ ਦਾ ਸਫ਼ਰ ਕਿਹੜੇ ਅਖਾੜੇ ਤੋਂ ਤੁਸੀਂ ਸ਼ੁਰੂ ਕੀਤਾ ਸੀ ਅੱਜ ਇੱਥੇ ਤੱਕ ਪਹੁੰਚੇ?
2: ਸਰ, ਮੈਨੂੰ 13 ਸਾਲ ਹੋ ਗਏ ਲਗਭਗ ਕੁਸ਼ਤੀ ਕਰਦੀ ਨੂੰ, ਅਤੇ ਮੈਂ ਜਦੋਂ ਮੈਂ 9ਵੀਂ ਕਲਾਸ ਪੜ੍ਹਦੀ ਸੀ ਉਦੋਂ ਉੱਚੇ ਪਿੰਡ ਸੰਘੋਲ ਫਤਿਹਗੜ੍ਹ ਸਾਹਿਬ ਵਿੱਚ ਸੈਂਟਰ ਬਣਿਆ ਹੋਇਆ ਸੀ, ਰਾਜਵੀਰ ਕੋਚ ਸਾਹਿਬ ਹੁੰਦੇ ਸੀ, ਪਰ ਹੁਣ ਉਹਨਾਂ ਦੀ 2016 'ਚ ਡੈਥ ਹੋ ਗਈ ਸੀ
1: ਜੀ,
2: ਤੇ ਹਾਂ ਮੇਰੀ ਕੁਸ਼ਤੀ ਦੀ ਸ਼ੁਰੂਆਤ ਉਹਨਾਂ ਕੋਲੋਂ ਹੀ ਹੋਈ ਸੀ।
1: ਸੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਅਸੀਂ ਆਸ ਕਰਾਂਗੇ ਕਿ ਆਪਣੀਆਂ ਕਮਜ਼ੋਰੀਆਂ ਤੇ ਫਤਿਹ ਪਾ ਕੇ ਤੁਸੀਂ ਫਿਰ ਤੋਂ ਦੁਬਾਰਾ ਭਾਰਤ ਲਈ ਸੋਨੇ ਦਾ ਤਮਗਾ ਅਗਲੀ ਵਾਰ ਲੈ ਕੇ ਆਓਗੇ।
2: ਹਾਂਜੀ ਹਾਂਜੀ,
1: ਬਹੁਤ ਮਿਹਰਬਾਨੀ ਗੱਲਬਾਤ ਲਈ।
2: ਠੀਕ ਹੈ, ਥੈਂਕ ਯੂ ਸਰ।
1: ਡੈਨਮਾਰਕ ਵਿੱਚ ਅੱਜ ਕੱਲ੍ਹ ਚੱਲ ਰਿਹਾ ਹੈ ਥਾਮਸ ਬੈਡਮਿੰਟਨ ਕੱਪ 2026, ਜਿਸ ਵਿੱਚ ਭਾਰਤੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਤੇ ਦੇਸ਼ ਲਈ ਘੱਟੋ ਘੱਟ ਇੱਕ ਤਮਗਾ ਪੱਕਾ ਕਰ ਲਿਆ। ਗਰੁੱਪ ਏ ਵਿੱਚ ਭਾਰਤ ਨੂੰ ਚੀਨ, ਕੈਨੇਡਾ ਤੇ ਆਸਟ੍ਰੇਲੀਆ ਦੇ ਨਾਲ ਰੱਖਿਆ ਗਿਆ ਸੀ। ਭਾਰਤ ਨੇ ਆਪਣੇ ਪਹਿਲੇ 2 ਮੈਚਾਂ ਵਿੱਚ ਕੈਨੇਡਾ ਨੂੰ 4-1 ਨਾਲ ਤੇ ਆਸਟ੍ਰੇਲੀਆ ਨੂੰ 5-0 ਨਾਲ ਹਰਾ ਕੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ। ਚੀਨ ਦੇ ਖਿਲਾਫ ਕਾਂਟੇ ਦੀ ਟੱਕਰ ਸੀ। ਗਰੁੱਪ ਦੇ ਆਖਰੀ ਮੈਚ ਵਿੱਚ ਭਾਰਤ ਦਾ ਮੁਕਾਬਲਾ ਚੀਨ ਨਾਲ ਹੋਇਆ ਸੀ। ਹਾਲਾਂਕਿ ਭਾਰਤ ਇਹ 2-3 ਨਾਲ ਹਾਰ ਗਿਆ, ਪਰ ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਤੇ ਤਜਰਬੇਕਾਰ HS ਪ੍ਰਣੋਈ ਨੇ ਆਪਣੇ ਸਿੰਗਲਸ ਮੈਚ ਜਿੱਤ ਕੇ ਚੀਨ ਨੂੰ ਸਖ਼ਤ ਟੱਕਰ ਦਿੱਤੀ। 1 ਮਈ ਨੂੰ ਹੋਏ ਕੁਆਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਚੀਨ ਤੈਪਈ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਲਿਆ। ਪਹਿਲੇ ਸਿੰਗਲਸ ਮੁਕਾਬਲੇ ਵਿੱਚ ਲਕਸ਼ਯ ਸੇਨ ਨੇ ਵਿਸ਼ਵ ਦੇ ਨੰਬਰ 6 ਖਿਡਾਰੀ ਚੋਉ ਤੇਨ ਚਿਨ ਨੂੰ 18-21, 22-20, 21-17 ਨਾਲ ਹਰਾ ਕੇ ਭਾਰਤ ਨੂੰ 1-0 ਦਾ ਵਾਧਾ ਕਰਾਇਆ। ਦੂਜੇ ਮੈਚ ਵਿੱਚ ਸਾਤਵਿਕ ਸਾਈਰਾਜ ਰੰਕੀ ਰੈੱਡੀ

0: ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਚਿਊ ਸਿਆਂਗ ਚੀ ਤੇ ਵਾਂਗ ਚੀ ਲਿਨ ਨੂੰ 23-21, 19-21, 21-12 ਨਾਲ ਹਰਾ ਕੇ ਸਕੋਰ 2-0 ਦਾ ਕਰ ਦਿੱਤਾ। ਤੀਜੇ ਮੈਚ ਵਿੱਚ 20 ਸਾਲਾ ਆਯੁਸ਼ ਸ਼ੈੱਟੀ ਨੇ ਆਲ ਇੰਗਲੈਂਡ ਚੈਂਪੀਅਨ ਲਿਨ ਚੁਨ ਯੀ ਨੂੰ 21-16, 21-17 ਨਾਲ ਸਿੱਧੇ ਗੇਮਾਂ ਵਿੱਚ ਹਰਾ ਕੇ ਭਾਰਤ ਦੀ ਜਿੱਤ ਤੇ ਮੋਹਰ ਲਾ ਦਿੱਤੀ। ਸੈਮੀਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਦਾ ਕਾਂਸੇ ਦਾ ਤਮਗਾ ਤੇ ਪੱਕਾ ਹੋ ਗਿਆ ਤੇ ਭਾਰਤ ਦਾ ਮੁਕਾਬਲਾ ਹੁਣ ਫਰਾਂਸ ਤੇ ਜਾਪਾਨ ਦੇ ਜੇਤੂ ਨਾਲ ਹੋਏਗਾ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2022 ਵਿੱਚ ਇਤਿਹਾਸ ਰਚਦਿਆਂ ਸੋਨ ਤਮਗਾ ਜਿੱਤਿਆ ਸੀ। ਟੀਮ ਇੱਕ ਵਾਰ ਫਿਰ ਉਸੇ ਰਾਹ ਤੇ ਚੱਲ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ IPL ਕ੍ਰਿਕਟ ਦੀ। ਪਿਛਲੇ ਹਫ਼ਤੇ IPL ਦੇ ਮੁਕਾਬਲੇ ਬਹੁਤ ਹੀ ਦਿਲਚਸਪ ਤੇ ਰੋਮਾਂਚ ਭਰਪੂਰ ਰਹੇ। 26 ਅਪ੍ਰੈਲ ਨੂੰ CSK ਤੇ ਗੁਜਰਾਤ ਟਾਈਟਨਸ ਦਾ ਜਿਹੜਾ ਮੁਕਾਬਲਾ ਹੋਇਆ, ਗੁਜਰਾਤ ਟਾਈਟਨਸ ਨੇ ਇੱਕ ਤਰਫਾ ਮੁਕਾਬਲਾ ਕਰਦਿਆਂ CSK ਨੂੰ 8 ਵਿਕਟਾਂ ਦੇ ਨਾਲ ਹਰਾਇਆ। ਕਾਰਨ ਇਹ ਸੀ ਕਿ ਕਗੀਸੋ ਰਿਬਾਡਾ ਨੇ ਸ਼ਾਨਦਾਰ ਤੇ ਘਾਤਕ ਗੇਂਦਬਾਜ਼ੀ ਕੀਤੀ ਸੀ, ਜਿਸ ਕਰਕੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। 26 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਸ ਤੇ ਲਖਨਊ ਸੁਪਰ ਜਾਇੰਟਸ ਦੇ ਦਰਮਿਆਨ ਬਹੁਤ ਹੀ ਕਮਾਲ ਦਾ ਮੁਕਾਬਲਾ ਹੋਇਆ। 20 ਓਵਰਾਂ ਦੀ ਸਮਾਪਤੀ ਤੋਂ ਬਾਅਦ ਦੋਵਾਂ ਟੀਮਾਂ ਦੇ ਸਕੋਰ ਬਰਾਬਰ ਰਹੇ ਤੇ ਮੁਕਾਬਲਾ ਸੁਪਰ ਓਵਰ ਵਿੱਚ ਚਲਾ ਗਿਆ। ਸੁਪਰ ਓਵਰ ਵਿੱਚ ਸੁਨੀਲ ਨਾਰਾਇਣ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ 1 ਓਵਰ 'ਚ 2 ਵਿਕਟਾਂ ਹਾਸਲ ਕੀਤੀਆਂ ਤੇ ਸਿਰਫ 1 ਦੌੜ ਦਿੱਤੀ ਤੇ ਉਸ ਤੋਂ ਬਾਅਦ ਰਿੰਕੂ ਸਿੰਘ ਨੇ ਬੱਲੇਬਾਜ਼ੀ ਕਰਦਿਆਂ ਆਪਣੀ ਟੀਮ ਨੂੰ ਜਿੱਤ ਦਿਵਾਈ। 27 ਅਪ੍ਰੈਲ ਦਾ ਮੁਕਾਬਲਾ ਦਿੱਲੀ ਕੈਪੀਟਲਸ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਦਰਮਿਆਨ ਸੀ, ਜਿਸ ਨੂੰ ਰਾਇਲ ਚੈਲੇਂਜਰ ਬੈਂਗਲੁਰੂ ਨੇ 9 ਵਿਕਟਾਂ ਨਾਲ ਇਸ ਕਰਕੇ ਜਿੱਤਿਆ ਕਿਉਂਕਿ ਜੌਸ਼ ਹੇਜ਼ਲਵੁੱਡ ਦੀ ਗੇਂਦਬਾਜ਼ੀ ਨੇ ਦਿੱਲੀ ਕੈਪੀਟਲ ਦੇ ਬੱਲੇਬਾਜ਼ਾਂ ਦੇ ਪੈਰ ਨਹੀਂ ਸੀ ਲੱਗਣ ਦਿੱਤੇ। 28 ਅਪ੍ਰੈਲ ਨੂੰ ਮੁਕਾਬਲਾ ਸੀ ਪੰਜਾਬ ਕਿੰਗਜ਼ 11 ਦਾ ਤੇ ਰਾਜਸਥਾਨ ਰਾਇਲਸ ਦੇ ਦਰਮਿਆਨ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 222 ਦੌੜਾਂ ਦਾ ਟੀਚਾ ਰਾਜਸਥਾਨ ਰਾਇਲਸ ਨੂੰ ਦਿੱਤਾ ਸੀ ਤੇ ਰਾਜਸਥਾਨ ਰਾਇਲਸ ਨੇ 6 ਵਿਕਟਾਂ ਨਾਲ ਇਹ ਮੁਕਾਬਲਾ ਜਿੱਤ ਲਿਆ। ਇਸ IPL ਮੁਕਾਬਲੇ ਵਿੱਚ ਪੰਜਾਬ ਦੀ ਇਹ ਪਹਿਲੀ ਹਾਰ ਸੀ। 29 ਅਪ੍ਰੈਲ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਤੇ ਮੁੰਬਈ ਇੰਡੀਅਨਸ ਦੇ ਦਰਮਿਆਨ ਸੀ, ਜੋ ਕਿ ਸਨਰਾਈਜ਼ਰਸ ਹੈਦਰਾਬਾਦ ਨੇ 6 ਵਿਕਟਾਂ ਨਾਲ ਜਿੱਤਿਆ। ਮੁੰਬਈ ਇੰਡੀਅਨਸ ਨੇ 249 ਦੌੜਾਂ ਬਣਾਈਆਂ ਸਨ ਤੇ ਸਨਰਾਈਜ਼ਰਸ ਹੈਦਰਾਬਾਦ ਨੇ 4 ਵਿਕਟਾਂ ਗਵਾ ਕੇ ਇਹ ਟੀਚਾ ਪੂਰਾ ਕਰ ਲਿਆ ਸੀ। ਤੇ 30 ਅਪ੍ਰੈਲ ਨੂੰ ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰ ਬੈਂਗਲੁਰੂਸ ਦੇ ਦਰਮਿਆਨ ਹੋਏ ਮੁਕਾਬਲੇ 'ਚ ਸ਼ੁਭਮਨ ਗਿੱਲ ਦੀਆਂ 43 ਦੌੜਾਂ ਸਦਕਾ ਗੁਜਰਾਤ ਟਾਈਟਨਸ ਨੇ ਰਾਇਲ ਚੈਲੇਂਜਰ ਬੈਂਗਲੁਰੂ ਤੋਂ ਇਹ ਮੁਕਾਬਲਾ 4 ਵਿਕਟਾਂ ਦੇ ਨਾਲ ਜਿੱਤਿਆ। ਤੇ ਕੱਲ੍ਹ ਜਿਹੜਾ ਮੁਕਾਬਲਾ ਰਾਜਸਥਾਨ ਰਾਇਲਸ ਤੇ ਦਿੱਲੀ ਕੈਪੀਟਲਸ ਦੇ ਦਰਮਿਆਨ ਹੋਇਆ, ਦਿੱਲੀ ਕੈਪੀਟਲਸ ਨੇ 7 ਵਿਕਟਾਂ ਨਾਲ ਇਹ ਮੁਕਾਬਲਾ ਜਿੱਤਿਆ। 226 ਦੌੜਾਂ ਦਾ ਟੀਚਾ ਸਿਰਫ 3 ਵਿਕਟਾਂ ਗਵਾ ਕੇ ਪੂਰਾ ਕੀਤਾ ਗਿਆ। ਤੇ ਖੇਡ ਸੰਸਾਰ ਪ੍ਰੋਗਰਾਮ 'ਚ ਹੁਣ ਗੱਲ ਕਰਦੇ ਹਾਂ ਭਾਰਤੀ ਮਹਿਲਾ ਕ੍ਰਿਕਟ ਦੀ, ਜਿਸ ਨੇ ਕਿ ਹੁਣੇ ਹੁਣੇ ਸਾਊਥ ਅਫਰੀਕਾ ਦਾ ਦੌਰਾ ਕੀਤਾ ਤੇ 5 T20 ਮੁਕਾਬਲੇ ਖੇਡੇ ਗਏ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇਸ ਦੌਰੇ 'ਚ 5 ਮੁਕਾਬਲਿਆਂ 'ਚੋਂ 4 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਨ ਕੀ ਰਹੇ ਇਸ ਬਾਰੇ ਆਓ ਗੱਲਬਾਤ ਕਰਦੇ ਹਾਂ ਆਸ਼ੂਤੋਸ਼ ਸ਼ਰਮਾ ਦੇ ਨਾਲ, ਜਿਹੜੇ ਕਿ ਵੁਮੈਨ ਕ੍ਰਿਕਟ ਦੇ ਨਾਲ ਕਾਫੀ ਦੇਰ ਤੋਂ ਜੁੜੇ। ਆਸ਼ੂਤੋਸ਼ ਜੀ, ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਜੀ, ਥੈਂਕ ਯੂ।
0: ਔਰ ਸਾਊਥ ਅਫਰੀਕਾ 'ਚ ਭਾਰਤੀ ਮਹਿਲਾ ਕ੍ਰਿਕਟ ਦੇ ਸਾਊਥ ਅਫਰੀਕਾ ਮਹਿਲਾ ਕ੍ਰਿਕਟ ਟੀਮ ਨਾਲ 5 T20 ਮੁਕਾਬਲੇ ਸੀ, ਜਿਹਦੇ 'ਚੋਂ ਅਸੀਂ 1 ਮੁਕਾਬਲਾ ਜਿੱਤਿਆ ਤੇ 4 ਹਾਰੇ ਨੇ ਜੀ। ਤੁਸੀਂ ਕੀ ਮੋਟਾ ਮੋਟਾ ਕਾਰਨ ਆਸ਼ੂਤੋਸ਼ ਜੀ ਸਮਝਦੇ?
1: ਦੇਖੋ, ਇਹ ਜਿਹੜੀ ਸੀਰੀਜ਼ ਸੀਗੀ, ਇੱਕ ਤਰ੍ਹਾਂ ਦਾ T20 ਵਰਲਡ ਕੱਪ ਤੋਂ ਪਹਿਲਾਂ ਤਿਆਰੀ ਲਈ ਇਹਨੂੰ ਆਰਗੇਨਾਈਜ਼ ਕੀਤਾ ਗਿਆ ਸੀ
0: ਜੀ,
1: ਤੇ ਉਹਦੇ ਵਿੱਚ ਇਹਨਾਂ ਨੇ ਕੁਛ ਨਵੇਂ ਭਵਿੱਖ ਦੇ ਪਲੇਅਰ ਲੱਭਣ ਵਾਸਤੇ ਕੁਛ ਡੈਬੂਟੈਂਟ ਤੇ ਕੁਛ ਪਹਿਲਾਂ ਦੌਰਾ ਸੀ ਕਈ ਮੈਚਾਂ ਦਾ
0: ਜੀ,
1: ਉਹ ਸਿਰਫ ਕੰਬੀਨੇਸ਼ਨ ਨੂੰ ਟੈਸਟ ਕਰਨ ਵਾਸਤੇ ਜਾਂ ਵਰਲਡ ਕੱਪ ਦੇ ਵਿੱਚੋਂ ਤਿਆਰੀ ਦੇ ਵਿੱਚ ਇਹਨਾਂ ਨੇ ਕੀਤਾ
0: ਜੀ।
1: ਅਨਫੋਰਚੁਨੇਟਲੀ ਜਿਹੜਾ ਇੰਨਾ ਕਲਿੱਕ ਨਹੀਂ ਕੀਤਾ ਤੇ ਸੀਰੀਜ਼ ਦੇ ਉੱਤੇ ਅਸਰ ਪਿਆ ਤੇ 4-1 ਦੇ ਨਾਲ ਭਾਰਤ ਹਾਰ ਗਿਆ
0: ਜੀ। ਆਸ਼ੂਤੋਸ਼ ਜੀ, ਜੇ ਭਾਰਤੀ ਮਹਿਲਾ ਕ੍ਰਿਕਟ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਏ ਨਾ, ਤੇ ਹਰਮਨਪ੍ਰੀਤ ਨੇ 5 ਮੈਚਾਂ 'ਚ 169 ਦੌੜਾਂ ਬਣਾਈਆਂ, ਸ਼ਫਾਲੀ ਵਰਮਾ ਦੀਆਂ 168 ਨੇ ਜੀ, ਸਿਮ੍ਰਿਤੀ ਮੰਦਾਨਾ ਦਾ ਇਸ ਟੂਰ 'ਚ ਬੱਲਾ ਨਹੀਂ ਚੱਲਿਆ। ਸੋ ਜਿਹੜੇ ਸਾਡੇ ਸੀਨੀਅਰ ਇਸਟੈਬਲਿਸ਼ਡ ਪਲੇਅਰ ਨੇ, ਤੁਸੀਂ ਸਮਝਦੇ ਹੋ ਕਿ ਸਾਊਥ ਅਫਰੀਕਨ ਵਿਕਟਸ ਤੇ ਖੇਡਣਾ, ਉਸ ਬਾਉਂਸ ਨੂੰ, ਉਸ ਪੇਸ ਨੂੰ ਉਹਨੇ ਵੀ ਥੋੜਾ ਜਿਹਾ ਫਰਕ ਪਾਇਆ ਜੀ?
1: ਨਹੀਂ, ਨੈਚੁਰਲੀ ਫਰਕ, ਜਦੋਂ ਅਸੀਂ ਅਵੇ ਸੀਰੀਜ਼ ਖੇਡਦੇ ਹਾਂ ਕੋਈ ਵੀ, ਉੱਥੇ ਫਰਕ ਤਾਂ ਜ਼ਰੂਰ ਪੈਂਦਾ, ਲੇਕਿਨ ਇੱਕ ਬਹੁਤ ਮਹੱਤਵਪੂਰਨ ਪਲੇਅਰ ਹੈ ਸਮ੍ਰਿਤੀ ਮੰਦਾਨਾ
0: ਜੀ ਜੀ।
1: ਹਾਲਾਂਕਿ ਕਈ ਮੈਚਾਂ ਦੇ ਵਿੱਚ ਸਟਾਰਟ ਵੀ ਠੀਕ ਮਿਲਿਆ, ਲੇਕਿਨ ਮਿਡਲ ਆਰਡਰ ਜਿਹੜਾ ਹੈ ਨਾ ਇਹਦੇ ਵਿੱਚ, ਜਿਵੇਂ ਮੈਂ ਰੋਡ੍ਰਿਗਜ਼ ਜ਼ਿਆਦਾ ਅੱਛਾ ਨਹੀਂ ਕਰ ਪਾਏ, ਨਵੇਂ ਕੁਛ ਪਲੇਅਰ ਨੂੰ ਮੌਕਾ ਦਿੱਤਾ ਉਹ ਠੀਕ ਨਹੀਂ ਦੇ ਪਾਏ, ਜਿਸ ਨਾਲ ਵੱਡਾ ਸਕੋਰ ਨਹੀਂ ਕਰ ਪਾਈ
0: ਜੀ
1: ਟੀਮ ਜਿਹੜੀ ਹੈ। ਹਾਲਾਂਕਿ ਸਿਰਫ ਮੇਰੇ ਹਰਮਨਪ੍ਰੀਤ ਕੌਰ ਇਹਨੇ ਥੋੜਾ ਅੱਛਾ ਪਰਫਾਰਮ ਕੀਤਾ, ਲੇਕਿਨ ਕੰਸਿਸਟੈਂਸੀ ਨਹੀਂ ਰਹੀ ਸਾਰਿਆਂ ਦੀ ਨਾ
0: ਜੀ ਜੀ,
1: ਉਹ ਇੱਕ

0: ਰਨ ਬਣੇ ਆ ਮੁੱਖ।
1: ਔਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜੇ ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤੇ ਦੀਪਤੀ ਸ਼ਰਮਾ ਨੇ ਇੱਕ ਮੈਚ 'ਚ 5 ਵਿਕਟਾਂ ਜ਼ਰੂਰ ਹਾਸਲ ਕੀਤੀਆਂ ਨੇ, ਬਾਕੀ ਮੁਕਾਬਲਿਆਂ 'ਚ ਉਹ ਵੀ ਇੰਨੇ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਦਿਸੇ।
0: ਨਹੀਂ ਪ੍ਰਭਾਵਸ਼ਾਲੀ ਨੇ, ਹਾਲਾਂਕਿ ਇੱਕ ਮੈਚ ਜਿਹਦੇ ਵਿੱਚ 5 ਵਿਕਟਾਂ ਲਈਆਂ ਉਹੀ ਮੈਚ ਜਿਹੜਾ ਉਹ ਇੰਡੀਆ ਜਿੱਤਿਆ।
1: ਜੀ ਜੀ
0: ਹਾਂਜੀ, ਤੇ ਉਹ ਕਿਉਂਕਿ ਐਕਸਟਰਾਆਰਡੀਨਰੀ ਪਰਫਾਰਮੈਂਸ ਸੀ, ਨਹੀਂ ਅਦਰਵਾਈਜ਼ ਨਾ ਐਕਚੁਅਲੀ ਜਿਹੜੀਆਂ ਦੱਖਣੀ ਅਫਰੀਕਾ ਦੀਆਂ ਪਿੱਚਾਂ ਉਹ ਛਾਲ ਪੂਰੀਆਂ ਹੁੰਦੀਆਂ ਪੂਰੀਆਂ,
1: ਤੇ
0: ਉਹ ਇੱਕ ਤਰ੍ਹਾਂ ਦਾ ਇਹਨਾਂ ਨੂੰ ਇਹਨਾਂ ਦੀਆਂ ਅੱਖਾਂ ਜ਼ਰੂਰ ਖੋਲੀਆਂ, ਕਿਉਂਕਿ ਵਰਲਡ ਕੱਪ ਤੋਂ ਬਾਅਦ ਹਜੇ ਤੱਕ ਜਿਹੜੀ ਹੈ ਉਹ ਟੀਮ ਇੰਡੀਆ ਦੀ ਟੀਮ ਆਪਣਾ ਆਨੰਦ ਮਾਣ ਰਹੀ ਸੀ, ਲੇਕਿਨ ਇੱਕ ਇੱਕ ਡੈਥ ਓਵਰ ਦੇ ਵਿੱਚ ਜਿਹੜੀ ਬੋਲਿੰਗ ਹੈ ਨਾ ਉਹ ਪ੍ਰਭਾਵਸ਼ਾਲੀ ਨਹੀਂ ਰਹੀ। ਹਾਲਾਂਕਿ ਕੁਛ ਇੱਕ ਮੈਚਾਂ ਦੇ ਵਿੱਚ ਇਹਨਾਂ ਨੇ ਨਵੀਂ ਗੇਂਦ ਦੇ ਨਾਲ ਵਧੀਆ ਬੋਲਿੰਗ ਕੀਤੀ ਹੈ, ਲੇਕਿਨ ਡੈਥ ਓਵਰ ਦੇ ਵਿੱਚ ਨਾ ਇਹ ਨਾਕਾਮਯਾਬ ਰਹੇ ਹੈ। ਤੇ ਉਹਨਾਂ ਦੇ ਬੈਟਸਮੈਨ ਜਿਹੜੀ ਉਹਨਾਂ ਦੀ ਕਪਤਾਨ ਹੈ, ਇੱਕ ਤਰ੍ਹਾਂ ਦੇ ਦੇਖਿਆ ਜਾਵੇ ਤਾਂ ਸਾਰੀ ਦੀ ਸਾਰੀ ਸੀਰੀਜ਼ ਜਿਹੜੀ ਹੈ ਉਹਦੇ ਨਾਂ ਹੈ।
1: ਜੀ ਬਿਲਕੁਲ, 300 ਤੋਂ ਜ਼ਿਆਦਾ ਦੌੜਾਂ ਲੌਰਾ ਵਾਲਫੋਰਡ ਨੇ ਬਣਾਈਆਂ ਨੇ।
0: ਲੇਕਿਨ ਫੇਰ ਵੀ ਦੇਖੋ ਕਿਸੇ ਵੀ ਬਾਲਰ ਨੂੰ ਐਸਟੈਬਲਿਸ਼ ਹੋਣ ਵਾਸਤੇ ਲਗਾਤਾਰ ਪਰਫਾਰਮੈਂਸ ਦੇਣੀ ਪੈਂਦੀ ਹੈ
1: ਜੀ,
0: ਤੇ ਉਹ ਕੁਛ ਬਾਹਰਲੀਆਂ ਵਿਕਟਾਂ ਜਿਹੜੀਆਂ ਉਹ ਫਾਸਟ ਬਾਲਰ ਨੂੰ ਜ਼ਿਆਦਾ ਹੈਲਪ ਕਰਦੀਆਂ, ਲੇਕਿਨ ਉਹਨੇ ਕੁਛ ਇੱਕ ਮੈਚਾਂ ਦੇ ਵਿੱਚ ਹਾਲਾਂਕਿ ਚੰਗੀ ਬੋਲਿੰਗ ਕੀਤੀ ਹੈ ਤੇ ਕੁਛ ਵਿਕਟਾਂ ਵੀ ਲਈਆਂ
1: ਜੀ,
0: ਲੇਕਿਨ ਓਵਰਆਲ ਦੇਖਿਆ ਜਾਵੇ ਤਾਂ ਵਨ ਸਾਈਡਡ ਜਿਹੜੀ ਸੀਰੀਜ਼ ਆ ਉਹ ਸਾਊਥ ਅਫਰੀਕਾ ਨੇ
1: ਜੀ। ਔਰ ਇਹ ਸੀਰੀਜ਼ ਸਾਨੂੰ ਇਸ ਗੱਲ ਦਾ ਸੁਨੇਹਾ ਵੀ ਦਿੰਦੀ ਹੈ ਕਿ ਹੁਣ ਤੱਕ ਜੇ ਅਸੀਂ ਸਪਿਨ ਤੇ ਜ਼ਿਆਦਾ ਨਿਰਭਰ ਰਹੇ ਹਾਂ ਤੇ ਸਾਨੂੰ ਫਾਸਟ ਬੋਲਿੰਗ ਤੇ ਵੀ ਡਿਪੈਂਡ ਕਰਨਾ ਪਏਗਾ, ਹੋਰ ਫਾਸਟ ਬੋਲਰਸ ਜਿਹੜੇ ਨੇ ਆਪਣੀ ਟੀਮ 'ਚ ਸ਼ਾਮਿਲ ਕਰਨੇ ਪੈਣਗੇ।
0: ਨਹੀਂ ਬਿਲਕੁਲ ਠੀਕ ਹੈ, ਲੇਕਿਨ ਨਾ ਇਹ ਐਕਚੁਅਲੀ ਜੋ ਸੀਰੀਜ਼ ਦੇ ਵਿੱਚ ਸਾਹਮਣੇ ਆਈ ਹੈ ਜ਼ਿਆਦਾ ਐਕਸਪੈਰੀਮੈਂਟਲ ਰਹੇ ਆ, ਹਾਲਾਂਕਿ ਐਕਸਪੈਰੀਮੈਂਟਲ ਹੋਣਾ ਜ਼ਰੂਰ ਚਾਹੀਦਾ ਸਾਡੀ ਟੀਮ ਨੂੰ, ਲੇਕਿਨ ਥੋੜ੍ਹਾ ਜਿਹਾ ਐਵਰੇਜ ਵੀ ਬਣਾ ਕੇ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਸੀਰੀਜ਼ ਵਨ ਸਾਈਡਡ ਨਾ ਜਾਏ।
1: ਜੀ ਜੀ
0: ਦੇਖੋ ਟੀਮ ਦੇ ਮਨੋਬਲ ਦੇ ਉੱਤੇ ਤਾਂ ਫਰਕ ਪੈਂਦਾ ਹੀ ਹੈ ਜੀ ਜਦੋਂ ਹਾਰਦੀ ਹੈ ਟੀਮ, ਲੇਕਿਨ ਇਹ ਅੱਛੀ ਗੱਲ ਹੈ ਕਿ ਵਰਲਡ ਕੱਪ ਤੋਂ ਪਹਿਲਾਂ ਇਹਨਾਂ ਨੂੰ ਸਾਰੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਉਹਨਾਂ ਨੂੰ ਥੋੜ੍ਹਾ ਵਰਕਆਊਟ ਕਰਨ ਦਾ ਮੌਕਾ ਮਿਲ ਜਾਏਗਾ
1: ਜੀ। ਔਰ ਥੋੜ੍ਹੀ ਦੇਰ ਬਾਅਦ ਹੀ ਆਸ਼ੂਤੋਸ਼ ਜੀ ਇੰਗਲੈਂਡ ਦਾ ਦੌਰਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਕਰਨਾ ਹੈ, ਉੱਥੇ ਵੀ T20 ਮੁਕਾਬਲੇ ਖੇਡੇ ਜਾਣੇ ਨੇ, ਉੱਥੇ ਵਿਕਟਾਂ ਸਾਊਥ ਅਫਰੀਕਾ ਨਾਲੋਂ ਬਿਲਕੁਲ ਵੱਖਰੀਆਂ ਨੇ, ਇਹ ਵੀ ਇੱਕ ਵੱਡੀ ਚੁਣੌਤੀ ਹੋਏਗੀ ਜੀ।
0: ਬੜੀ ਵੱਡੀ ਚੁਣੌਤੀ ਹੋਊਗੀ ਕਿਉਂਕਿ ਜਿੱਥੇ ਜਿੱਥੇ ਕ੍ਰਿਕਟ ਖੇਡੀ ਜਾਂਦੀ ਹੈ ਇੰਗਲੈਂਡ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਸਵਿੰਗ ਬੋਲਿੰਗ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ
1: ਜੀ,
0: ਤੇ ਫਾਸਟ ਬੋਲਰਸ ਦਾ ਜਿਹੜਾ ਉਹ ਬੜਾ ਵੱਡਾ ਰੋਲ ਰਹਿੰਦਾ
1: ਜੀ।
0: ਹੋ ਸਕਦਾ ਕੋਈ ਚੇਂਜਿਸ ਹੋਣ ਉਦੋਂ ਜਿਹੜੇ ਐਕਸਪੀਰੀਅੰਸ ਬੱਲੇਬਾਜ਼ ਹੈ ਉਹਨਾਂ ਨੂੰ ਜ਼ਿਆਦਾ ਮੌਕਾ ਮਿਲੇ ਤੇ ਪਰਫਾਰਮੈਂਸ ਜਿਹੜੀ ਉਹ ਬੈਟਰ ਹੋਣ ਦੀ ਉਮੀਦ ਬਹੁਤ ਹੈ ਇੰਡੀਅਨ ਟੀਮ ਤੋਂ, ਜਲਦੀ ਰਿਕਵਰ ਕਰਨਗੇ
1: ਜੀ। ਸਿਮ੍ਰਿਤੀ ਮੰਧਾਨਾ ਜਿਨ੍ਹਾਂ ਦਾ ਕਿ ਕੌਨਫੀਡੈਂਸ ਇਸ ਵੇਲੇ ਲੋਅ ਹੋਏਗਾ ਇਸ ਦੌਰੇ ਤੋਂ ਬਾਅਦ, ਇੰਗਲੈਂਡ ਹੋਰ ਜ਼ਿਆਦਾ ਵੱਡੀ ਚੁਣੌਤੀ ਹੋਏਗੀ ਜੀ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ।
0: ਹਾਂਜੀ ਹਾਂਜੀ, ਨਹੀਂ ਉਹ ਵਰਿੰਦਰ ਜੀ ਦੇਖੋ ਇਹੀ ਪਹਿਚਾਣ ਆ ਵੱਡੇ ਪਲੇਅਰ ਦੀ
1: ਜੀ, ਬਿਲਕੁਲ
0: ਇਹਨਾਂ ਵਾਸਤੇ ਬਾਊਂਸ ਬੈਕ ਕਰਨਾ, ਏਡੀ ਵੱਡੀ ਪਲੇਅਰ ਹੈ, ਇੰਨਾ ਐਕਸਪੀਰੀਅੰਸ ਹੈ, ਬਹੁਤ ਮੈਚਾਂ ਦਾ ਐਕਸਪੀਰੀਅੰਸ ਹੈ
1: ਜੀ,
0: ਇਹ ਜਲਦੀ ਬਾਊਂਸ ਬੈਕ ਕਰੇਗੀ ਕਿਉਂਕਿ ਉਹ ਵੱਡੀ ਪਲੇਅਰ ਹੈ
1: ਜੀ। ਬਿਲਕੁਲ, ਅਸੀਂ ਇਹ ਉਮੀਦ ਕਰਦੇ ਹਾਂ। ਆਸ਼ੂਤੋਸ਼ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਦੇ ਲਈ।
0: ਥੈਂਕ ਯੂ ਜੀ,
1: ਬਹੁਤ ਮਿਹਰਬਾਨੀ। ਇਸ ਦੇ ਨਾਲ ਹੀ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਖਤਮ ਹੋਇਆ। ਆਲੇਖ, ਖੋਜ, ਵਾਚਨ ਤੇ ਸੰਪਾਦਨ ਬੀਰਿੰਦਰ ਸਿੰਘ, ਪੇਸ਼ਕਸ਼ ਪ੍ਰਤਿਸ਼ਠਾ ਜੈਨ। ਖੇਡ ਸੰਸਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਡ ਸੰਸਾਰ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਵੇਵ 343.6 meter ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਉਸਦੀ ਮਿਹਰ ਹੈ। ਆਪਣੀ ਕਿਰਪਾ ਦੇ ਚਕਸ਼ੂ ਖੋਲ੍ਹ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵਾਚ ਰਿਹਾ ਹੈ, ਦੇਖ ਰਿਹਾ ਹੈ ਅਤੇ ਆਪਣੇ ਪਿਆਰਿਆਂ ਦੇ ਦੁੱਖਾਂ ਨੂੰ ਹਰਦਾ ਹੈ। ਅਰਥਾਤ ਕਰਤਾ, ਭਰਤਾ ਅਤੇ ਹਰਤਾ ਖੁਦ ਅਕਾਲ ਪੁਰਖ ਹੈ। ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਕੇ ਉਹਨਾਂ ਦੇ ਔਗਣ ਨਹੀਂ ਚਿਤਾਰਦਾ। ਹਰਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸੰਦ। ਸਰਵਣ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਸਰਬ ਕਲਾ ਸਮਰੱਥ ਹੈ। ਵਿਚਾਰ ਅਧੀਨ ਪੌੜੀ ਦੇ ਆਰੰਭ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਅਤੇ ਫਰਮਾਉਂਦੇ ਹਨ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਭਾਵ ਪਰਮਾਤਮਾ ਮੇਰੀ ਮਾਂ ਹੈ, ਪਰਮਾਤਮਾ ਮੇਰਾ ਪਿਤਾ ਹੈ, ਮਾਪਿਆਂ ਵਾਂਗੂ ਮੈਨੂੰ ਪਾਲਣ ਵਾਲਾ ਹੈ, ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਸਾਰੇ ਪ੍ਰਭੂ ਦੇ ਬੱਚੇ ਹਾਂ। ਇਸ ਭਾਵ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਗ ਮਾਝ ਅੰਦਰ ਇਸ ਪ੍ਰਕਾਰ ਉਚਾਰਨ ਕੀਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਉ ਕਿਹਾ ਕਾੜਾ ਜੀਓ। ਸਤਿਗੁਰੂ ਜੀ ਰਾਗ ਭੈਰੋ ਅੰਦਰ ਵੀ ਬਖਸ਼ਿਸ਼ ਕਰਦੇ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀ ਪ੍ਰਾਨ ਸੁਖਦਾਤਾ, ਤੂੰ ਮੇਰਾ ਠਾਕੁਰ, ਹਉਂ ਦਾਸ ਤੇਰਾ, ਤੁਝ ਬਿਨ ਅਵਰ ਨਹੀਂ ਕੋ ਮੇਰਾ। ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪਾਵਨ ਪੰਕਤੀਆਂ ਹਨ, ਸਹਿਜੇ ਸਹਿਜ ਖਿਲਾਏਂਦਾ, ਨਹੀਂ ਕਰਦਾ ਆਲਕ, ਔਗੁਣ ਕੋ ਨਾ ਚਿਤਾਰਦਾ, ਗੱਲ ਸੇਤੀ ਲਾਇਕ, ਭਾਵ ਮੈਨੂੰ ਮੇਰਾ ਹਰੀ ਪਰਮਾਤਮਾ ਅਡੋਲ ਅਵਸਥਾ ਵਿੱਚ ਟਿਕਾ ਕੇ ਜੀਵਨ ਖੇਡ ਖਿਡਾ ਰਿਹਾ ਹੈ, ਇਸ ਗੱਲੋਂ ਰਤਾ ਵੀ ਆਲਸ ਨਹੀਂ ਕਰਦਾ, ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, ਮੇਰਾ ਦਾਤਾ ਸਦਾ ਮੈਨੂੰ ਆਪਣੇ ਗੱਲ ਨਾਲ ਲਾਈ ਰੱਖਦਾ ਹੈ। ਇਸ ਭਾਵ ਦੇ ਪਾਵਨ ਬਚਨ ਸਤਿਗੁਰੂ ਜੀ ਤਲੰਗ ਰਾਗ ਅੰਦਰ ਵੀ ਬਖਸ਼ਦੇ ਹਨ, ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ, ਮੇਰਾ ਮਿਹਰਵਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀਆਂ, ਤੂੰ ਦਰਾਖੈਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕੀਆ, ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ, ਸੱਚਾ ਪਰਵਰਦਗਾਰ। ਵਿਚਾਰ ਅਧੀਨ ਪੌੜੀ ਦੇ ਅਗਲੇ ਪਾਵਨ ਬਚਨ ਹਨ, ਮੂੰਹ ਮੰਗਾਂ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਂਪਿਓਨ, ਇਸ ਸੌਦੇ ਲਾਇਕ, ਭਾਵ ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖਦਾਈ ਪਿਤਾ ਪ੍ਰਭੂ ਉਹੀ ਉਹੀ ਦਾਤ ਦੇ ਦਿੰਦਾ ਹੈ। ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ ਪਛਾਣ ਦੀ ਪੂੰਜੀ ਆਪਣਾ ਨਾਮ ਧਨ ਸੌਂਪ ਦਿੱਤਾ ਹੈ, ਅਤੇ ਇਹ ਸੌਦਾ ਵਿਹਾਂਜਣ ਦੇ ਲਾਇਕ ਬਣ ਗਿਆ ਹੈ। ਇਸ ਭਾਵ ਦੇ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਤਨਾਸਰੀ ਅੰਦਰ ਵੀ ਬਖਸ਼ਿਸ਼ ਕੀਤੇ ਹਨ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੈ। ਵਿਚਾਰਾਧੀਨ ਪੌੜੀ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਅੰਦਰ ਸਤਿਗੁਰੂ ਜੀ ਫਰਮਾਉਂਦੇ ਹਨ, ਸਾਂਝੀ ਗੁਰਨਾਲ ਬਹਾਲਿਆ, ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗੱਲਾਂ ਲਾਇਕ, ਭਾਵ ਮੇਰੇ ਪਿਆਰੇ ਪ੍ਰਭੂ ਨੇ ਮੈਨੂੰ ਸਤਿਗੁਰ ਦੇ ਨਾਲ ਭਾਈ ਵਾਲ ਬਣਾ ਦਿੱਤਾ ਹੈ, ਹੁਣ ਸਾਰੇ ਸੁੱਖ ਮੇਰੇ ਦਾਸ ਬਣ ਗਏ ਹਨ, ਮੇਰਾ ਪਿਤਾ ਪ੍ਰਭੂ ਕਦੇ ਵੀ ਮੇਰੇ ਨਾਲੋਂ ਵਿਛੜਦਾ ਨਹੀਂ।
1: ਮੋਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਧਨ ਸੌਪਿਓਨ, ਇਸ ਸੌਦੇ ਲਾਇਕ। ਇਸ ਪੌੜੀ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵਿੰਦਰ ਸਿੰਘ। ਰਾਗ ਬਿਲਾਵਲ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਨੇ ਕਿ ਉਸ ਅਕਾਲ ਪੁਰਖ ਨਾਲ ਸੱਚੀ ਪ੍ਰੀਤ ਹੀ ਕਰਨੀ ਚਾਹੀਦੀ ਹੈ, ਇਸ ਭਰੋਸੇ ਨਾਲ ਕਰਨੀ ਚਾਹੀਦੀ ਹੈ ਕਿ ਅੱਠੇ ਪਹਿਰ ਉਹ ਅਕਾਲ ਪੁਰਖ ਪ੍ਰਭੂ ਉਸਦੇ ਅੰਗ ਸੰਗ ਹੈ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਵਰਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ ਮੱਛੀ ਪਾਲਣ ਦੀ ਮਹੱਤਤਾ। ਇਸ ਬਾਰੇ ਜਾਣਕਾਰੀ ਦੇਣਗੇ ਸੁਖਵੰਤ ਕੌਰ। ਕੰਮ ਦੀਆਂ ਗੱਲਾਂ, ਪੰਜਾਬੀ ਨਾਟਕ ਭੁਲੇਖਾ ਵੀ ਸੁਣਾਇਆ ਜਾਏਗਾ।

0: ਸ਼ਾਮੀ 7:40 ਤੇ ਹੋਏਗਾ ਪ੍ਰੋਗਰਾਮ ਸਾਹਿਤਯ ਸੁਧਾ, ਜਿਹਦੇ ਵਿੱਚ ਸੰਸਕ੍ਰਿਤ ਸਾਹਿਤ ਵਿੱਚ 10 ਨਹੁੰਆਂ ਦੀ ਕਿਰਤ ਇਸ ਬਾਰੇ ਗੱਲਬਾਤ ਕਰਨਗੇ ਡਾਕਟਰ ਸੁਰਿੰਦਰ ਪਾਲ। ਸ਼ਾਮੀ 7:50 ਤੇ ਹੋਏਗਾ ਸਾਡਾ ਸਪੋਂਸਰਡ ਪ੍ਰੋਗਰਾਮ ਯੇ ਲਮਹੇ। ਰਾਤੀ 8 ਵਜੇ ਹੋਏਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤੀ 8:15 ਸੁਣਾਵਾਂਗੇ ਪ੍ਰੋਗਰਾਮ ਸੁਰ ਸਰਿਤਾ। ਰਾਤੀ 8:45 ਤੇ ਹੋਏਗਾ ਪ੍ਰੋਗਰਾਮ, ਮਾਫ ਕਰਨਾ, 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ ਪ੍ਰੋਗਰਾਮ, 9:30 ਸਾਹਿਤਯ ਭਾਰਤੀ, 10 ਵਜੇ ਸੰਗੀਤ ਕਾ ਅਖਿਲ ਭਾਰਤੀ ਕਾਰਜਕ੍ਰਮ। ਇਹ ਸਾਰੇ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਅਸੀਂ ਅੱਜ ਪ੍ਰਸਾਰਿਤ ਹੋਣ ਵਾਲੇ ਕਾਰਜਕ੍ਰਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ ਵਤਨਾ ਦੀ ਮਿੱਟੀ ਮਾਂ ਵਰਗੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:20 ਹੋਣ ਵਾਲੇ ਨੇ। ਹੁਣ ਤੋਂ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਕਿਹਾ, ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਖੋਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ, ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ 5ਵਾਂ ਮੁਲਜ਼ਮ ਗ੍ਰਿਫਤਾਰ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੋਂ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਚੇਨਈ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦੇ ਵਿਚਕਾਰ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੱਸਿਆ ਕਿ ਕੱਲ੍ਹ ਆਨਲਾਈਨ LPG ਸਿਲੰਡਰ ਬੁਕਿੰਗ ਵਿੱਚ 99% ਦਾ ਵਾਧਾ ਹੋਇਆ, ਜਦਕਿ OTP ਆਧਾਰਿਤ ਡਿਲੀਵਰੀ ਦਰਾਂ 94% ਤੋਂ ਵੱਧ ਗਈਆਂ ਨੇ। LPG ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੱਲ੍ਹ ਦੇਸ਼ ਭਰ ਵਿੱਚ 1,700 ਤੋਂ ਵੱਧ ਛਾਪੇ ਮਾਰੇ ਗਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਸਾਰੇ ਭਾਰਤੀ ਸਮੁੰਦਰੀ ਯਾਤਰੀ ਸੁਰੱਖਿਅਤ ਨੇ ਅਤੇ ਪਿਛਲੇ 24 ਘੰਟਿਆਂ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਿਤ ਕਿਸੇ ਵੀ ਘਟਨਾ ਦੀ ਖਬਰ ਨਹੀਂ ਹੈ। ਮੰਤਰਾਲੇ ਨੇ ਪਿਛਲੇ 24 ਘੰਟਿਆਂ ਵਿੱਚ ਖਾੜੀ ਖੇਤਰ ਦੇ ਵੱਖ ਵੱਖ ਸਥਾਨਾਂ ਤੋਂ 30 ਸਮੁੰਦਰੀ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਵੀ ਯਕੀਨੀ ਬਣਾਇਆ ਏ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ 'ਚ ਇੱਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਆ। ਸੂਤਰਾਂ ਮੁਤਾਬਕ ਪੰਜਾਬ ਦੇ 2 ਜ਼ਿਲ੍ਹਿਆਂ ਵਿੱਚ 2 ਵੱਖ ਵੱਖ

0: ਐਫਆਈਆਰ ਦਰਜ ਕੀਤੀਆਂ ਗਈਆਂ ਨੇ ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਤ ਤੌਰ ਤੇ ਖੁਲਾਸਾ ਨਹੀਂ ਕੀਤਾ ਗਿਆ ਬੀਜੇਪੀ ਵਿੱਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿੱਚ ਦੋ ਖਿਲਾਫ਼ ਇਹ ਦੂਜੀ ਅਜਿਹੀ ਕਾਰਵਾਈ ਹੈ ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇੱਕ ਟੈਕਸਟਾਈਲ ਯੂਨਿਟ 'ਤੇ ਛਾਪਾ ਮਾਰਿਆ ਸੀ ਇਸ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਰਜ ਕੀਤੀਆਂ ਗਈਆਂ FIR ਤੋਂ ਡਰਦੀ ਨਹੀਂ ਉਹਨਾਂ ਇਲਜ਼ਾਮ ਲਗਾਇਆ ਕਿ ਇਹ ਕਾਰਵਾਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੱਲ੍ਹ ਵਿਧਾਨ ਸਭਾ 'ਚ ਨਸ਼ੇ ਦੀ ਹਾਲਤ ਵਿੱਚ ਪਹੁੰਚਣ ਦੇ ਕਥਿਤ ਵਿਵਹਾਰ ਤੋਂ ਧਿਆਨ ਹਟਾਉਣ ਲਈ ਕੀਤੀਆਂ ਜਾ ਰਹੀਆਂ ਨੇ
1: ਇਹਦੇ ਪਿੱਛੇ ਇੱਕ ਸੋਚੀ ਸਮਝੀ ਸਾਜਿਸ਼ ਹੈ ਜਿਹਨੂੰ ਕਹਿੰਦੇ ਨੇ ਮੀਡੀਆ ਨੈਰੇਟਿਵ ਮੈਨੇਜਮੈਂਟ ਦੀ ਵੀ ਜੋ ਕੱਲ੍ਹ ਹਰਕਤ ਸਰਕਾਰ ਦੇ ਮੁਖੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਜੋ ਹਾਲਾਤ ਸੀਗੇ ਜਿਸ ਮਦਹੋਸ਼ ਦਸ਼ਾ ਦੇ ਵਿੱਚ ਉਹ ਸੀਗੇ ਤੋਂ ਧਿਆਨ ਭਟਕਾਉਣ ਵਾਸਤੇ ਇੱਕ ਹੋਰ ਨਵਾਂ ਉਹਨਾਂ ਨੇ ਸ਼ੋਸ਼ਾ 'ਚ ਛੱਡਤਾ ਅੱਜ ਸਰਜਣਾ ਹੀ ਚਰਚਾ ਹੋਈ ਜੀ ਪਾਠਕ ਤੇ ਪਰਚਾ ਹੋ ਗਿਆ ਜੀ ਪਾਠਕ ਤੇ ਪਰਚਾ ਹੋ ਗਿਆ ਜੀ ਆ ਇੱਕ ਸਿਰਫ ਤੇ ਸਿਰਫ ਧਿਆਨ ਭਟਕਾਉਣ ਦਾ ਪਰ ਮੈਂ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਅਸੀਂ ਕੱਲ੍ਹ ਬੀਜੇਪੀ ਦਾ ਵਫ਼ਦ ਜਾ ਕੇ ਅਸੀਂ ਗਵਰਨਰ ਸਾਹਿਬ ਨੂੰ ਮਿਲ ਰਿਹਾ ਜੀ ਟਾਈਮ ਹੋ ਨਹੀਂ ਸਕਿਆ ਕੱਲ੍ਹ ਸਵੇਰ ਦਾ ਟਾਈਮ ਦਿੱਤਾ ਹੈ ਇਹ ਸਾਰੀਆਂ ਗੱਲਾਂ ਦਾ ਅਸੀਂ ਜਾ ਕੇ ਉੱਥੇ ਖੁਲਾਸਾ ਕਰਾਂਗੇ
0: ਸ਼੍ਰੀ ਪਾਠਕ ਖਿਲਾਫ਼ ਮਾਮਲਾ ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਕਰਾ ਦਿੰਦਿਆਂ ਸ਼੍ਰੀ ਜਾਖੜ ਨੇ ਦੁਹਰਾਇਆ ਕਿ ਬੀਜੇਪੀ ਆਪਣੇ ਆਗੂਆਂ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਬਦਲਾਖੋਰੀ ਦਾ ਵਿਰੋਧ ਕਰੇਗੀ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਤਿਆਰ ਕੀਤਾ ਗਿਆ ਜੋ ਸੂਬੇ ਦੀ ਮੌਜੂਦਾ ਜੇਲ੍ਹ ਪ੍ਰਣਾਲੀ ਨੂੰ ਆਧੁਨਿਕ ਤਕਨੀਕੀ ਅਤੇ ਮਨੁੱਖੀ ਦਿਸ਼ਾ ਦੇਵੇਗਾ ਇਹ ਪੁਰਾਣੇ ਪ੍ਰਿਜ਼ਨ ਐਕਟ 1894 ਦੀ ਥਾਂ ਲਵੇਗਾ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਕਿਹਾ ਕਿ ਨਵਾਂ ਬਿੱਲ ਜੇਲ੍ਹਾਂ ਨੂੰ ਸਿਰਫ਼ ਕੈਦਖਾਨਿਆਂ ਤੋਂ ਬਦਲ ਕੇ ਸੁਧਾਰ ਮੁੜਵਸੇਬੇ ਅਤੇ ਸਮਾਜਿਕ ਪੁਨਰ ਏਕੀਕਰਨ ਦੇ ਕੇਂਦਰਾਂ 'ਚ ਤਬਦੀਲ ਕਰਨ 'ਤੇ ਕੇਂਦਰਿਤ ਹੈ ਇਸ ਵਿੱਚ ਬੰਦੀਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਵਧਾਉਣ ਅਤੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਈ ਪ੍ਰਬੰਧ ਕੀਤੇ ਗਏ ਨੇ
2: ਬਿੱਲ ਵਿੱਚ ਚੇਂਜਸ ਆਈਆਂ ਉਹਦੀ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਕਲਾਸੀਫਿਕੇਸ਼ਨ ਆਫ ਇਨਮੇਟਸ ਜਿਹਦੇ ਵਿੱਚ ਅਸੀਂ ਇਨਮੇਟਸ ਨੂੰ ਪ੍ਰਿਜ਼ਨਰਸ ਨੂੰ ਅਸੀਂ ਅਕੋਰਡਿੰਗ ਟੂ ਏਜ ਸੈਕਸ ਕ੍ਰਾਈਮ ਤੇ ਹੈਲਥ ਤੇ ਜਿਵੇਂ ਪ੍ਰੈਗਨੈਂਟ ਲੇਡੀਜ਼ ਇਹਨਾਂ ਨੂੰ ਵੱਖ ਵੱਖ ਕੈਟੇਗਰੀਜ਼ ਆਪਾਂ ਡਿਵਾਈਡ ਕੀਤਾ ਹੈਗਾ ਤੇ ਈਵਨ ਜੇਲਸ ਨੂੰ ਵੀ ਜਿਵੇਂ ਮੈਂ ਦੱਸਿਆ ਕਿ ਉਹਨਾਂ ਦੀ ਵੀ ਅਲੱਗ ਅਲੱਗ ਕੈਟੇਗਰੀਜ਼ ਅਸੀਂ ਬਣਾਈਆਂ ਹੋਈਆਂ ਡਿਸਟ੍ਰਿਕਟ ਜੇਲਸ ਨੇ ਸੈਂਟਰਲ ਜੇਲਸ ਨੇ ਹੋਸਟਲ ਜੇਲ ਨੇ ਸਪੈਸ਼ਲ ਜੇਲਸ ਨੇ ਤੇ ਹਾਈ ਸਕਿਉਰਟੀ ਜ਼ੋਨ ਤੇ ਹਾਈ ਸਕਿਉਰਟੀ ਜੇਲਸ ਵੀ ਹੈਗੀਆਂ ਓਪਨ ਜੇਲਸ ਵੀ ਹੈਗੀਆਂ ਤੇ ਸੈਮੀ ਓਪਨ ਜੇਲਸ ਵੀ ਹੈਗੀਆਂ ਸਮੇਂ ਦੇ ਅਨੁਸਾਰ ਸਾਨੂੰ ਬਦਲਣਾ ਹੀ ਪੈਣਾ ਹੈਗਾ ਨਹੀਂ ਤਾਂ ਸਾਡਾ ਸਰਵਾਈਵਲ ਬੜਾ ਔਖਾ ਹੈਗਾ ਤੇ ਟੈਕਨੋਲੋਜੀ ਦਾ ਵੀ ਅਸੀਂ ਇਹਦੇ ਵਿੱਚ ਪੂਰਾ ਬੰਦੋਬਸਤ ਕੀਤਾ ਹੈਗਾ ਉਹਦੇ ਵਿੱਚ ਪ੍ਰਿਜ਼ਨਰਸ ਦੀ ਸਿਕਿਉਰਟੀ ਤੇ ਸੇਫ ਕਸਟਡੀ ਤੇ ਟ੍ਰਾਂਸਪੇਰੈਂਸ ਲਈ ਕਾਫੀ ਹੈਲਪਫੁਲ ਹੋਏਗੀ ਉਹਦੇ ਵਿੱਚ ਸਾਡੇ ਕੋਲ ਸਰਵੇਲੈਂਸ ਸਿਸਟਮ ਅਸੀਂ ਲੈ ਰਹੇ ਹਾਂ ਆਪਾਂ ਸੀਸੀਟੀਵੀ ਚੱਲ ਰਹੇ ਨੇ ਬਾਇਓਮੈਟ੍ਰਿਕ ਸਿਸਟਮ ਚੱਲ ਰਿਹਾ ਜੈਬਰ ਚੱਲ ਰਹੇ ਨੇ ਸੁਰੱਖਿਆ ਤੇ ਪਾਰਦਰਸ਼ਤਾ ਉਹਦੇ ਵਿੱਚ ਉਹਦੇ ਨਾਲੋਂ ਵਧੇਗੀ
0: ਉਨ੍ਹਾਂ ਕਿਹਾ ਕਿ ਹਰ ਜੇਲ੍ਹ ਵਿੱਚ ਮੈਡੀਕਲ ਸੁਵਿਧਾਵਾਂ ਨਿਯਮਿਤ ਸਿਹਤ ਜਾਂਚ ਟੀਬੀ HIV ਅਤੇ ਨਸ਼ਿਆਂ ਨਾਲ ਸੰਬੰਧਿਤ ਬਿਮਾਰੀਆਂ ਦੀ ਸਕਰੀਨਿੰਗ ਡੀ ਐਡਿਕਸ਼ਨ ਕੇਂਦਰ ਅਤੇ ਮਾਨਸਿਕ ਸਿਹਤ 'ਤੇ ਖਾਸ ਧਿਆਨ ਦਿੱਤਾ ਜਾਵੇਗਾ ਸਿੱਖਿਆ ਅਤੇ ਹੁਨਰ ਵਿਕਾਸ ਨੂੰ ਵੀ ਤਰਜੀਹ ਦਿੱਤੀ ਗਈ ਹੈ ਜਿਸ ਤਹਿਤ ਕੈਦੀਆਂ ਨੂੰ ਸਿੱਖਿਆ ਲਾਇਬ੍ਰੇਰੀ ਅਤੇ ਵੋਕੇਸ਼ਨਲ ਸਿਖਲਾਈ ਦੀ ਸਹੂਲਤ ਵੀ ਦਿੱਤੀ ਜਾਵੇਗੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਉੱਘੇ ਗੀਤਕਾਰ ਲੇਖਕ ਅਤੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨਤਕ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਸ੍ਰੀ ਜੋਸ਼ੀ ਇੱਕ ਪ੍ਰਸਿੱਧ ਰਚਨਾਤਮਕ ਪੇਸ਼ੇਵਰ ਨੇ ਜਿਨ੍ਹਾਂ ਦਾ ਸਾਹਿਤ ਇਸ਼ਤਿਹਾਰਬਾਜ਼ੀ ਸਿਨੇਮਾ ਅਤੇ ਜਨਤਕ ਸੰਚਾਰ 'ਚ ਵਿਆਪਕ ਯੋਗਦਾਨ ਹੈ ਆਪਣੀ ਪ੍ਰਭਾਵਸ਼ਾਲੀ ਲਿਖਤ ਅਤੇ ਡੂੰਘੀ ਸੱਭਿਆਚਾਰਕ ਸੰਵੇਦਨਸ਼ੀਲਤਾ ਲਈ ਜਾਣੇ ਜਾਂਦੇ ਉਹਨਾਂ ਨੇ ਭਾਰਤੀ ਮੀਡੀਆ ਵਰਤਾਂਤਾਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਉਹਨਾਂ ਦੀ ਨਿਯੁਕਤੀ 'ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਉਹਨਾਂ ਨੂੰ ਵਧਾਈ ਦਿੱਤੀ ਇਸ ਨਿਯੁਕਤੀ ਤੋਂ ਪਹਿਲਾਂ ਸ੍ਰੀ ਜੋਸ਼ੀ ਅਗਸਤ 2017 ਤੋਂ ਮੁੰਬਈ ਦੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਦੇ ਚੇਅਰਪਰਸਨ ਵਜੋਂ ਸੇਵਾਵਾਂ ਨਿਭਾ ਰਹੇ ਨੇ ਬੀਤੀ 27 ਅਪ੍ਰੈਲ ਨੂੰ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇਸ ਦੇ ਸਾਜਿਸ਼ਕਰਤਾਵਾਂ ਦੇ 5ਵੇਂ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਇਹ ਵਿਅਕਤੀ ਮੁੱਖ ਦੋਸ਼ੀ ਜਗਰੂਪ ਸਿੰਘ ਜੋ ਬੰਬ ਫਿੱਟ ਕਰਦਾ ਮਾਰਿਆ ਗਿਆ ਸੀ ਦਾ ਨਜ਼ਦੀਕੀ ਸਾਥੀ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਇਸ ਦੀ ਗ੍ਰਿਫਤਾਰੀ ਨਾਲ ਸ਼ੰਭੂ ਰੇਲ ਪਟੜੀ ਸਰਹੰਦ ਰੇਲ ਲਾਈਨ ਅਤੇ ਮੋਗਾ ਦੇ CIA ਥਾਣੇ 'ਤੇ ਗ੍ਰਨੇਡ ਹਮਲੇ ਇਹ ਤਿੰਨੇ ਮਾਮਲੇ ਸੁਲਝਾ ਲਏ ਗਏ ਨੇ ਇਸ ਬਾਰੇ DGP ਨੇ ਦੱਸਿਆ
3: ਜੁਆਇੰਟਲੀ ਕੰਮ ਕਰਦੇ ਹੋਏ SSOC ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਅਤੇ ਡਿਸਟ੍ਰਿਕਟ ਪੁਲਿਸ ਪਟਿਆਲਾ ਨੇ ਸੈਕਿੰਡ ਪਰਪੈਟਰੇਟਰ ਗੁਰਜਿੰਦਰ ਸਿੰਘ ਸਨ ਆਫ ਮੁਖਤਾਰ ਸਿੰਘ RO ਬਿਧੀਪੁਰ PS ਧਾਰੀਵਾਲ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਸ ਵਿਅਕਤੀ ਨੇ ਜਿਹੜਾ ਡਿਸੀਜ਼ਡ ਜਗਰੂਪ ਸਿੰਘ ਜਿਹੜਾ ਮੇਨ ਅਕਿਊਜ਼ ਸੀ ਉਸ ਦੇ ਨਾਲ ਸ਼ੰਭੂ ਜਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਤੇ ਦੋਵਾਂ ਨੇ ਅਟਮੋਸਟ ਪ੍ਰੀਕੋਸ਼ਨਸ ਵਰਤਦੇ ਹੋਏ ਡਿਫਰੈਂਟ ਟ੍ਰੇਨਸ ਤੋਂ ਉੱਥੇ ਪਹੁੰਚੇ ਸੀਗੇ ਅਤੇ ਆਪਸ ਦੇ ਵਿੱਚ ਤਾਲਮੇਲ ਦੇ ਵਿੱਚ ਸੀਗੇ ਅਤੇ ਸਾਰੀ ਟੈਕਨੀਕਲੀ ਵੀ ਇਨਵੈਸਟੀਗੇਸ਼ਨ ਨੂੰ

0: ਆਈਡੈਂਟੀਫਾਈ ਕੀਤਾ ਗਿਆ ਹੈਗਾ ਤੇ ਇਸ ਦੇ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਤੇ ਦੂਜੇ ਜਿਹੜੇ ਫੁੱਟਪ੍ਰਿੰਟਸ ਤੋਂ ਇਹ ਗੱਲ ਸਟੈਬਲਿਸ਼ ਹੁੰਦੀ ਹੈ ਕਿ 23 ਜਨਵਰੀ ਨੂੰ ਜਿਹੜਾ ਸਰਹੰਦ ਰੇਲਵੇ ਟਰੈਕ ਜਿਹੜਾ ਬਲਾਸਟ ਹੋਇਆ ਸੀਗਾ ਅਤੇ 7 ਨਵੰਬਰ ਨੂੰ ਮੋਗਾ CIA ਤੇ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹ ਇਸੇ ਟੈਰਰ ਮੋਡਿਊਲ ਨੇ ਅੰਜਾਮ ਦਿੱਤਾ ਸੀਗਾ। ਸੋ ਇਹ ਤਿੰਨੋਂ ਟੈਰਰ ਇੰਸੀਡੈਂਟਸ ਵਰਕਆਊਟ ਹੋ ਗਏ ਹੈਗੇ।
1: ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਨੇ ਕੀਤੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਖੇਤੀਬਾੜੀ 'ਚ ਵਿਭਿੰਨਤਾ ਲਿਆਉਣ ਲਈ ਰਵਾਇਤੀ ਫਸਲਾਂ ਨੂੰ ਛੱਡ ਕੇ ਖੇਤੀਬਾੜੀ ਧੰਦੇ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਦਾਲਾਂ, ਸਬਜ਼ੀਆਂ, ਫਲਾਂ, ਬਾਗਬਾਨੀ ਅਤੇ ਚੰਗੀਆਂ ਨਸਲਾਂ ਦੇ ਪਸ਼ੂ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕਰ ਸਕਦੇ ਨੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ ਹਫ਼ਤੇ ਤੋਂ ਮੌਸਮ 'ਚ ਹੋਣ ਵਾਲੀ ਤਬਦੀਲੀ ਨਾਲ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਿਹਤ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅੱਜ ਤੋਂ ਆਉਂਦੀ 8 ਮਈ ਤੱਕ ਇਹਨਾਂ ਦੋਵਾਂ ਸੂਬਿਆਂ 'ਚ ਤੇਜ਼ ਹਵਾਵਾਂ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਗੜੇਮਾਰੀ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਚੰਡੀਗੜ੍ਹ ਵਿੱਚ 4 ਅਤੇ 5 ਮਈ ਨੂੰ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਅਤੇ ਕੱਲ੍ਹ 3 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਜਲੰਧਰ, ਕਪੂਰਥਲਾ, ਮੁਕਤਸਰ, ਬਠਿੰਡਾ, ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਹਲਕੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ, ਜਦਕਿ 4 ਅਤੇ 5 ਮਈ ਨੂੰ ਪੂਰੇ ਪੰਜਾਬ 'ਚ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਦਾ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਹਰਿਆਣਾ ਵਿੱਚ 41.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਅਤੇ ਪੰਜਾਬ 'ਚ 40.2 ਡਿਗਰੀ ਸੈਲਸੀਅਸ ਤਾਪਮਾਨ ਨਾਲ ਬਠਿੰਡਾ ਸਭ ਤੋਂ ਵੱਧ ਤਾਪਮਾਨ ਵਾਲੇ ਸ਼ਹਿਰ ਰਹੇ। IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਚੇਨਈ 'ਚ ਅੱਜ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਕਿਹਾ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਸਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ। BJP ਨੇ ਇਸ ਨੂੰ ਬਦਲਾਪੁਰੀ ਵਾਲੀ ਸਿਆਸਤ ਕਰਾਰ ਦਿੱਤਾ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿੱਲ 2026 ਆਧੁਨਿਕ ਮਨੁੱਖੀ ਅਤੇ ਸੁਰੱਖਿਅਤ ਜੇਲ੍ਹ ਪ੍ਰਣਾਲੀ ਵੱਲ ਮਹੱਤਵਪੂਰਨ ਕਦਮ ਹੈ। ਬੀਤੇ ਦਿਨੀ ਪਟਿਆਲਾ ਨੇੜੇ ਰਾਜਪੁਰਾ ਸ਼ੰਭੂ ਰੇਲਵੇ ਪਟੜੀ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ 'ਚ 5ਵਾਂ ਮੁਲਜ਼ਮ ਗ੍ਰਿਫ਼ਤਾਰ। ਮੌਸਮ ਵਿਭਾਗ ਵੱਲੋਂ ਪੰਜਾਬ 'ਚ ਅੱਜ ਤੋਂ 5 ਮਈ ਤੱਕ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਚੇਨਈ 'ਚ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਕਹਿ ਰੁੜੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲਿਓ, ਆਜੋ।
0: ਆ ਗਏ ਜੀ, ਆ ਗਏ। ਜੈ ਹਿੰਦ ਜੀ, ਰੁੜੀਆ ਰਾਮ ਜੀ, ਜੈ ਹਿੰਦ।
1: ਜੈ ਹਿੰਦ ਜੀ, ਜੈ ਹਿੰਦ ਜੀ। ਸੰਧੂ ਸਾਹਿਬ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਕੜਾ। ਦੇਖੋ, ਭੱਜਣਾ ਨੱਠਣਾ ਇਹ ਸਿਹਤ ਲਈ ਬੜਾ ਜ਼ਰੂਰੀ ਹੈ।
0: ਹਾਂ,
1: ਪਰ ਬਹੁਤੀ ਭੱਜ ਨੱਠ ਜਿਹੜੀ ਹੈ ਸਿਹਤ ਲਈ ਨੁਕਸਾਨਦੇਹ ਹੈ। ਗੱਲ ਹੋਈ,
0: ਗੱਲ ਇੱਦਾਂ ਹੁੰਦੀ ਹੈ ਨਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਕਾਹਲੀਆਂ ਅੱਗੇ ਟੋਏ, ਜੇ ਸਮੇਂ ਸਿਰ ਭੱਜ ਨੱਠ ਕੀਤੀ ਹੈ ਤੇ ਉਹ ਫਲਦੀ ਫੁੱਲਦੀ ਵੀ।
1: ਬਿਲਕੁਲ ਸਹੀ।
0: ਹੁਣ ਤੁਸੀਂ ਪਿੰਡ ਦੇ ਕੋਲ ਆ ਕੇ ਕਹੋ ਵੀ ਭੱਜ ਲਵਾਂ,
1: ਜੋੜੇ ਲਾ ਕੇ ਟੰਗ ਲਓ,
0: ਗੱਲ ਨੀ ਬਣਦੀ,
1: ਗੱਲ ਨੀ ਬਣਦੀ।
0: ਸੋ ਗੱਲ ਨਾਲ ਰੁੜੀਆ ਰਾਮ ਜੀ ਹੁੰਦੀ ਨਾ, ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਵਰਜਿਸ਼ ਜਾਂ ਕਸਰਤ ਸ਼ੁਰੂ ਤੋਂ ਕਰਦੇ ਰਹੀਏ ਤਾਂ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਵਧੀਆ ਬਣ ਜਾਂਦਾ ਕੰਮਕਾਰ।
1: ਬਿਲਕੁਲ।
0: ਹਾਂਜੀ, ਅਤੇ ਜੇ ਮੈਂ ਕਹਾਂ ਵੱਡੀ ਉਮਰ ਜਾ ਕੇ ਕੰਮ ਕਰਾਂ ਤਾਂ ਕਈ ਵਾਰ ਕੰਮ ਔਖਾ ਹੋ ਜਾਂਦਾ ਯਾਰ ਮੇਰਾ।
1: ਔਖਾ ਹੈ ਜੀ। ਦੇਖੋ, ਕਹਿੰਦੇ ਆ ਵੀ ਹਰ ਚੀਜ਼ ਦਾ ਇੱਕ ਸਮਾਂ ਹੈ, ਸਮਾਂ ਸਾਰਣੀ ਹੈ। ਸਮੇਂ ਦੇ ਲਿਹਾਜ਼ ਨਾਲ ਦੁਨੀਆ ਬਣਾਈ ਆ ਰੱਬ ਨੇ।

0: ਤੇ ਸਮੇਂ ਦੇ ਲਿਹਾਜ਼ ਦੇ ਵਿੱਚ ਸਾਰਾ ਕੁਝ, ਦਿਨ ਰਾਤ ਸਾਰਾ ਕੁਝ, ਮੌਸਮ ਆਉਣਾ ਜਾਣਾ ਸਾਰਾ ਕੁਝ ਮੌਸਮ ਦੇ ਲਿਹਾਜ਼ ਨਾਲ, ਮਤਲਬ ਸਮੇਂ ਦੇ ਲਿਹਾਜ਼ ਨਾਲ ਚੱਲਦਾ ਹੈ। ਸੋ ਇਸ ਕਰਕੇ ਜਿਹੜਾ ਆਪਾਂ ਜ਼ਿਕਰ ਕੀਤਾ ਹੈ ਕਿ ਭੱਜਣਾ ਨੱਠਣਾ ਸਿਹਤ ਦੇ ਲਈ ਬੜਾ ਜ਼ਰੂਰੀ ਹੈ, ਪਰ ਜਿੱਦਾਂ ਤੁਸੀਂ ਕਿਹਾ ਕਿ ਭੱਜ ਨੱਠ ਜਿਹੜੀ ਹੈ, ਜਿਹੜੀ ਭੱਜ ਨੱਠ ਹੈ ਉਹ ਸਿਹਤ ਦੇ ਹਿਸਾਬ ਨਾਲ, ਉਮਰ ਦੀ ਅਵਸਥਾ ਦੇ ਨਾਲ, ਵੀ ਉਮਰ ਦੇ ਲਿਹਾਜ਼ ਨਾਲ। ਹੁਣ ਦੇਖੋ ਨਾ, ਜਿੱਦਾਂ ਤੁਸੀਂ ਕਿਹਾ ਕਿ ਇੱਕ ਉਮਰ ਹੈ ਭੱਜ ਨੱਠ ਕਰਨ ਦੀ, ਜਦੋਂ ਬੰਦਾ ਸੰਘਰਸ਼ ਕਰਦਾ ਜ਼ਿੰਦਗੀ ਦੇ ਵਿੱਚ ਵੀ ਚੱਲ ਚਾਰ ਪੈਸੇ ਕਮਾ ਲਾਂ, ਅੱਗੋਂ ਨਿਆਣਿਆਂ ਦੇ ਹਿਸਾਬ ਨਾਲ ਵੀ ਮੇਰੇ ਕੰਮ ਆਉਣਗੇ, ਔਰ ਕਰਨਾ ਵੀ ਚਾਹੀਦਾ ਹੈ। ਪਰ ਬੇਵਕਤੀ ਜਿੱਦਾਂ ਕਹਿੰਦੇ ਹਾਂ ਕਿ ਸਮੇਂ ਤੋਂ ਬਾਅਦ ਕੀਤੀ ਭੱਜ ਨੱਠ, ਉਹ ਤੁਹਾਡਾ ਸਰੀਰ ਲੈ ਲੈਂਦੀ ਹੈ, ਤੁਹਾਡੀ ਸਿਹਤ ਵੀ ਲੈ ਲੈਂਦੀ ਹੈ।
1: ਹੁਣ ਜਵਾਨੀ ਵਾਲੀ ਨਾ ਕਹਿੰਦੇ ਬੰਦਾ ਵੀ ਕੰਨਾਂ ਕੋਲੇ ਵੀ ਟੱਪ ਜਾ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ,
1: ਤੇ ਬੁਢਾਪੇ ਜਾ ਕੇ ਤੁਸੀਂ ਕਰੋ ਵੀ ਉਹ ਕੰਮ ਕਰ ਲਵਾਂ ਮੈਂ।
0: ਹਾਂ ਫੂਕਣਾ ਤਲਾ ਕੇ ਬਹਿ ਜਾਓ, ਫਾਇਦਾ ਕੀ, ਫਾਇਦਾ ਕੀ।
1: ਹਾਂ
0: ਸੋ ਇਸ ਕਰਕੇ ਥੋੜ੍ਹਾ ਜਿਹਾ ਜਿੱਦਾਂ ਅੱਜ ਕੱਲ੍ਹ ਜ਼ਿਕਰ ਤਾਂ ਕੀਤਾ ਨਾ ਸੰਧੂ ਸਾਹਿਬ ਕਿ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਖਾਰਜ ਹੁੰਦੀ ਜਾ ਰਹੀ ਹੈ ਕਿ ਯਾਰ ਹੁਣ ਅਸੀਂ ਕਰ ਲਿਆ ਹੈ ਨਾ ਜੀਵਨ ਦੇ ਵਿੱਚ ਆਹ, ਮੇਰਾ ਜਿੱਦਾਂ ਕਿ ਜੀਵਨ ਪੱਖਾਂ 'ਚ ਚੱਲਦਾ ਹੈ। ਜਦੋਂ ਤੁਹਾਡਾ ਕੰਮ ਕਰਨ ਦਾ ਟਾਈਮ ਸੀ ਜਾਂ ਤੁਹਾਡੀ ਕੰਮ ਕਰਨ ਦੀ ਉਮਰ ਸੀ ਤੇ ਉਦੋਂ ਤੁਸੀਂ ਕੰਮ ਕਰ ਲਿਆ, ਪਰ ਹੁਣ ਜੇ ਆਪਾਂ ਕਹੀਏ ਕਿ ਉਹ ਕੰਮ ਜਿਹੜਾ ਹੈ ਜੇ ਤੁਸੀਂ ਉਸ ਜਗ੍ਹਾ ਛੱਡੋਗੇ ਤਾਂ ਹੀ ਅਗਲੀ ਪੀੜ੍ਹੀ ਆ ਕੇ ਉਸ ਕੰਮ ਨੂੰ ਸਾਂਭੂਗੀ ਨਾ। ਕਈ ਵਾਰੀ ਮਾਂ ਬਾਪ ਕੁਛ ਐਸੇ ਹੁੰਦੇ ਆ ਕਿ ਉਹ ਨਿਆਣਿਆਂ ਨੂੰ ਜ਼ਿੰਮੇਵਾਰ ਬਣਾਉਂਦੇ ਹੀ ਨਹੀਂ, ਆਪਣੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਪਾਉਂਦੇ ਹੀ ਨਹੀਂ, ਉਹ ਆਪਣਾ ਨੁਕਸਾਨ ਤਾਂ ਕਰਦੇ ਹੀ ਕਰਦੇ ਆ, ਨਾਲ ਆਪਣੇ ਨਿਆਣਿਆਂ ਦਾ ਨੁਕਸਾਨ ਵੀ ਕਰਦੇ ਆ। ਕਿਉਂਕਿ ਜਦੋਂ ਨਿਆਣੇ ਦੇ ਉੱਤੇ ਤੁਸੀਂ ਦੇਖੋ ਵੀ ਇੱਕਦਮ ਕਬੀਲਦਾਰੀ ਦਾ ਬੋਝ ਆਉਂਦਾ ਹੈ ਜਾਂ ਇੱਕਦਮ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ, ਉਦੋਂ ਇੰਨੀ ਛੇਤੀ ਸੰਭਲਣਾ ਉਹਦੇ ਲਈ ਬੜਾ ਮੌਖਾ ਕੰਮ ਹੈ।
1: ਬਾਹ ਹੋ ਜਾਂਦਾ ਹੈ ਜੀ। ਦੇਖੋ ਹੁਣ ਆਪਣੇ ਨਾ ਕਹਿੰਦੇ ਹਾਂ ਕਿ ਬਜ਼ੁਰਗਾਂ ਦੇ ਰਹਿੰਦੇ ਆ, ਸਾਰੇ ਕੰਮ ਕਾਰ ਹੋ ਜਾਣ
0: ਹੋ ਜਾਣ ਹੋ ਜਾਣ,
1: ਕੋਈ ਗਲਤੀ ਵੀ ਹੋ ਜਾਵੇ ਨੌਜਵਾਨ ਤੋਂ ਤੇ ਉਹ ਸੰਭਾਲ ਲੈਣ
0: ਸੰਭਾਲ ਲੈਣਗੇ।
1: ਹਾਂਜੀ, ਕੋਈ ਰਾਏ ਮਸ਼ਵਰਾ ਦੇ ਕੇ ਕੋਈ ਹੱਲ ਕਰਨਗੇ। ਜਦੋਂ ਤੁਸੀਂ ਕਿਹਾ ਵੀ ਕੋਈ ਰਿਹਾ ਹੀ ਨਹੀਂ, ਜੋ ਤੁਸੀਂ ਹੀ ਹੋ, ਹੈ ਨਾ, ਕੋਈ ਗਲਤੀਆਂ ਵੀ ਹੋਣਗੀਆਂ, ਤੁਸੀਂ ਕੋਈ ਬੰਦਾ ਕਹਿੰਦਾ ਚੱਲ ਬਜ਼ੁਰਗ ਬੈਠੇ ਆ,
0: ਕੋਈ ਨਹੀਂ ਆਪੇ ਰੋਕਣ ਵਾਲਾ ਵੀ ਤਾਂ ਚਾਹੀਦਾ, ਕੋਈ ਰੋਕਣ ਵਾਲਾ ਵੀ ਤਾਂ ਚਾਹੀਦਾ, ਕੋਈ ਸਮਝਾਉਣ ਵਾਲਾ ਵੀ ਤਾਂ ਚਾਹੀਦਾ ਤੁਹਾਨੂੰ, ਕੀ ਗਲਤ ਹੈ ਕੀ ਠੀਕ ਹੈ। ਤੇ ਇਹ ਤੁਹਾਨੂੰ ਮਾਪਿਆਂ ਤੋਂ ਬਿਨਾਂ ਤਾਂ ਕੋਈ ਦੱਸ ਨਹੀਂ ਸਕਦਾ,
1: ਨਹੀਂ ਦੱਸ ਸਕਦਾ ਜੀ।
0: ਦੂਜਾ ਬੰਦਾ ਤਾਂ ਕਹੂ ਚੱਲ ਹੋਣ ਦੇ ਨੁਕਸਾਨ ਇਹਦਾ ਹੁੰਦਾ, ਹੋਣ ਦੇ ਕੋਈ ਗੱਲ ਨਹੀਂ। ਸੋ ਇਹ ਤੁਹਾਡਾ ਬਿਲਕੁਲ ਸਹੀ ਕਹਿਣਾ ਹੈ ਸੰਧੂ ਸਾਹਿਬ ਕਿ ਮਾਪਿਆਂ ਦੇ ਰਹਿੰਦੇ ਜਾਂ ਮਾਪਿਆਂ ਨੂੰ ਆਪਣੇ ਰਹਿੰਦੇ ਇਹ ਜ਼ਿੰਮੇਵਾਰੀਆਂ ਦਾ ਨਿਭਾ ਕਰ ਦੇਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਨਿਆਣਿਆਂ ਨੂੰ ਕੋਈ ਤੰਗੀ ਆਵੇ ਤੇ ਨਾ ਤੁਸੀਂ ਤੰਗੀ ਨਾਲ ਜਾਓ।
1: ਦੋਨੋਂ
0: ਪਾਸੇ ਜਿਹੜੀਆਂ ਗੱਲਾਂ ਨੇ ਉਹ ਬਰਾਬਰਤਾ ਦੇ ਨਾਲ ਚੱਲਦੀਆਂ। ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: ਹਾਂ ਜੀ ਰੁਲਿਆ ਰਾਮ ਜੀ।
1: ਸੰਧੂ ਸਾਹਿਬ, ਮੱਛੀ ਪਾਲਣਾ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਸਾਡੇ ਰਵਾਇਤੀ ਖੇਤੀ ਦੇ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਕਿੱਤੇ ਧੰਦਿਆਂ ਦੇ ਵੱਲ ਆਈਏ। ਔਰ ਕਿੱਤੇ ਧੰਦੇ ਖੇਤੀ ਦੇ ਨਾਲ ਰਲ ਗੱਡ ਕਿੱਤੇ ਧੰਦੇ ਮੇਰਾ ਖਿਆਲ ਹੈ ਜਿੰਨੇ ਹੈ ਅਤੇ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਹੋ ਸਕਦੇ।
0: ਹਾਂ, ਬਹੁਤ ਵਧੀਆ ਜੀ। ਦੇਖੋ ਜੇ ਵਾਰ ਵਾਰ ਆਪਾਂ ਗੱਲ ਕਰਦੇ ਹੁੰਦੇ ਹਾਂ ਵੀ ਰੋਜ਼ਾਨਾ ਦੀ ਆਮਦਨ ਜਿਹੜੀ ਹੈ ਨਾ, ਇਹਦਾ ਵਸੀਲਾ ਹੋਣਾ ਚਾਹੀਦਾ।
1: ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ।
0: ਕਿ ਹੁਣ ਉਹ ਸਮਾਂ ਨਹੀਂ ਵੀ 6 ਮਹੀਨੇ ਉਡੀਕਦੇ ਰਹੋ,
1: ਹਾਂ ਬੈਠੇ ਰਹੋ ਹੱਥ ਧਰ ਕੇ।
0: ਹਾਂਜੀ, ਸੋ ਇਸ ਕਰਕੇ ਇਹ ਜੇ ਕੰਮ ਚਾਹੇ ਛੋਟੇ ਪੱਧਰ 'ਤੇ ਵੀ ਹੋਣ ਤਾਂ ਕਰ ਸਕਦੇ ਹੈਗੇ ਹਾਂ,
1: ਕਰ ਸਕਦੇ ਹਾਂ ਜੀ। ਦੇਖੋ ਇਹ ਤਾਂ ਐਸੀਆਂ ਚੀਜ਼ਾਂ ਸੰਧੂ ਸਾਹਿਬ, ਜਿੱਦਾਂ ਮੱਛੀ ਪਾਲਣ ਹੈ, ਮੱਖੀ ਪਾਲਣ ਹੈ ਨਾ, ਪਿਗਰੀ ਹੈ, ਬੱਕਰੀਆਂ ਪਾਲਣ ਦਾ ਤਾਂ ਹੁਣ ਕੰਮ ਬਹੁਤ ਜਿਹੜਾ ਪ੍ਰਫੁੱਲਿਤ ਹੋ ਰਿਹਾ ਹੈ। ਇਹਨਾਂ ਲਈ ਸਰਕਾਰਾਂ ਵੱਲੋਂ ਇਮਦਾਦ ਵੀ ਕੀਤੀ ਜਾਂਦੀ ਹੈ, ਟ੍ਰੇਨਿੰਗਾਂ ਦੀਆਂ ਸਹੂਲਤਾਂ ਵੀ ਹੈ, ਬਹੁਤ ਸਾਰੇ ਮਤਲਬ ਪੱਖਾਂ ਦੇ ਉੱਤੇ ਮਦਦ।
0: ਹਾਂ, ਬਹੁਤ ਸਹੂਲਤਾਂ ਨੇ ਜੀ, ਖਾਸ ਕਰਕੇ ਆ ਜਿਹੜੀ ਆਪਣਾ ਗੱਲ ਕਰੀਏ ਨਾ ਮੱਛੀ ਪਾਲਣ।
1: ਹਾਂ,
0: ਅਤੇ ਇਹਦੇ ਨਾਲ ਤਾਂ ਇੰਨਾ ਕੰਮ ਆਪਾਂ ਕਈ ਲੋਕ ਨਾ ਉਹ ਲਾ ਲੈਂਦੇ ਆ ਜੀ, ਆਪਣਾ ਸੂਰ ਊਰਜਾ ਵਾਲਾ ਕੰਮ ਵੀ ਲਾ ਲੈਂਦੇ ਆ,
1: ਲੱਗਦਾ
0: ਬੜਾ ਕੰਮ ਆਉਂਦਾ ਹੈ,
1: ਕੰਮ ਆਉਂਦਾ ਹੈ। ਸੋ ਇਹ ਮੱਛੀ ਪਾਲਣ ਦੀ ਮਹੱਤਤਾ ਦੇ ਬਾਬਤ ਡਾਕਟਰ ਸ਼ੁਭਵੰਤ ਕੌਰ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
2: ਅੱਜ ਦਾ ਸਾਡਾ ਚਰਚਾ ਦਾ ਵਿਸ਼ੇ ਹੈ ਮੱਛੀ ਪਾਲਣ ਦੀ ਮਹੱਤਤਾ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰੰਤੂ ਅੱਜ ਦੇ ਸਮੇਂ ਵਿੱਚ ਦਿਨੋ ਦਿਨ ਘੱਟ ਰਿਹਾ ਜ਼ਮੀਨ ਹੇਠਲਾ ਪਾਣੀ ਦਾ ਪੱਧਰ, ਫਸਲਾਂ ਦੀ ਪੈਦਾਵਾਰ ਲਈ ਵੱਧ ਰਹੇ ਖਰਚੇ ਅਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਲੋੜ ਤੋਂ ਵੱਧ ਵਰਤੋਂ ਦੇ ਕਾਰਨ ਜ਼ਮੀਨ ਦੀ ਸਿਹਤ ਖਰਾਬ ਹੋ ਰਹੀ ਹੈ ਅਤੇ ਇੱਕ ਚਿੰਤਾ ਦਾ ਵਿਸ਼ੇ ਬਣ ਗਈ ਹੈ। ਇਸ ਕਰਕੇ ਕਿਸਾਨਾਂ ਨੂੰ ਹੁਣ ਕਣਕ ਅਤੇ ਝੋਨੇ ਦੇ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਸਹਾਇਕ ਧੰਦਿਆਂ ਨੂੰ ਅਪਣਾਉਣ ਬਾਰੇ ਸੋਚਣਾ ਚਾਹੀਦਾ ਹੈ। ਖੇਤੀਬਾੜੀ ਨਾਲ ਜੁੜੇ ਸਹਾਇਕ

ਧੰਦਿਆਂ ਵਿੱਚੋਂ ਮੱਛੀ ਪਾਲਣ ਇੱਕ ਸਭ ਤੋਂ ਵਧੀਆ ਅਤੇ ਲਾਹੇਵੰਦ ਧੰਦਾ ਸਾਬਿਤ ਹੋਇਆ ਹੈ। ਜੇ ਇਸ ਨੂੰ ਸਹੀ ਢੰਗ ਨਾਲ ਅਪਣਾਇਆ ਜਾਵੇ ਤਾਂ ਇਹ ਇੱਕ ਪਾਸੇ ਤਾਂ ਲੋਕਾਂ ਨੂੰ ਤਾਕਤ ਵਾਲਾ ਭੋਜਨ ਦੇ ਰਿਹਾ ਹੈ ਅਤੇ ਦੂਸਰੇ ਪਾਸੇ ਆਮਦਨ ਦਾ ਇੱਕ ਬਹੁਤ ਹੀ ਸੁਚੱਜਾ ਸਾਧਨ ਬਣ ਕੇ ਉਭਰ ਕੇ ਆਇਆ ਹੈ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮੁਹੱਈਆ ਹੋ ਰਿਹਾ ਹੈ। ਹੁਣ ਅਸੀਂ ਪਹਿਲਾਂ ਗੱਲ ਕਰਦੇ ਹਾਂ ਕਿ ਆਪਾਂ ਮੱਛੀ ਪਾਲਣ ਕਿਉਂ ਕਰੀਏ। ਮੱਛੀ ਪਾਲਣ ਕਰਨ ਦੇ ਬਹੁਤ ਸਾਰੇ ਕਾਰਨ ਨੇ, ਜਿਵੇਂ ਕਿ ਥੋੜ੍ਹੀ ਮਿਹਨਤ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ, ਸਵੈ ਰੁਜ਼ਗਾਰ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ, ਚੰਗੀ ਸਿਹਤ ਲਈ ਸੰਤੁਲਿਤ ਆਹਾਰ ਹੈ, ਕਣਕ

ਹੁਣ ਅਸੀਂ ਪਹਿਲਾਂ ਗੱਲ ਕਰਦੇ ਹਾਂ ਕਿ ਆਪਾਂ ਮੱਛੀ ਪਾਲਣ ਕਿਉਂ ਕਰੀਏ। ਮੱਛੀ ਪਾਲਣ ਕਰਨ ਦੇ ਬਹੁਤ ਸਾਰੇ ਕਾਰਨ ਨੇ, ਜਿਵੇਂ ਕਿ ਥੋੜ੍ਹੀ ਮਿਹਨਤ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ, ਸਵੈ ਰੁਜ਼ਗਾਰ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ, ਚੰਗੀ ਸਿਹਤ ਲਈ ਸੰਤੁਲਿਤ ਆਹਾਰ ਹੈ, ਕਣਕ ਅਤੇ ਝੋਨੇ ਨਾਲੋਂ ਪਾਣੀ ਦੀ ਘੱਟ ਲੋੜ ਹੈ, ਪ੍ਰਦੂਸ਼ਣ ਰਹਿਤ ਵਾਤਾਵਰਨ ਰਹਿੰਦਾ ਇਹਦੇ ਨਾਲ, ਇਹਦੀ ਮੰਡੀਕਰਨ ਦੀ ਕੋਈ ਚਿੰਤਾ ਨਹੀਂ ਹੈ ਅਤੇ ਜ਼ਮੀਨ ਦੀ ਸਿਹਤ ਦੇ ਵਿੱਚ ਵੀ ਬਹੁਤ ਸੁਧਾਰ ਹੁੰਦਾ ਹੈ। ਹੁਣ ਅਸੀਂ ਗੱਲ ਕਰਾਂਗੇ ਮੱਛੀ ਪਾਲਣ ਦੇ ਫਾਇਦਿਆਂ ਦੀ। ਸਭ ਤੋਂ ਪਹਿਲਾਂ ਤਾਂ ਇਹ ਆਮਦਨ ਦਾ ਇੱਕ ਬਹੁਤ ਹੀ ਵਧੀਆ ਸਾਧਨ ਹੈ। ਜੇ ਵਿਗਿਆਨਿਕ ਅਤੇ ਤਕਨੀਕੀ ਢੰਗ ਦੇ ਨਾਲ ਮੱਛੀ ਪਾਲਣ ਕੀਤਾ ਜਾਵੇ ਤਾਂ ਕਿਸਾਨ 1 ਏਕੜ ਰਕਬੇ ਜ਼ਮੀਨ ਵਿੱਚੋਂ ਘੱਟੋ ਘੱਟ 2.5 ਟਨ ਮੱਛੀ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਪਹਿਲੇ ਸਾਲ ਕਰ ਸਕਦਾ ਹੈ ਅਤੇ 1 ਤੋਂ 1.25 ਲੱਖ ਰੁਪਏ ਤੱਕ ਦੀ ਮੁਨਾਫੇ ਦੀ ਉਸਨੂੰ ਮਤਲਬ ਨਿਕੋਰ ਮੁਨਾਫਾ ਜਿਹੜਾ ਹੈ ਉਹ 1 ਏਕੜ 'ਚੋਂ ਮਿਲ ਜਾਂਦਾ ਹੈ। ਇਹ ਸਵੈ ਰੁਜ਼ਗਾਰ ਦਾ ਇੱਕ ਬਹੁਤ ਵਧੀਆ ਸਾਧਨ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸੇ ਨਾਲ ਕੰਮ ਮੁਹੱਈਆ ਕਰਵਾਇਆ ਜਾ ਸਕਦਾ ਹੈ। ਦੂਜਾ ਹੈ ਆਪਾਂ ਮੱਛੀ ਪਾਲਣ ਨੂੰ ਇੰਟੀਗ੍ਰੇਟ ਕਰਦੇ ਹਾਂ। ਬਤਕ ਪਾਲਣ ਨਾਲ ਮੁਰਗੀ ਪਾਲਣ, ਸੂਰ ਪਾਲਣ, ਬਾਗਬਾਨੀ, ਖੇਤੀਬਾੜੀ ਅਤੇ ਸਬਜ਼ੀਆਂ ਦੀ ਖੇਤੀ ਕਰਕੇ ਪਸ਼ੂ ਪਾਲਣ ਇਤਿਆਦਿ ਵੀ ਆਪਾਂ ਜਿਹੜਾ ਹੈ ਉਹ ਮੱਛੀ ਪਾਲਣ ਦੇ ਨਾਲ ਕਰ ਸਕਦੇ ਹਾਂ ਅਤੇ ਇਹ ਇੰਟੀਗ੍ਰੇਟਿਡ ਫਿਸ਼ ਫਾਰਮਿੰਗ ਜਿਹੜੀ ਹੋਰ ਕਿੱਤਿਆਂ ਨਾਲ ਸੁਮੇਲ ਜਿਹੜਾ ਹੈ ਉਹ ਬਹੁਤ ਲਾਹੇਵੰਦ ਸਾਬਿਤ ਹੁੰਦਾ ਹੈ ਕਿਉਂਕਿ ਜਿਹੜੀਆਂ ਮੁਰਗੀਆਂ ਦੀਆਂ ਬਿੱਠਾਂ ਹਨ, ਸੂਰਾਂ ਦਾ ਮਲ ਮੂਤਰ ਹੈ, ਬਤਕਾਂ ਦੀਆਂ ਬਿੱਠਾਂ ਹਨ, ਪਸ਼ੂਆਂ ਦਾ ਗੋਹਾ ਹੈ, ਇਹ ਮੱਛੀ ਤਲਾਬ ਦੇ ਵਿੱਚ ਵਰਤਿਆ ਜਾਂਦਾ ਹੈ ਅਤੇ ਇਹ ਮੱਛੀ ਦੀ ਖੁਰਾਕ ਦੇ ਖਰਚੇ ਨੂੰ ਤਕਰੀਬਨ 1/2 ਤੋਂ ਵੱਧ ਘਟਾ ਦਿੰਦਾ ਹੈ। ਜੈਵਿਕ ਰਹਿੰਦ ਖੁੰਹਦ ਦੀ ਵਰਤੋਂ ਜੇ ਮੱਛੀ ਤਲਾਬਾਂ ਵਿੱਚ ਫੀਡ ਵਜੋਂ ਕੀਤੀ ਜਾਂਦੀ ਹੈ ਤਾਂ ਵਾਤਾਵਰਨ ਵੀ ਸਾਫ਼ ਸੁਥਰਾ ਰਹਿੰਦਾ ਹੈ। ਹੁਣ ਮੱਛੀ ਤਲਾਬ ਦੇ ਕੰਢਿਆਂ ਦੇ ਆਲੇ ਦੁਆਲੇ ਬੰਨਾਂ ਦੇ ਉੱਪਰ ਬਾਗਬਾਨੀ ਜਿਹੜੀ ਹੈ ਉਹ ਵੀ ਕੀਤੀ ਜਾ ਸਕਦੀ ਹੈ। ਕਿਨਾਰਿਆਂ ਦੇ ਉੱਪਰ ਪਪੀਤੇ, ਕੇਲੇ, ਅਮਰੂਦ, ਨਿੰਬੂ ਆਦਿ ਦੇ ਰੁੱਖ ਲਾਏ ਜਾਂਦੇ ਹਨ। ਸਬਜ਼ੀਆਂ ਜਿਵੇਂ ਕਿ ਬੈਂਗਣ, ਟਮਾਟਰ ਆਦਿ ਉਗਾਉਣ ਦੇ ਨਾਲ ਫਾਰਮਰ ਨੂੰ ਆਪਣਾ ਖਰਚਾ ਕੱਢ ਕੇ ਆਮਦਨ ਬਹੁਤ ਹੋ ਜਾਂਦੀ ਹੈ। ਮੱਛੀ ਤਲਾਬ ਦਾ ਪਾਣੀ ਖੇਤਾਂ ਨੂੰ ਵੀ ਲਗਾਇਆ ਜਾਂਦਾ ਹੈ। ਇਸ ਨਾਲ ਮੱਛੀ ਦੀ ਪੈਦਾਵਾਰ ਤਾਂ ਵੱਧਦੀ ਹੈ ਹੀ, ਦੂਜੇ ਪਾਸੇ ਖੇਤੀਬਾੜੀ ਦੇ ਵਿੱਚ ਵੀ ਖਾਦਾਂ ਦਾ ਉਪਯੋਗ ਬਹੁਤ ਘੱਟ ਜਾਂਦਾ ਹੈ। ਮੱਛੀ ਪਾਲਣ ਕਰਨ ਦੀ ਮੇਨ ਮਹੱਤਵਤਾ ਇਹ ਵੇ ਕਿ ਜਿਹੜੀ ਮੱਛੀ ਹੈ ਉਹ ਇੱਕ ਪ੍ਰੋਟੀਨ ਦਾ ਸਰੋਤ ਹੈ, ਉਹ ਇੱਕ ਬਹੁਤ ਵਧੀਆ ਭੋਜਨ ਹੈ, ਬਹੁਤ ਹੀ ਆਸਾਨੀ ਨਾਲ ਹਜ਼ਮ ਹੋਣ ਵਾਲੀ ਜਿਹੜੀ ਪ੍ਰੋਟੀਨ ਹੈ ਇਹਦੇ ਵਿੱਚ 15-25% ਹੁੰਦੀ ਹੈ। ਮੱਛੀ ਦਾ ਤਕਰੀਬਨ 65% ਹਿੱਸਾ ਜਿਹੜਾ ਹੈ ਉਹ ਖਾਣ ਯੋਗ ਹੁੰਦਾ ਹੈ। ਮੱਛੀ ਦਾ ਮੀਟ ਛੇਤੀ ਹਜ਼ਮ ਹੁੰਦਾ ਹੈ ਅਤੇ ਇਹਦੇ ਵਿੱਚ ਰੇਸ਼ੇ ਘੱਟ ਹੁੰਦੇ ਹਨ। ਇਸ ਕਰਕੇ ਇਹ ਜਿਹੜਾ ਮੀਟ ਹੈ ਬੱਚਿਆਂ ਨੂੰ, ਗਰਭਵਤੀ ਇਸਤਰੀਆਂ ਨੂੰ, ਦੁੱਧ ਪਿਲਾਉਣ ਵਾਲੀ ਮਾਵਾਂ ਨੂੰ, ਇਹ ਉਹਨਾਂ ਨੂੰ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਦਿਲ ਦੇ ਮਰੀਜ਼ ਅਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਵੀ ਮੱਛੀ ਦੀ ਜਿਹੜੀ ਡਾਇਟ ਹੈ ਉਹ ਲਾਭਕਾਰੀ ਹੁੰਦੀ ਹੈ ਬਿਕੋਜ਼ ਇਹਦੇ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ, DHA ਹੁੰਦਾ ਹੈ, EPA ਹੁੰਦਾ ਹੈ। ਇਹ ਤੁਹਾਡੀ ਜਿਹੜਾ ਬੈਡ ਕੋਲੇਸਟ੍ਰੋਲ ਹੈ, ਟ੍ਰਾਈਗਲਿਸਰਾਈਡ ਹੈ, ਉਹਦੇ ਲੈਵਲ ਨੂੰ ਬਹੁਤ ਹੀ ਘਟਾਉਂਦਾ ਹੈ ਅਤੇ ਹਾਰਟ ਅਟੈਕ ਦੀ ਜਿਹੜੀ ਪਰੇਸ਼ਾਨੀ ਹੈ ਉਸ ਤੋਂ ਬਚਾਉਂਦਾ ਹੈ। ਹੁਣ ਜੇ ਮੱਛੀ ਪਾਲਣ ਦਾ ਕਿੱਤਾ ਆਪਾਂ ਕਰਦੇ ਹਾਂ ਤਾਂ ਮੱਛੀ ਦੇ ਤਲਾਬ ਦੇ ਵਿੱਚ ਜਿਹੜਾ ਪਾਣੀ ਭਰਿਆ ਹੋਇਆ ਹੈ ਉਹ ਸਿੰਚਾਈ ਲਈ ਰਿਜ਼ਰਵਾਇਰ ਦਾ ਕੰਮ ਕਰਦਾ। ਮਤਲਬ ਜੇ ਲੋੜ ਪੈਣ 'ਤੇ ਜੇ ਪਾਣੀ ਦੀ ਲੋੜ ਪੈ ਗਈ ਹੈ, ਸਿੰਚਾਈ ਕਰਨੀ ਹੈ ਤੁਸੀਂ ਆਪਣੇ ਖੇਤਾਂ ਦੇ ਵਿੱਚ ਅਤੇ ਲਾਈਟ ਨਹੀਂ ਆ ਰਹੀ ਤਾਂ ਆਪਾਂ ਉਹ ਜਿਹੜਾ ਪਾਣੀ ਦਾ ਸਟੋਰ ਹਾਊਸ ਹੈ ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਬਿਕੋਜ਼ ਉਹਦੇ ਵਿੱਚ ਨਾਈਟ੍ਰੇਟ, ਫੋਸਫੇਟ, ਹੋਰ ਤੱਤ ਸ਼ਾਮਿਲ ਹੁੰਦੇ ਨੇ। ਇਸ ਲਈ ਫਸਲ ਨੂੰ ਘੱਟੋ ਘੱਟ ਖਾਦ ਪਾਉਣੀ ਪੈਂਦੀ ਹੈ ਅਤੇ ਉਹ ਜਿਹੜਾ ਸ਼ਕਤੀ ਵਾਲਾ ਵਾਟਰ ਹੈ ਉਹਦੇ ਨਾਲ ਹੀ ਜਿਹੜੀ ਫਸਲ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਗਰੋ ਕਰਦੀ ਹੈ। ਬਾਕੀ ਧਰਤੀ ਹੇਠਲਾ ਪਾਣੀ ਵੀ ਰੀਚਾਰਜ ਜਿਹੜਾ ਹੈ ਉਹ ਹੁੰਦਾ ਰਹਿੰਦਾ ਹੈ। ਝੋਨੇ ਦੀ ਫਸਲ ਅਤੇ ਹੋਰ ਫਸਲਾਂ ਦੇ ਮੁਕਾਬਲੇ ਮੱਛੀਆਂ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ, ਲੇਕਿਨ ਇਹਦੇ ਨਾਲ ਤੁਹਾਨੂੰ ਆਮਦਨ ਜਿਹੜੀ ਹੈ ਉਹ ਬਾਕੀ ਫਸਲਾਂ ਨਾਲੋਂ ਜ਼ਿਆਦਾ ਹੁੰਦੀ ਹੈ। ਮੱਛੀ ਪਾਲਣ ਦੀ ਮਹੱਤਵਤਾ ਉਸ ਏਰੀਏ ਦੇ ਵਿੱਚ ਵੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਿੱਥੇ ਬੇਕਾਰ ਪਈਆਂ ਨੀਵੀਆਂ ਜ਼ਮੀਨਾਂ ਨੇ, ਜਿਨ੍ਹਾਂ ਵਿੱਚ ਕੋਈ ਕੰਮ ਨਹੀਂ ਹੋ ਸਕਦਾ, 0 ਅਰਨਿੰਗ ਲੈਂਡਸ ਨੇ, ਬੇਕਾਰ ਪਈਆਂ ਨੇ, ਜਿੱਦਾਂ ਬਹੁਤ ਸਾਰੇ ਪੰਚਾਇਤੀ ਛੱਪੜ ਨੇ, ਪੰਚਾਇਤੀ ਜ਼ਮੀਨਾਂ ਨੇ, ਨੀਵੀਆਂ ਜ਼ਮੀਨਾਂ ਨੇ, ਬੰਜਰ ਨੇ, ਉਹਨਾਂ ਸਾਰਿਆਂ ਦੇ ਵਿੱਚ ਆਪਾਂ ਮੱਛੀ ਤਲਾਬ ਬਣਾ ਕੇ ਉਸਨੂੰ ਬੜੇ ਸੁਚੱਜੇ ਤਰੀਕੇ ਦੇ ਨਾਲ ਮੱਛੀ ਪਾਲਣ ਅਧੀਨ ਲਿਆ ਕੇ ਆਪਾਂ ਆਮਦਨ ਦਾ ਸਰੋਤ ਜਿਹੜਾ ਹੈ ਉਹ ਬਣਾ ਸਕਦੇ ਹਾਂ। ਜੇ ਕਿਸੇ ਪਿੰਡ ਵਿੱਚ ਪੰਚਾਇਤੀ ਛੱਪੜ ਹੈ ਤਾਂ ਉਸਨੂੰ ਘੱਟੋ ਘੱਟ 10 ਸਾਲ ਲਈ ਲੀਜ਼ 'ਤੇ ਦੇ ਕੇ ਪੰਚਾਇਤ ਵਾਲੇ ਜਿਹੜੇ ਨੇ ਉਹ ਉਸ ਤੋਂ

ਅੱਛੀ ਵੀ ਲੈ ਸਕਦੇ ਨੇ ਅਤੇ ਜਾਂ ਬਜਮੀ ਜਿਹੜੀ ਇਨਕਮ ਹੈ ਉਹ ਵੀ ਉਹਦੇ ਤੋਂ ਲੈ ਸਕਦੇ ਨੇ। ਹੁਣ ਮਾਲਵਾ ਬੈਲਟ ਦੇ ਵਿੱਚ ਆਪਾਂ ਗੱਲ ਕਰੀਏ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਇੱਧਰਲੇ ਏਰੀਆ ਦੇ ਵਿੱਚ ਖਾਰਾ ਪਾਣੀ ਹੈ, ਖਾਰੀ ਜ਼ਮੀਨਾਂ ਨੇ, ਉਹ ਸੋਲਟ ਕੰਟੈਂਟ ਜ਼ਿਆਦਾ ਹੋਣ ਕਾਰਨ ਉੱਥੇ ਖੇਤੀ ਨਹੀਂ ਹੋ ਪਾਉਂਦੀ। ਲੇਕਿਨ ਉਹ ਜ਼ਮੀਨਾਂ ਨੂੰ ਮੱਛੀ ਪਾਲਣ ਦੇ ਅਧੀਨ ਲਿਆ ਕੇ ਝੀਂਗਾ ਪਾਲਣ ਕੀਤਾ ਜਾ ਰਿਹਾ ਅਤੇ ਇੱਕ ਕਿੱਲੇ ਮਗਰ ਕਿਸਾਨ ਵੀਰ ਜਿਹੜੇ ਨੇ ਉਹ 5 ਤੋਂ 6 ਲੱਖ ਦਾ ਮੁਨਾਫਾ ਜਿਹੜਾ ਹੈ ਉਹ ਕਮਾ ਰਹੇ ਨੇ ਐਂਡ ਇੱਕ ਸਾਲ ਦੇ ਵਿੱਚ 2 ਫਸਲਾਂ ਵੀ ਲੈ ਰਹੇ ਨੇ ਮੱਛੀ ਦੀਆਂ। ਸੋ ਜ਼ਮੀਨ ਜਿਹੜੀ ਹੈ ਉਹਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਵਿੱਚ ਵੀ ਮੱਛੀ ਪਾਲਣ ਜਿਹੜਾ ਹੈ ਉਹ ਬਹੁਤ ਹੀ ਵਧੀਆ ਰੋਲ ਪਲੇ ਕਰਦਾ ਹੈ। ਜਿੱਦਾਂ ਹੁਣ ਜ਼ਮੀਨ ਦੇ ਵਿੱਚ ਜ਼ਿਆਦਾ ਉਪਜਾਊ ਸ਼ਕਤੀ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹਿਸਾਬ ਵਰਤੋਂ ਕਾਰਨ ਘੱਟ ਚੁੱਕੀ ਹੈ। ਜੇਕਰ 3-4 ਸਾਲ ਲਈ ਤੁਸੀਂ ਉਹਦੇ ਵਿੱਚ ਮੱਛੀ ਪਾਲਣ ਕਰ ਲਓ ਜਾਂ ਮੱਛੀ ਦੇ ਤਲਾਬ ਦੀ ਜਿਹੜੀ ਗਾਰ ਹੈ ਉਹ ਲਿਆ ਕੇ ਪਾ ਲਓ ਜਾਂ ਮੱਛੀ ਤਲਾਬ ਦਾ ਵਰਤਿਆ ਜਾ ਰਿਹਾ ਪਾਣੀ ਜਿਹੜਾ ਹੈ ਉਹ ਆਪਣੀਆਂ ਫਸਲਾਂ ਵਿੱਚ ਯੂਜ਼ ਕਰੋ ਅਤੇ ਤੁਹਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਬਹੁਤ ਵੱਧ ਜਾਏਗੀ। ਮੱਛੀ ਪਾਲਣ ਜਿਹੜਾ ਹੈ ਕਿ ਇਹੋ ਜਿਹਾ ਕਿੱਤਾ ਹੈ ਜਿਹੜਾ ਬਿਮਾਰੀ ਰਹਿਤ ਹੈ। ਬਿਮਾਰੀ ਰਹਿਤ ਖੇਤੀ ਇਸ ਨੂੰ ਆਖਿਆ ਜਾਂਦਾ ਹੈ। ਇਸ ਦੇ ਵਿੱਚ ਕਿਸੇ ਵੀ ਖਤਰਨਾਕ ਬਿਮਾਰੀ ਦਾ ਕੋਈ ਖਤਰਾ ਨਹੀਂ ਹੈ, ਨਾ ਹੀ ਮੌਸਮ ਦੀ ਕੋਈ ਮਾਰ ਇਸ ਦੇ ਉੱਪਰ ਅਸਰ ਕਰਦੀ ਹੈ। ਜੇ ਤੁਸੀਂ ਵਿਭਾਗ ਨਾਲ ਸੰਪਰਕ ਰੱਖ ਕੇ ਤਕਨੀਕੀ ਅਫਸਰਾਂ ਦੀ ਰਾਏ ਲੈ ਕੇ ਮੱਛੀ ਪਾਲਣ ਨੂੰ ਕਰਦੇ ਹੋ ਤਾਂ ਇੱਕ ਟੈਕਨੀਕਲ ਗਾਈਡੈਂਸ ਦੇ ਅੰਤਰਗਤ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਜਿਹੜੇ ਹੈ ਉਹ ਮਿਲਦੇ ਹੈ। ਇਸ ਦਾ ਮੰਡੀਕਰਨ ਵੀ ਤਣਾਅ ਰਹਿਤ ਹੈ। ਮੱਛੀ ਕਾਸ਼ਤਕਾਰ ਨੂੰ ਮੰਡੀਆਂ ਵਿੱਚ ਘੁੰਮਣ ਦੀ ਜਾਂ ਆੜ੍ਹਤੀਆਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਪੈਂਦੀ। ਜਦ ਵੀ ਪੈਸੇ ਦੀ ਜ਼ਰੂਰਤ ਹੋਵੇ, ਟਕਵਾ ਮੁੱਲ ਮਿਲੇ, ਤੁਸੀਂ ਮੱਛੀ ਜਿਹੜੀ ਹੈ ਉਹ ਹਾਰਵੈਸਟ ਕਰਵਾ ਕੇ ਵੇਚ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਪੂਰਾ ਸਾਲ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਂਦੀ। ਤੁਸੀਂ ਹਰ ਮਹੀਨੇ ਜਿੰਨੀ ਕਿ ਮੱਛੀ ਤੁਹਾਡੀ 500 ਗ੍ਰਾਮ 600 ਗ੍ਰਾਮ ਤੋਂ ਉੱਪਰ ਹੋ ਚੁੱਕੀ ਹੈ ਉਹ ਕਢਵਾ ਕੇ ਜਾਲ ਲਵਾ ਕੇ ਉਹ ਤੁਸੀਂ ਵੇਚ ਸਕਦੇ ਹੋ। ਹੁਣ ਮੱਛੀ ਦੀ ਆਪਾਂ ਗੱਲ ਕਰੀਏ ਤਾਂ ਮੇਨ ਮਹੱਤਵਤਾ ਮੱਛੀ ਪਾਲਣ ਦੀ ਹੈ, ਮੱਛੀ ਦੀ ਕੰਜ਼ਮਪਸ਼ਨ ਕਿ ਮੱਛੀ ਦੀ ਖਪਤ। ਅਤੇ ਮੱਛੀ ਜਿਹੜੀ ਹੈਗੀ ਹੈ ਉਹ ਇੱਕ ਪੌਸ਼ਟਿਕ ਆਹਾਰ ਹੈ। ਇਹਦੇ ਵਿੱਚ ਬਹੁਤ ਸਾਰੇ ਤੱਤ ਨੇ ਜਿੱਦਾਂ ਵਿਟਾਮਿਨ ਏ, ਬੀ, ਡੀ, ਈ, ਕੇ ਅਤੇ ਫਿਰ ਕੈਲਸ਼ੀਅਮ, ਫੋਸਫੋਰਸ, ਆਇਓਡੀਨ। ਇਹ ਸਾਰੇ ਜਿਹੜੇ ਤੱਤ ਨੇ ਇਹ ਮੱਛੀ ਦੇ ਵਿੱਚੋਂ ਸਾਨੂੰ ਮਿਲਦੇ ਨੇ। ਅੱਖਾਂ ਦੀ ਰੌਸ਼ਨੀ ਲਈ ਮੱਛੀ ਬਹੁਤ ਵਧੀਆ ਹੈ। ਦਿਮਾਗ ਦੀਆਂ ਬਿਮਾਰੀਆਂ ਇਹਦੇ ਨਾਲ ਨਹੀਂ ਲੱਗਦੀਆਂ, ਮਾਨਸਿਕ ਸ਼ਾਂਤੀ ਰਹਿੰਦੀ ਹੈ। ਚੰਨਾ ਕਿਸਮ ਦੀ ਮੱਛੀ ਆਉਂਦੀ ਹੈ, ਚੰਨਾ ਮਰਿਊਲੀਅਸ ਆਉਂਦੀ ਹੈ। ਇਹ ਦਮੇ ਦੇ ਮਰੀਜ਼ਾਂ ਦੀ ਦਵਾਈ ਬਣਾਉਣ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀ ਸਮੁੰਦਰੀ ਮੱਛੀਆਂ ਨੇ ਜਿੱਦਾਂ ਮੈਕਰਲ ਅਤੇ ਸੈਡਾਈਨਸ ਆਉਂਦੀਆਂ ਨੇ। ਇਹ ਤੁਹਾਡੀਆਂ ਆਂਤੜੀਆਂ ਦੇ ਕੈਂਸਰ ਦੀ ਜਿਹੜੀ ਹੈਗੀ ਹੈ ਦਵਾਈ ਉਹਦੇ ਵਿੱਚ ਇਸਤੇਮਾਲ ਹੁੰਦੀ ਹੈ। ਸੋ ਓਵਰਆਲ ਦੇਖਿਆ ਜਾਵੇ ਤਾਂ ਮੱਛੀ ਦੇ ਪੌਸ਼ਟਿਕ ਤੱਤਾਂ ਕਰਕੇ ਮੱਛੀ ਦਾ ਪਾਲਣ ਜਿਹੜਾ ਹੈ ਉਹ ਅੱਜ ਕੱਲ੍ਹ ਆਪਣੀ ਹੋਂਦ ਜਿਹੜੀ ਹੈ ਉਹ ਵਿਕਸਿਤ ਕਰ ਰਿਹਾ। ਬਾਕੀ ਪੰਜਾਬ ਸਰਕਾਰ ਜਿਹੜੀ ਹੈ ਭਾਰਤ ਸਰਕਾਰ ਦੇ ਨਾਲ ਰਲ ਕੇ ਬਹੁਤ ਸਾਰੇ ਇਹੋ ਜਿਹੇ ਉਪਰਾਲੇ ਕਰ ਰਹੀ ਹੈ ਕਿ ਲੋਕਾਂ ਨੂੰ ਇਸ ਕਿੱਤੇ ਬਾਰੇ ਜ਼ਿਆਦਾ ਜਾਗਰੂਕਤਾ ਮਿਲੇ ਅਤੇ ਲੋਕ ਵੱਧ ਤੋਂ ਵੱਧ ਇਸ ਕਿੱਤੇ ਨੂੰ ਅਪਣਾਉਣ ਲਈ ਸਾਹਮਣੇ ਆਉਣ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਸਾਲ 2020-21 ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਨਾਮਕ ਇੱਕ ਸਕੀਮ ਸ਼ੁਰੂ ਕੀਤੀ ਸੀ। ਇਹ ਸਕੀਮ 5 ਸਾਲ ਲਈ ਲਾਗੂ ਹੋਈ ਹੈ 2025 ਤੱਕ। ਲੇਕਿਨ ਹੁਣ ਇਸ ਸਾਲ ਇਸ ਸਕੀਮ ਨੂੰ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਨੂੰ, 1 ਸਾਲ ਦਾ ਐਕਸਟੈਂਸ਼ਨ ਹੋਰ ਮਿਲ ਗਿਆ। ਇਸ ਸਕੀਮ ਦੇ ਅੰਤਰਗਤ ਮੱਛੀ ਪਾਲਣ ਨਾਲ ਜੁੜੇ ਹੋਏ ਹਰ ਵਰਗ ਦੇ ਵਿਅਕਤੀ ਨੇ ਲਾਭ ਜਿਹੜਾ ਹੈ ਉਹ ਉਠਾਇਆ ਹੈ, ਕਿਉਂਕਿ ਇਸ ਵਿੱਚ ਸਬਸਿਡੀ ਜਿਹੜੀ ਹੈ 40% ਸਬਸਿਡੀ ਜਨਰਲ ਕੈਟੇਗਰੀ ਨੂੰ ਅਤੇ 60% ਸਬਸਿਡੀ ਜਿਹੜੀ ਹੈ ਉਹ SC ST ਅਤੇ ਵੁਮਨ ਕੈਟੇਗਰੀ ਨੂੰ ਦਿੱਤੀ ਗਈ ਹੈ। ਅਤੇ ਜਿੰਨੇ ਵੀ ਚਾਹਵਾਨ ਮੱਛੀ ਪਾਲਕ ਨੇ ਉਹ ਸਬਸਿਡੀ ਦੇ ਰੂਪ ਵਿੱਚ ਆਰਥਿਕ ਸਹਾਇਤਾ ਲੈਣ ਲਈ PMMSY ਦੇ ਬਹੁਤ ਸਾਰੇ ਜਿਹੜੇ ਪ੍ਰਾਵਧਾਨ ਨੇ ਉਹਨਾਂ ਦਾ ਫਾਇਦਾ ਚੁੱਕ ਚੁੱਕੇ ਹਨ। ਬੈਂਕਾਂ ਤੋਂ ਤੁਹਾਨੂੰ ਆਸਾਨ ਕਿਸ਼ਤਾਂ 'ਤੇ ਕਰਜ਼ੇ ਵੀ ਦਿਵਾਏ ਜਾਂਦੇ ਹਨ। ਹੁਣ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਵਿੱਚ ਸਭ ਤੋਂ ਪਹਿਲਾਂ ਜੇ ਤੁਸੀਂ ਪੁਟਾਈ ਕਰਦੇ ਹੋ, ਘੱਟੋ ਘੱਟ 1 ਕਿੱਲੇ ਦਾ ਜਿਹੜਾ ਛੱਪੜ ਹੈ ਉਹ ਹੋਣਾ ਚਾਹੀਦਾ। 2.5 ਕਿੱਲਿਆਂ ਦਾ ਛੱਪੜ 1 ਹੈਕਟੇਅਰ 1 ਯੂਨਿਟ ਮੰਨ ਕੇ ਆਪਾਂ ਚੱਲਦੇ ਹਾਂ, ਇਹਦੇ ਵਿੱਚ ਟੋਟਲ 11 ਲੱਖ ਦੀ ਲਾਗਤ ਆਉਂਦੀ ਹੈ। ਜੇ ਤੁਸੀਂ ਆਪਣਾ ਮੱਛੀ ਤਲਾਬ ਬਣਾਉਂਦੇ ਹੋ ਉਹਨੂੰ ਉਹਨਾਂ ਨੇ ਡਿਵਾਈਡ ਕੀਤਾ ਕਿ 7 ਲੱਖ ਉਹਦੀ ਕੈਪੀਟਲ ਕੋਸਟ ਹੈ ਅਤੇ 4 ਲੱਖ ਇਨਪੁੱਟ ਕੋਸਟ ਹੈ। ਹੁਣ ਕੈਪੀਟਲ ਕੋਸਟ ਵਿੱਚ ਕੀ ਆਉਂਦਾ ਹੈ ਕਿ 3 ਲੱਖ ਦਾ ਖਰਚਾ, ਅਨੁਮਾਨਿਤ ਖਰਚਾ ਹੈਗਾ 2.5 ਕਿੱਲੇ ਦੇ ਪੌਂਡ ਨੂੰ ਪੁੱਟਣ ਦਾ, ਪਟਾਈ ਕਰਨ ਦਾ, ਉਹਦੇ ਬੰਨ ਬਣਾਉਣ ਦਾ, ਉਹਦੀ ਲੈਵਲਿੰਗ ਕਰਨ ਦਾ। ਜੇ ਤੁਸੀਂ ਟਿਊਬਵੈੱਲ ਲਵਾਉਂਦੇ ਹੋ ਉੱਥੇ ਪਾਣੀ ਤਾਂ ਚਾਹੀਦਾ ਹੀ ਹੈ, ਕਿਉਂਕਿ ਮੱਛੀ ਇੱਕ ਪਾਣੀ 'ਚ ਪਲਣ ਵਾਲਾ ਜੀਵ ਹੈ ਅਤੇ ਉਹਨੂੰ ਸਾਫ਼ ਪਾਣੀ ਦੀ ਲੋੜ ਹੈ, ਅਤੇ ਉਹਦੇ ਲਈ ਤੁਹਾਡੇ ਕੋਲ ਪਾਣੀ ਦਾ ਸਾਧਨ ਤਾਂ ਹੋਣਾ ਚਾਹੀਦਾ। ਟਿਊਬਵੈੱਲ ਲਈ ਵੀ 2 ਲੱਖ ਦਾ ਅਨੁਮਾਨਿਤ ਖਰਚਾ। ਫਿਰ ਤੁਸੀਂ ਫੀਡ ਸਟੋਰ ਕਰਨੀ ਹੈ, ਉਹਦੇ ਵਾਸਤੇ ਇੱਕ ਕਮਰਾ ਬਣਾਓਗੇ ਤੁਸੀਂ, 50,000 ਉਹਦਾ ਖਰਚਾ ਹੈ। ਏਰੇਟਰ ਲਾਓਗੇ, 1,40,000 ਦੇ 4 ਏਰੇਟਰ ਲੱਗਣੇ ਹੈ, 35,000 ਦਾ 1 ਏਰੇਟਰ ਹੁੰਦਾ ਹੈ ਨਾ। ਅਤੇ ਬਾਕੀ ਤੁਸੀਂ ਮਿਸਲੀ

ਇਸ ਖਰਚੇ 10,000 ਨੇ, ਜਿਹਦੇ ਵਿੱਚ ਤੁਸੀਂ ਬਾਰਬਡ ਵਾਇਰ ਲਾ ਸਕਦੇ ਹੋ, ਬੋਰਡ ਲਾ ਸਕਦੇ ਹੋ, ਕੋਈ ਗੇਟ ਲਾ ਸਕਦੇ ਹੋ ਆਪਣੇ ਪੌਂਡ ਦਾ, ਅਤੇ ਇਹ ਸਾਰਾ 7 ਲੱਖ ਦਾ ਜਿਹੜਾ ਕੈਪੀਟਲ ਕੋਸਟ ਹੈ, ਇਹਦੀ 40% ਜਨਰਲ ਕੈਟੇਗਰੀ ਨੂੰ ਅਤੇ 60% ST ST SC ST ਜਾਂ ਵੂਮੈਨ ਕੈਟੇਗਰੀ ਨੂੰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। 4 ਲੱਖ ਇਨਪੁੱਟ ਕੋਸਟ ਹੈ, ਇਹਦੇ ਵਿੱਚ ਤੁਹਾਨੂੰ ਮੱਛੀ ਦਾ ਬੀਜ ਜਿਹਨੂੰ ਆਪਾਂ ਸੀਡ ਕਹਿੰਦੇ ਹਾਂ, ਮੱਛੀ ਦਾ ਪੂੰਗ 2,500 ਰੁਪਇਆ ਉਹਦਾ ਹੈ, ਮੱਛੀ ਦੀ ਖੁਰਾਕ 3 ਲੱਖ, ਫਿਰ ਚੂਨਾ ਹੋਰ ਕੋਈ ਆਪਾਂ ਲਾਲ ਦਵਾਈ ਜਾਂ ਕੁਛ ਯੂਜ਼ ਕਰਦੇ ਹਾਂ ਉਹਦੇ ਵਿੱਚ 20,000 ਉਹਦਾ, ਬਾਕੀ ਇਲੈਕਟ੍ਰਿਸਿਟੀ, ਬਾਕੀ ਜੇ ਤੁਸੀਂ ਬੰਦਾ ਰੱਖਦੇ ਹੋ ਕੋਈ ਉੱਥੇ ਆਪਣਾ ਸੇਵਾਦਾਰ ਜਾਂ ਕੰਮ ਕਰਨ ਲਈ, ਉਹਦਾ 77,500 ਉਹਦਾ ਹੈ। ਅਤੇ ਇਹ ਸਬਸਿਡੀ ਜਿਹੜੀ ਹੈ ਇਹ ਇੱਕ ਵਾਰ ਹੀ ਕਿਸਾਨ ਵੀਰ ਨੂੰ ਦਿੱਤੀ ਜਾਂਦੀ ਹੈ, ਪਹਿਲੇ ਸਾਲ ਕੰਮ ਸ਼ੁਰੂ ਕਰਕੇ ਉਹਨੂੰ ਪ੍ਰੋਪਰ ਕੰਪਲੀਟ ਕਰਨ ਤੋਂ ਬਾਅਦ, ਪ੍ਰੋਪਰ ਪੌਂਡ ਦੀ ਉਸਾਰੀ ਤੋਂ ਬਾਅਦ, ਪੂੰਗ ਛੱਡਣ ਤੋਂ ਬਾਅਦ। ਹੁਣ ਮੱਛੀ ਪਾਲਣ ਦੇ ਵਿੱਚ ਜਿਹੜੀ ਹੁਣ ਪੂੰਗ ਦੀ ਗੱਲ ਆਪਾਂ ਕਰਦੇ ਹਾਂ, ਤਾਂ ਸਾਡੇ ਪੰਜਾਬ ਦੇ ਵਿੱਚ 14 ਸਰਕਾਰੀ ਨਰਸਰੀਆਂ ਨੇ, ਫਿਸ਼ ਸੀਡ ਹੈਚਰੀਜ਼ ਨੇ, ਜਿਨ੍ਹਾਂ 'ਤੇ ਤੁਹਾਨੂੰ ਸਬਸਿਡਾਈਜ਼ਡ ਰੇਟ 'ਤੇ ਮੱਛੀ ਦਾ ਪੂੰਗ ਮਿਲਦਾ। 100 ਰੁਪਏ ਦਾ 1,000 ਬੱਚਾ ਜਿਹੜਾ ਹੈ ਮੱਛੀ ਦਾ ਉਹ ਤੁਹਾਨੂੰ ਮਿਲਦਾ ਹੈ। 6 ਕਿਸਮ ਦੀ ਵਰਾਇਟੀਆਂ ਨੇ, ਕਤਲਾ, ਰੋਹੂ, ਮ੍ਰਿਗਲ, ਸਿਲਵਰ ਕਾਪ, ਗ੍ਰਾਸ ਕਾਪ ਅਤੇ ਕੋਮਨ ਕਾਪ। ਮਾਰਚ ਮਿਡ ਤੋਂ ਸੀਡ ਮਿਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਅਗਸਤ ਐਂਡ ਅਤੇ ਸਪਤੰਬਰ ਦੇ ਪਹਿਲੇ ਹਫ਼ਤੇ ਤੱਕ ਤੁਹਾਨੂੰ ਜਿਹੜਾ ਸੀਡ ਹੈ ਉਹ ਮਿਲਦਾ। ਅਤੇ 1 ਏਕੜ ਰਕਬੇ ਦੇ ਵਿੱਚ ਆਪਾਂ 6,000 ਸੀਡ, ਫਿੰਗਰਲਿੰਗ ਸੀਡ ਜਿਹੜਾ ਹੈ ਉਹ ਐਡਵਾਈਸ ਕਰਦੇ ਆ ਫਾਰਮਰ ਨੂੰ ਪਾਉਣ ਦੇ ਲਈ। ਹੁਣ ਇਹ ਆਪਾਂ ਗੱਲ ਕੀਤੀ ਹੈ ਜਿਹੜੀ ਸਾਡੀ ਰਵਾਇਤੀ ਤਰੀਕਾ ਹੈਗਾ ਮੱਛੀ ਪਾਲਣ ਦਾ, ਕਿ ਤੁਸੀਂ ਟੋਭਾ ਪੁੱਟ ਰਹੇ ਹੋ, ਹੈ ਨਾ, ਉਹਦੇ ਵਿੱਚ ਤੁਸੀਂ ਮੱਛੀ ਜਿਹੜੀ ਹੈ ਉਹ ਛੱਡ ਰਹੇ ਹੋ। ਹੁਣ ਅੱਜ ਕੱਲ੍ਹ ਬਹੁਤ ਸਾਰੇ ਇੰਟੈਂਸਿਵ ਕਲਚਰ ਆ ਗਏ ਨੇ। ਇੰਟੈਂਸਿਵ ਮਤਲਬ ਟੋਟਲੀ ਕੰਟਰੋਲਡ ਕੰਡੀਸ਼ਨ ਦੇ ਵਿੱਚ, ਮਤਲਬ ਤੁਸੀਂ ਉਸ ਮੱਛੀ ਨੂੰ ਇੱਕ ਆਰਟੀਫਿਸ਼ੀਅਲ ਇਨਵਾਇਰਮੈਂਟ ਦੇ ਕੇ ਗਰੋ ਕਰਦੇ ਹੋ। ਇਹਦੇ ਵਿੱਚ ਮੇਨ ਫਾਇਦਾ ਕੀ ਹੈ ਕਿ ਤੁਹਾਨੂੰ ਘੱਟ ਜਗ੍ਹਾ ਦੀ ਲੋੜ ਹੈ, ਘੱਟ ਪਾਣੀ ਦੀ ਲੋੜ ਹੈ, ਅਤੇ ਤੁਸੀਂ ਜ਼ਿਆਦਾ ਪ੍ਰੋਡਕਸ਼ਨ ਜਿਹੜੀ ਹੈ ਇਹਦੇ ਵਿੱਚੋਂ ਕੱਢ ਸਕਦੇ ਹੋ। 1 ਏਕੜ ਦੇ ਵਿੱਚ ਜਿੰਨੀ ਤੁਸੀਂ ਮੱਛੀ ਸਟੋਕ ਕਰਨੀ ਹੈ ਨੋਰਮਲ ਤਲਾਬ ਦੀ, ਉਹ ਮੱਛੀ ਤੁਸੀਂ 1 ਟੈਂਕ ਦੇ ਵਿੱਚ ਸਟੋਕ ਕਰ ਰਹੇ ਹੋ, ਅਤੇ ਤੁਸੀਂ ਆਪ ਹਿਸਾਬ ਲਗਾ ਸਕਦੇ ਹੋ ਕਿ ਟੈਂਕ ਦੇ ਵਿੱਚ ਜੇ ਤੁਸੀਂ ਇੰਨੀ ਪ੍ਰੋਡਕਸ਼ਨ ਲੈ ਰਹੇ ਹੋ ਤਾਂ ਡੈਫੀਨੇਟਲੀ ਤੁਹਾਡੀ ਆਊਟਪੁੱਟ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਆਪਾਂ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ ਅਤੇ ਬਾਇਓਫਲੋਕ ਟੈਕਨੀਕਸ ਦੋ ਹਿੱਸਿਆਂ 'ਚ ਵੰਡਦੇ ਹਾਂ। ਇਹਨਾਂ ਟੈਕਨੀਕਸ ਦੇ ਵਿੱਚ ਮੇਨ ਚੀਜ਼ ਹੈ ਵੇ ਕਿ ਤੁਹਾਨੂੰ ਸਕਿੱਲਡ ਲੇਬਰ ਚਾਹੀਦੀ ਹੈ। ਤੁਸੀਂ ਕਿਸੇ ਅਨਸਕਿੱਲਡ ਬੰਦੇ ਨੂੰ ਇਸ ਸਿਸਟਮ ਦੇ ਓਪਰੇਸ਼ਨ ਵਾਸਤੇ ਨਹੀਂ ਰੱਖ ਸਕਦੇ, ਸਕਿੱਲਡ ਬੰਦਾ ਚਾਹੀਦਾ ਤੁਹਾਨੂੰ ਜਿਹਨੂੰ ਤੁਸੀਂ ਪ੍ਰੋਪਰ ਟ੍ਰੇਨਿੰਗ ਪਹਿਲਾਂ ਦਿੱਤੀ ਹੋਵੇ। ਸਾਰੇ ਪੈਰਾਮੀਟਰਸ ਕੰਟਰੋਲਡ ਹੁੰਦੇ ਨੇ, ਹਰ ਪੈਰਾਮੀਟਰ ਮੋਨੀਟਰ ਕੀਤਾ ਜਾਂਦਾ ਹੈ, ਅਤੇ ਇਹ ਐਕਸਪੈਂਸਿਵ ਪ੍ਰੋਜੈਕਟ ਨੇ, ਮਤਲਬ ਇਹਨਾਂ 'ਚ ਲਾਗਤ ਜਿਹੜੀ ਹੈ ਕਿਸਾਨ ਵੀਰ ਦੀ ਉਹ ਥੋੜ੍ਹੀ ਜ਼ਿਆਦਾ ਲੱਗਦੀ ਹੈ। ਇਹਨਾਂ ਦੇ ਵਿੱਚ ਵੀ ਸਬਸਿਡੀ ਹੈਗੀ ਹੈ 40% ਜਨਰਲ ਕੈਟੇਗਰੀ ਨੂੰ ਅਤੇ 60% SC ST ਜਾਂ ਵੂਮੈਨ ਕੈਟੇਗਰੀ ਨੂੰ। ਇਹ 3 ਹਿੱਸਿਆਂ 'ਚ ਮਤਲਬ ਵੰਡਿਆ ਹੋਇਆ ਪ੍ਰੋਜੈਕਟ। ਇੱਕ ਸਮਾਲ ਯੂਨਿਟ ਹੈ ਜਿਹੜੀ 7.5 ਲੱਖ ਦੀ ਲੱਗਦੀ ਹੈ, ਮੀਡੀਅਮ ਜਿਹੜੀ ਹੈ ਉਹ 25 ਲੱਖ ਦੀ ਹੈ, ਲਾਰਜ ਜਿਹੜੀ ਹੈ ਉਹ 50 ਲੱਖ ਦੀ ਹੈ। ਉਹ ਹੁਣ ਕਿਸਾਨ ਵੀਰ ਆਪਣੀ ਜੇਬ ਦੇ ਅਕੋਰਡਿੰਗਲੀ ਜਾਂ ਜਿੰਨਾ ਕੁ ਉਹ ਮੈਨੇਜ ਕਰ ਸਕਦਾ ਉਸ ਅਕੋਰਡਿੰਗਲੀ ਜਿਹੜਾ ਵੀ ਪ੍ਰੋਜੈਕਟ ਉਹ ਦੇਖਣਾ ਚਾਹੁੰਦਾ ਉਹ ਲੈ ਸਕਦਾ। ਇਸ ਪ੍ਰੋਜੈਕਟ ਦੇ ਵਿੱਚ ਜਗ੍ਹਾ ਘੱਟ ਚਾਹੀਦੀ ਹੈ। ਜਿੱਦਾਂ ਹੁਣ ਆਪਾਂ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ ਦੀ ਗੱਲ ਕਰੀਏ, ਇਹਦੇ ਵਿੱਚ ਸੇਮ ਪਾਣੀ ਜਿਹੜਾ ਟੈਂਕ ਦਾ ਉਹੀ ਬਾਰ ਬਾਰ ਸਰਕੂਲੇਟ ਹੋ ਰਿਹਾ। ਪੌਂਡ ਦੇ ਵਿੱਚ ਮੱਛੀ ਛੱਡੀ ਹੈ ਤੁਸੀਂ, ਪਾਣੀ ਤਾਂ ਨਹੀਂ ਬਦਲਣ ਦੀ ਲੋੜ, ਲੇਕਿਨ ਜੋ ਤੁਸੀਂ ਟੈਂਕ 'ਚ ਮੱਛੀ ਛੱਡਦੇ ਹੋ ਇਹਦੇ ਵਿੱਚ ਆਪਾਂ ਸਰਕੂਲਰ ਟੈਂਕ ਹੁੰਦੇ ਨੇ ਜਾਂ ਰੈਕਟੈਂਗੂਲਰ ਟੈਂਕ ਹੁੰਦੇ ਨੇ। ਰੈਕਟੈਂਗੂਲਰ ਟੈਂਕ ਜਿਹੜੇ ਤੁਸੀਂ ਬਣਾਉਂਦੇ ਹੋ ਉਹ 6.7 ਮੀਟਰ ਲੈਂਥ, 6.7 ਮੀਟਰ ਬ੍ਰੈਥ, ਅਤੇ ਉਹਦੀ ਡੈਪਥ ਜਿਹੜੀ ਹੈ ਉਹ 2 ਮੀਟਰ ਹੈ। ਜੇ ਤੁਸੀਂ ਸਰਕੂਲਰ ਟੈਂਕ ਬਾਇਓਫਲੋਕ 'ਚ ਬਣਾਉਂਦੇ ਹੋ ਤਾਂ ਉਹ 4 ਮੀਟਰ ਡਾਇਆ ਅਤੇ 1.5 ਮੀਟਰ ਡੈਪਥ। ਹੁਣ ਇਹਨਾਂ ਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਵੱਲੋਂ ਪ੍ਰੋਪਰ ਆਈਆਂ ਹੋਈਆਂ ਨੇ, ਅਤੇ ਜੇ ਕਿਸੇ ਫਾਰਮਰ ਨੇ ਇਹ ਯੂਨਿਟ ਲਗਾਉਣਾ ਹੈ ਤਾਂ ਉਸਨੂੰ ਪ੍ਰੋਪਰ ਗਾਈਡਲਾਈਨਸ ਪੜ੍ਹ ਕੇ ਉਹਦੇ ਅਕੋਰਡਿੰਗਲੀ ਹੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਉਸਾਰਨਾ ਚਾਹੀਦਾ, ਤਾਂ ਕਿ ਉਹਨੂੰ ਜਿਹੜੀ ਸਬਸਿਡੀ ਹੈ ਉਹਦਾ ਲਾਭ ਮਿਲ ਸਕੇ। ਹੁਣ ਬਾਇਓਫਲੋਕ ਵਿੱਚ ਛੋਟੇ ਯੂਨਿਟ 'ਚ ਆਪਾਂ 7 ਟੈਂਕ ਲਗਾਉਂਦੇ ਹਾਂ, ਅਤੇ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ ਦੇ ਵਿੱਚ 1 ਟੈਂਕ ਲੱਗਦਾ। ਹੁਣ ਮੀਡੀਅਮ ਜੇ ਯੂਨਿਟ ਹੈਗੀ ਹੈ ਰੀਸਰਕੂਲੇਟਰੀ 'ਚ 6 ਟੈਂਕ ਲੱਗਦੇ ਨੇ, ਅਤੇ ਬਾਇਓਫਲੋਕ 'ਚ 25 ਟੈਂਕ ਲੱਗਦੇ ਨੇ। ਇੱਦਾਂ ਹੀ ਜੇ ਲਾਰਜ ਯੂਨਿਟ ਦੀ ਗੱਲ ਕਰਦੇ ਹਾਂ ਤਾਂ ਰੀਸਰਕੂਲੇਟਰੀ 'ਚ 8 ਟੈਂਕ ਲੱਗਦੇ ਨੇ, ਅਤੇ ਬਾਇਓਫਲੋਕ 'ਚ 50 ਟੈਂਕ ਲੱਗਦੇ ਨੇ। ਸੋ ਮੇਨ ਗੱਲ ਇਹ ਵੇ ਕਿ ਉੱਦਾਂ ਆਪਾਂ 1 ਏਕੜ ਦੇ ਵਿੱਚ ਜ਼ਮੀਨ ਪੁੱਟ ਕੇ ਪੌਂਡ ਬਣਾ ਰਹੇ ਹਾਂ, ਇੱਥੇ ਅਸੀਂ 200 ਮੀਟਰ, 710 ਮੀਟਰ ਸਕੁਏਅਰ, ਜਾਂ ਕਹਿ ਲਓ 1500 ਸਕੁਏਅਰ ਮੀਟਰ, ਮਤਲਬ 1.5 ਕਨਾਲ ਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਹੈ ਉਹ ਪੂਰਾ ਕੰਪਲੀਟ ਕਰ ਰਹੇ ਹਾਂ।
इस प्रोजेक्ट नूं घट जगह चाहिए है लेकिन लागत ज़्यादा है ते पैरामीटर्स सारे कंट्रोल ने प्रॉपर टैक्निकल

0: ਗਾਈਡੈਂਸ ਲੈ ਕੇ ਕਿਸਾਨ ਵੀਰ ਇਸ ਨੂੰ ਵੀ ਅਪਣਾ ਰਹੇ ਨੇ ਅਤੇ ਸਬਸਿਡੀਆਂ ਲੈ ਰਹੇ ਨੇ। ਹੁਣ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜੋ ਵੀ ਮੱਛੀ ਦਾ ਕਾਸ਼ਤਕਾਰ ਹੈ ਉਹਨੂੰ ਤਾਂ ਸਬਸਿਡੀ ਮਿਲ ਹੀ ਰਹੀ ਹੈ, ਲੇਕਿਨ ਹੋਰ ਵਰਗ ਜਿਹੜੇ ਮੱਛੀ ਪਾਲਣ ਨਾਲ ਜੁੜੇ ਨੇ, ਜਿਵੇਂ ਕਿ ਕੋਈ ਮੱਛੀ ਦੀ ਫੜੀ ਲਾਉਂਦਾ ਹੈ, ਮੱਛੀ ਵੈਂਡਰ ਹੈਗਾ, ਜਾਂ ਮੱਛੀ ਦੀ ਕਿਸੇ ਦੀ ਦੁਕਾਨ ਹੈ, ਜਾਂ ਮਤਲਬ ਮੱਛੀ ਦਾ ਸਪਲਾਇਰ ਹੈਗਾ, ਉਹਨਾਂ ਸਾਰਿਆਂ ਨੂੰ ਸਹੂਲਤ ਦੇਣ ਵਾਸਤੇ ਵਹੀਕਲਸ 'ਤੇ ਸਬਸਿਡੀ ਦਿੱਤੀ ਗਈ ਹੈ। ਜੇ ਕੋਈ ਟੂ ਵੀਲਰ ਐਕਟ, ਠੀਕ ਹੈ, ਮਿਨੀਮਮ ਇੰਜਨ ਡਿਸਪਲੇਸਮੈਂਟ ਉਹਦੀ 100 cc ਹੈ ਅਤੇ ਉਹ 75,000 ਐਕਟਿਵਾ ਦੇ ਉੱਪਰ ਉਹਨੂੰ 30,000 ਜਨਰਲ ਕੈਟੇਗਰੀ ਨੂੰ ਸਬਸਿਡੀ ਹੈ ਅਤੇ 45,000 SC ST ਜਾਂ ਵੁਮੈਨ ਨੂੰ ਸਬਸਿਡੀ ਹੈ। ਇਵੇਂ ਹੀ ਆਟੋ ਰਿਕਸ਼ਾ 3 ਲੱਖ ਤੱਕ ਦੀ ਲਾਗਤ ਦਾ ਲੈ ਸਕਦਾ ਹੈ, ਉਹ 500 cc ਉਹਦੀ ਮਿਨੀਮਮ ਇੰਜਨ ਡਿਸਪਲੇਸਮੈਂਟ ਹੋਣੀ ਚਾਹੀਦੀ ਹੈ। ਇਹ ਤੋਂ ਇਲਾਵਾ ਜਿਹੜੇ ਨਾਲ ਦੇ ਰਾਜਾਂ ਦੇ ਵਿੱਚ ਮੱਛੀ ਸਪਲਾਈ ਕਰਦੇ ਨੇ, ਮੱਛੀ ਸਪਲਾਇਰ ਨੇ, ਉਹਨਾਂ ਵਾਸਤੇ ਇਨਸੂਲੇਟਡ ਵਹੀਕਲ ਨੇ, ਰੈਫਰੀਜਰੇਟਡ ਵਹੀਕਲ ਨੇ, 20 ਲੱਖ ਦਾ, 25 ਲੱਖ ਦਾ, ਜਿਹਦੀ 3,000 cc ਜਿਹੜੀ ਹੈ ਇੰਜਨ ਡਿਸਪਲੇਸਮੈਂਟ ਹੈਗੀ ਹੈ ਮਿਨੀਮਮ, ਅਤੇ ਉਹ 7 ਟਨ ਮੱਛੀ ਦੀ ਟੋਆ ਟਵਾਈ ਜਿਹੜੀ ਹੈ ਉਹ ਇੱਕ ਚੱਕਰ 'ਚ ਕਰ ਸਕਦੇ ਆ। ਮੇਨ ਪਰਪਸ ਇਹਨਾਂ ਵਹੀਕਲਸ ਦਾ ਆਈਸ ਬੋਕਸ ਦੇ ਨਾਲ ਪ੍ਰੋਵਾਈਡ ਕਰਨ ਦਾ ਹੈ ਵੀ ਕਿ ਮੱਛੀ ਦੀ ਜਿਹੜੀ ਕੰਡੀਸ਼ਨ ਹੈ ਉਹਦੀ ਹਾਈਜੀਨ ਹੈ ਉਹ ਮੇਨਟੇਨ ਕੀਤੀ ਜਾਵੇ, ਕਿ ਮੱਛੀ ਇੱਕ ਪੈਰਿਸ਼ੇਬਲ ਕਮੋਡਿਟੀ ਹੈ, ਉਹ ਜਲਦੀ ਸੜ ਜਾਂਦੀ ਹੈ, ਗਲ ਜਾਂਦੀ ਹੈ, ਜਦ ਤੱਕ ਉਹਦੀ ਆਪਾਂ ਕੋਲਡ ਚੇਨ ਮੇਨਟੇਨ ਨਹੀਂ ਕਰਦੇ ਅਤੇ ਦੂਰ ਨੇੜੇ ਦੇ ਮਤਲਬ ਜਗ੍ਹਾ ਦੇ ਉੱਪਰ ਉਹਨੂੰ ਪਹੁੰਚਾਉਣ ਵਾਸਤੇ ਉਹਦੀ ਕੰਡੀਸ਼ਨ ਖਰਾਬ ਨਾ ਹੋਵੇ, ਇਸ ਲਈ ਸਰਕਾਰ ਨੇ ਇਹ ਇੱਕ ਹਾਈਜੀਨਿਕ ਤਰੀਕਾ ਬਣਾਇਆ ਮੱਛੀ ਦੀ ਟਰਾਂਸਪੋਰਟ ਦਾ। ਇਸ ਤੋਂ ਇਲਾਵਾ ਜੇ ਕੋਈ ਮਾਤੜ ਬੰਦਾ ਹੈ, ਮੱਛੀ ਦਾ ਠੇਲਾ ਹੀ ਲਾਉਂਦਾ ਹੈ, ਉਹਦੇ ਵਾਸਤੇ ਵੀ ਸਾਈਕਲ ਦਾ ਪ੍ਰਾਵਧਾਨ ਹੈ, ਉਹ 10,000 ਰੁਪਏ ਦੀ ਸਾਈਕਲ ਲੈ ਲਏ, ਉਹਨੂੰ 6,000 ਰੁਪਇਆ SC ਨੂੰ ਸਬਸਿਡੀ ਹੈ ਅਤੇ 4,000 ਰੁਪਇਆ ਜਨਰਲ ਨੂੰ ਸਬਸਿਡੀ ਹੈ। ਇਸ ਤੋਂ ਇਲਾਵਾ ਜੇ ਕੋਈ ਮੱਛੀ ਦੀ ਦੁਕਾਨ ਬਣਾਉਂਦਾ, 10 ਲੱਖ ਤੱਕ ਦੀ ਖਪਤ ਹੈ, ਉਹਨੂੰ ਵੀ ਸਬਸਿਡੀ ਹੈ। ਇਸ ਤੋਂ ਇਲਾਵਾ ਮੱਛੀ ਦੀ ਫੀਡ ਮਿਲ ਜੇ ਕੋਈ ਲਗਾਉਂਦਾ, ਮੱਛੀ ਨੂੰ ਹੁਣ ਖੁਰਾਕ ਦੀ ਲੋੜ ਤਾਂ ਹੈਗੀ ਹੈ, ਮਿੰਨੀ ਫਿਸ਼ ਫੀਡ ਮਿਲ ਜਿਹੜੀ ਹੈਗੀ ਆ ਉਹ 30 ਲੱਖ ਰੁਪਏ ਦੀ ਲਾਗਤ ਨਾਲ ਲੱਗਦੀ ਹੈ, ਅਤੇ ਇਹਦੀ ਉਸਾਰੀ 'ਤੇ ਤੁਹਾਨੂੰ ਮਤਲਬ 2 ਟਨ ਪਰ ਡੇ ਫਿਸ਼ ਦੀ ਜਿਹੜੀ ਫੀਡ ਹੈ ਉਹ ਤੁਸੀਂ ਬਣਾ ਸਕਦੇ ਹੋ। ਅੱਜ ਕੱਲ੍ਹ ਤਾਂ ਫਲੋਟਿੰਗ ਫਿਸ਼ ਫੀਡ ਆ ਗਈਆਂ, ਪਹਿਲਾਂ ਤਾਂ ਸਿੰਕਿੰਗ ਫਿਸ਼ ਫੀਡਸ ਹੁੰਦੀਆਂ ਸੀਗੀਆਂ। ਫਲੋਟਿੰਗ ਫਿਸ਼ ਫੀਡ ਦਾ ਇਹ ਫਾਇਦਾ ਹੈ ਕਿ ਮੱਛੀ ਦੀ ਜਿਹੜੀ ਖੁਰਾਕ ਹੈ ਉਹ ਵੇਸਟ ਨਹੀਂ ਹੁੰਦੀ, ਤੁਸੀਂ ਫਲੋਟਿੰਗ ਫੀਡ ਪਾਈ ਹੈ, ਮੱਛੀ ਨੇ ਉੱਪਰ ਆ ਕੇ ਉਹ ਫੀਡ ਖਾ ਲੈਣੀ ਹੈ, ਜਿੰਨੀ ਕੰਜ਼ਿਊਮ ਹੋ ਗਈ ਹੋਗੀ, ਜਿਹੜੀ ਅਨਵਾਂਟਿਡ ਫੀਡ ਹੈ ਉੱਪਰ ਫਲੋਟ ਕਰਦੀ ਹੈ, ਉੱਥੋਂ ਕਿਸਾਨ ਨੂੰ ਇਹ ਅਨੁਮਾਨ ਹੋ ਜਾਂਦਾ ਕਿ ਮੇਰੀ ਕਿੰਨੀ ਕੁ ਮੱਛੀ ਹੈਗੀ ਹੈ ਅਤੇ ਕਿੰਨੀ ਕੁ ਫੀਡ ਮੱਛੀ ਜਿਹੜੀ ਹੈ ਉਹ ਖਾ ਰਹੀ ਹੈ ਅਤੇ ਬਾਕੀ ਵੇਸਟ ਨਹੀਂ ਹੋ ਰਹੀ। ਮੈਨੂੰ ਪਤਾ ਲੱਗ ਰਿਹਾ ਕਿ ਮੈਂ ਉਹ ਟਰੈਕਟਰੀ ਮੈਥਡ ਨਾਲ ਵੀ ਕਰ ਸਕਣਾ ਵਾਂ, ਜਦੋਂ ਸਿੰਕ ਕਰ ਜਾਂਦੀ ਹੈ ਫੀਡ ਡੁੱਬ ਜਾਂਦੀ ਹੈ, ਸਾਨੂੰ ਪਤਾ ਨਹੀਂ ਲੱਗਦਾ, ਉਹ ਥੱਲੇ ਗਾਰ ਹੀ ਬਣਦੀ ਉਹਦੀ, ਹੈ ਨਾ, ਓਬਨੋਸ਼ੀਅਸ ਗੈਸਿਸ ਨਿਕਲਦੀਆਂ। ਸੋ ਮਤਲਬ ਹਰ ਪਹਿਲੂ ਨੂੰ ਨਜ਼ਰ ਵਿੱਚ ਰੱਖ ਕੇ ਇਹ ਜਿਹੜੀਆਂ ਸਕੀਮਸ ਨੇ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਰਲ ਕੇ ਜਿਹੜੀਆਂ ਬਣਾਈਆਂ ਹੋਈਆਂ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਇੱਕ ਬਹੁਤ ਹੀ ਕਾਮਯਾਬ ਸਕੀਮ ਜਿਹੜੀ ਹੈ ਉਹ ਹੁਣ ਤੱਕ ਹੋਈ ਹੈ, ਅਤੇ ਸਾਡਾ ਮੇਨ ਮੋਟਿਵ ਇਹੀ ਹੁੰਦਾ ਹੈ ਕਿ ਜਿਹੜਾ ਵੀ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਲੰਧਰ ਦੇ ਦਫ਼ਤਰ ਵਿਖੇ ਹਰ ਮਹੀਨੇ 5 ਦਿਨ ਦਾ ਫ੍ਰੀ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈ। ਜਿਹੜੇ ਵੀ ਮੱਛੀ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਫ੍ਰੀ ਆਫ ਕੋਸਟ ਸਾਡੇ ਕੋਲ ਆ ਕੇ ਟ੍ਰੇਨਿੰਗ ਲੈ ਸਕਦੇ ਨੇ। ਇਹਦੇ ਵਿੱਚ ਲੋਨ ਦਾ ਪ੍ਰਾਵਧਾਨ ਵੀ ਹੈਗਾ, ਫਾਰਮਰ ਦੀ ਇੰਸ਼ੋਰੈਂਸ ਵੀ ਹੈਗੀ ਹੈ, ਕਿਸਾਨ ਕ੍ਰੈਡਿਟ ਕਾਰਡ ਵੀ ਦਿੱਤਾ ਜਾਂਦਾ। ਇਸ ਤੋਂ ਇਲਾਵਾ ਜੇ ਮੱਛੀ ਲਈ ਤੁਹਾਨੂੰ ਬਿਜਲੀ ਦੇ ਕਨੈਕਸ਼ਨ ਦੀ ਲੋੜ ਹੈ ਤਲਾਬ ਦੇ ਲਈ, ਤਾਂ ਉਹ ਵੀ ਅਸੀਂ ਤੁਹਾਨੂੰ ਪ੍ਰਾਇਰਟੀ ਬੇਸਿਸ 'ਤੇ SP ਕਨੈਕਸ਼ਨ ਮੁਹੱਈਆ ਕਰਵਾਉਂਦੇ ਹਾਂ। ਸੋ ਮੇਨ ਇਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਹੈ ਉਹ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਇਆ ਜਾਵੇ ਅਤੇ ਇਸ ਤੋਂ ਮੁਨਾਫਾ ਜਿਹੜਾ ਹੈ ਉਹ ਕਮਾਇਆ ਜਾਵੇ। ਮੱਛੀ ਪਾਲੋ, ਧਨ ਕਮਾਓ, ਚੰਗੀ ਸਿਹਤ ਪਾਓ ਅਤੇ ਖੁਸ਼ਹਾਲੀ ਲਾਓ। ਫਿਸ਼ ਜਿਹੜੀ ਹੈਗੀ ਹੈ ਉਹ ਇੱਕ ਬਹੁਤ ਹੀ ਵਧੀਆ ਸਿਹਤ ਬਣਾਉਣ ਵਾਲੀ ਜਿਹੜੀ ਆਪਣੀ ਕਹਿ ਲਓ ਖੁਰਾਕ ਹੈਗੀ ਹੈ, ਅਤੇ ਹਰ ਵਰਗ ਦੇ ਹਰ ਕਿਸੇ ਨੂੰ ਆਪਣੀ ਬੋਡੀ ਦੇ ਵੇਟ ਦੇ ਅਕੋਰਡਿੰਗਲੀ 9 ਗ੍ਰਾਮ ਪ੍ਰੋਟੀਨ ਪ੍ਰਤੀ ਦਿਨ ਸੇਵਕ ਕਰਨਾ ਚਾਹੀਦਾ ਹੈ। ਉਹਦੇ ਨਾਲ ਤੁਹਾਨੂੰ ਜਿਹੜੀ ਹੈ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਨਹੀਂ ਲੱਗਦੀਆਂ ਅਤੇ ਤੁਹਾਡੀ ਬੋਡੀ ਜਿਹੜੀ ਹੈ ਉਹ ਸੁਚੱਜੇ ਤਰੀਕੇ ਨਾਲ ਕੰਮ ਕਰਦੀ ਰਹਿੰਦੀ ਹੈ। ਧੰਨਵਾਦ।
1: ਹਾਂਜੀ ਸੰਧੂ ਸਾਹਿਬ, ਇੱਕ ਨਾਟਕ ਸੁਣਾਉਂਦੇ ਹਾਂ ਤੁਹਾਨੂੰ ਪੰਜਾਬੀ, ਇਹਦਾ ਨਾਂ ਹੈ ਭੁਲੇਖਾ। ਇਹ ਆਪਾਂ ਸੁਣਦੇ ਹਾਂ।

0: ਕੀ ਗੱਲ, ਜੀਤੀ ਨਜ਼ਰ ਨਹੀਂ ਆਉਂਦੀ, ਆਈ ਨਹੀਂ ਦਫ਼ਤਰੋਂ?
1: ਆ ਗਈ ਹੈ, ਅੰਦਰ ਲੇਟੀ ਹੋਈ ਹੈ।
0: ਲੇਟੀ ਹੋਈ ਹੈ, ਕੀ ਗੱਲ ਹੋਈ ਹੈ?
1: ਹੋਣਾ ਕੀ ਹੈ, ਕੁਛ ਨਹੀਂ, ਥੱਕ ਗਈ ਹੋਣੀ ਹੈ ਵਿਚਾਰੀ।
0: ਸਾਡੀ ਜੀਤੀ ਧੀ ਨਹੀਂ,

0: ਉਹ ਤਾਂ ਪੁੱਤਰਾਂ ਵਾਂਗ ਹੀ ਪੁੱਤਰਾਂ ਵਾਂਗ।
1: ਉਹ ਤਾਂ ਹੈ।
0: ਸਾਰੇ ਘਰ ਦੇ ਖਰਚੇ ਦਾ ਭਾਰ ਮੇਰੀ ਧੀ ਨੇ ਚੁੱਕਿਆ ਹੋਇਆ, ਹੌਲੀ ਹੌਲੀ ਕਰਜ਼ਾ ਵੀ ਲਵਾ ਦਊਗੀ।
1: ਉਹ ਦਫਾ ਹੋਣਾ, ਜਿਹਦੇ ਵਾਸਤੇ ਕਰਜ਼ਾ ਲਿਆ ਸੀ ਉਹ ਤਾਂ ਵਿਆਹ ਕਰਵਾ ਕੇ ਆਡੀ ਹੋ ਕੇ ਬਹਿ ਗਿਆ ਤੇ ਕਰਜ਼ਾ ਉਤਾਰਨ ਨੂੰ ਰਹਿ ਗਈ ਮੇਰੀ ਧੀ।
0: ਵੱਡੇ ਮੁੰਡੇ ਦੀ ਗੱਲ ਹੀ ਨਾ ਕਰ ਮੇਰੇ ਸਾਹਮਣੇ, ਇਹੋ ਜਿਹੇ ਪੁੱਤ ਨਾਲੋਂ ਪੱਥਰ ਜੰਮ ਲੈਂਦੀ, ਚੱਕੀ ਦਾ ਪੁੜ ਤਾਂ ਬਣ ਜਾਂਦਾ।
1: ਹੁਣ ਕੀ ਹੈ, ਹੁਣ ਵੀ ਤਾਂ ਪੱਥਰ ਹੀ ਹੈ, ਕਿਹੜਾ ਉਹਦੇ ਦਿਲ 'ਚ ਕੋਈ ਦਰਦ ਹੈ ਕਿਸੇ ਲਈ।
0: ਛੱਡ ਖੈੜਾ, ਜਿਉਂਦੀ ਨੇ ਕੁੜੀ ਸਾਡੀ, ਜਾ ਉਹਨੂੰ ਚਾਹ ਪਾਣੀ ਪੁੱਛ ਗਿਆ।
1: ਹਾਂ ਚੱਲੀਆਂ ਚੱਲੀਆਂ ਪੁੱਛਣ। ਮੈਂ ਜੀਤੀ ਜੀਤੀ, ਕੀ ਗੱਲ ਪੁੱਤ, ਅੱਜ ਜਦੋਂ ਦੀ ਆਈ ਹੈ ਤੂੰ ਬਾਹਰ ਹੀ ਨਹੀਂ ਨਿਕਲੀ।
2: ਕੁਛ ਨਹੀਂ ਮਾਂ।
1: ਨਹੀਂ ਤੇਰਾ ਬਾਪੂ ਚਿੰਤਾ ਕਰਦਾ ਸੀ ਪੁੱਤ, ਉਸੇ ਨੇ ਤਾਂ ਇਕੱਲਿਆ ਹੀ ਆ ਕੇ ਪੁੱਛ ਕੇ ਆ ਉਹਨੂੰ ਕੀ ਗੱਲ ਹੈ। ਨਹੀਂ ਤੂੰ ਠੀਕ ਤਾਂ ਹੈ?
2: ਠੀਕ ਹਾਂ ਮਾਂ, ਬਸ ਸਿਰ ਬਹੁਤ ਦੁੱਖ ਰਿਹਾ, ਇੰਝ ਲੱਗਦਾ ਪਾਰਟੀ ਜਾਏਗਾ।
1: ਹਾਏ ਮੈਂ ਮਰ ਜਾਵਾਂ, ਹਾਏ ਮੈਂ ਸਦਕੇ ਜਾਵਾਂ, ਹੋ ਰਿਹਾ ਉਰਾ ਸਿਰ ਕਰ ਲਿਆ, ਮੈਂ ਘੁੱਟ ਦਿਆਂ। ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਨਾ, ਤਾਂ ਹੀ ਤਾਂ ਸਿਰ 'ਤੇ ਤੇਰੇ ਵਜ਼ਨ ਪਿਆ।
2: ਪਹਿਲਾਂ ਤਾਂ ਕਦੇ ਇੰਝ ਨਹੀਂ ਹੋਇਆ ਮਾਂ, ਅੱਜ ਤਾਂ ਐਂ ਲੱਗਦਾ ਜਿਵੇਂ ਸਿਰ ਅੰਦਰੋਂ ਫਟ ਕੇ ਕੁਝ ਬਾਹਰ ਹੀ ਆ ਜਾਏਗਾ।
1: ਨਹੀਂ ਮੈਂ ਤੇਰੇ ਬਾਪੂ ਨੂੰ ਕਹਾਂ ਕੋਈ ਗੋਲੀ ਲਿਆ ਕੇ ਦੇਵੇ।
2: ਨਹੀਂ ਰਹਿਣ ਦੇ ਮਾਂ, ਰਹਿਣ ਦੇ, ਬਸ ਘੁੱਟ ਕੁ ਚਾਹ ਬਣਾ ਦੇ।
1: ਹਾਂ ਮੈਂ ਹੁਣੇ ਆਈ, ਬਸ ਹੁਣੇ ਲੈ ਕੇ ਆਈ ਬੋ, ਤਾਂ ਮੈਂ ਹੁਣੇ ਆਉਂਦੀ ਹਾਂ।
2: ਹਾਏ ਹਾਏ ਹਾਏ ਮਾਂ ਮਾਂ, ਹਾਏ ਹਾਏ ਮਾਂ, ਹਾਏ ਬਸ ਮੇਰੇ ਸਿਰ ਚਕਰਾ ਰਿਹਾ ਮਾਂ, ਮੈਂ ਗਈ, ਹਾਏ ਮਾਂ,
1: ਹਾਏ ਮੈਂ ਮਰ ਜਾ ਗਈ, ਹਾਏ ਕੀ ਹੋਇਆ ਮੇਰੇ ਧੀ ਨੂੰ, ਜੀਤੀ ਦੇ ਬਾਪੂ, ਜੀਤੀ ਦੇ ਬਾਪੂ, ਹਾਏ ਮੇਰੀ ਜੀਤੀ ਗਈ ਜੇ।
0: ਉਹ ਕੀ ਹੋਇਆ
1: ਮੇਰੀ ਜੀਤੀ,
0: ਉਹ ਕੀ ਹੋਇਆ ਮੇਰੀ ਜੀਤੀ ਨੂੰ, ਹੈ ਇਹ ਤਾਂ ਠੰਡੀ ਹੁੰਦੀ ਜਾਂਦੀ ਹੈ।
1: ਹਾਏ ਗੱਲਾਂ ਨਾ ਕਰੋ, ਭੱਜ ਕੇ ਡਾਕਟਰ ਲੈ ਕੇ ਆਓ।
0: ਲੈ ਮੈਂ ਹੁਣੇ ਗਿਆ ਤੇ ਹੁਣੇ ਆਇਆ, ਤੂੰ ਖਿਆਲ ਰੱਖੀ ਜੀਤੀ ਦਾ।
1: ਨਹੀਂ ਉੱਠ ਮੇਰੀ ਰਾਣੀ ਏ ਧੀਏ ਉੱਠ, ਹਾਏ ਨਹੀਂ ਤੇਰੀਆਂ ਤੇ ਅੱਖਾਂ ਹੀ ਪੁੱਠੀਆਂ ਹੁੰਦੀਆਂ ਜਾਂਦੀਆਂ ਨੇ, ਮੈਂ ਕੀ ਕਰਾਂ, ਵੇ ਕੋਈ ਦੌੜੋ ਕੋਈ ਬਚਾਓ ਮੇਰੀ ਧੀ ਨੂੰ।
2: ਮਾਂ ਮਾਂ ਹਾਏ ਮਾਂ ਮਾਂ,
1: ਅੱਖਾਂ ਖੋਲ,
2: ਮੈਂ ਜਿਉਂਦੀ ਮਾਂ,
1: ਅੱਖਾਂ ਖੋਲ, ਅੱਖਾਂ ਖੋਲ ਮੇਰੀ ਧੀ।
3: ਭੈਣ ਜੀ ਭੈਣ ਜੀ, ਕੀ ਹੋਇਆ ਭੈਣ ਜੀ,
4: ਕੀ ਹੋਇਆ ਭੈਣ ਜੀ, ਹਾਏ ਹਾਏ, ਡਾਕਟਰ ਨੂੰ ਲਿਆਉਣਾ ਸੀ, ਪਹਿਲਾਂ ਕਦੇ ਬਿਮਾਰ ਹੋਈ ਸੀ ਭੈਣ ਜੀ?
1: ਹਾਏ ਚਾਨ ਚੱਕ ਚੱਕਰ ਖਾ ਕੇ ਡਿੱਗੀ, ਮੁੜ ਕੇ ਉੱਠੀ ਨਹੀਂ, ਹਾਏ ਸਭ ਖਤਮ ਹੋ ਗਿਆ ਜੇ,
4: ਕਿੰਨੀ ਬੁਰੀ ਹਾਲਤ ਹੋ ਗਈ ਹੈ।
3: ਭੈਣ ਜੀ ਭੈਣ ਜੀ, ਪਰੇ ਹਟ ਜਾਓ, ਡਾਕਟਰ ਸਾਹਿਬ ਆ ਗਏ ਨੇ।
4: ਪਰੇ ਹੋ ਜਾਓ, ਹਵਾ ਲੱਗਣ ਦੋ, ਹਵਾ ਆਉਣ ਦੋ, ਪਰੇ ਹੋ ਜਾਓ, ਆਓ ਆਓ।
0: ਦੇਖੋ ਡਾਕਟਰ ਸਾਹਿਬ, ਮਿੰਟਾਂ ਸਕਿੰਟਾਂ ਜੀ, ਪਤਾ ਨਹੀਂ ਕੀ ਹੋ ਗਿਆ
1: ਮੇਰੇ ਰੱਬਾ।
5: ਮੈਨੂੰ ਦੇਖਣ ਦਿਓ, ਤੁਸੀਂ ਸਾਰੇ ਜਰਾ ਪਰਾਂ ਹਟ ਜਾਓ,
1: ਛੇਤੀ ਦੇਖੋ ਡਾਕਟਰ ਸਾਹਿਬ, ਮੇਰਾ ਦਿਲ ਡੁੱਬਦਾ ਜਾਂਦਾ ਜੀ, ਛੇਤੀ ਦੇਖੋ।
0: ਪਹਿਲਾਂ ਤਾਂ ਕਦੇ ਕੋਈ ਹਰਜ ਮਰਜ ਨਹੀਂ ਹੋਈ, ਇਹ ਯਕਦਮ ਪਤਾ ਨਹੀਂ ਕੀ ਹੋ ਗਿਆ।
5: ਮੈਨੂੰ ਲੱਗਦਾ ਬੜਾ ਜ਼ਬਰਦਸਤ ਹਾਰਟ ਅਟੈਕ ਹੋਇਆ ਤੇ ਹੁਣ
0: ਹੁਣ ਵੱਡੇ ਹਸਪਤਾਲ ਲੈ ਜਾਈਏ।
5: ਕੋਈ ਫਾਇਦਾ ਨਹੀਂ ਭਾਈ ਸਾਹਿਬ, ਇਸ ਦੀ ਨਬਜ਼ ਬੰਦ ਹੋ ਗਈ ਹੈ ਤੇ ਹੁਣ ਕੋਈ ਚਾਰਾ ਨਹੀਂ ਚੱਲ ਸਕਦਾ, ਐਵੇਂ ਪਰੇਸ਼ਾਨੀ ਵਿੱਚ ਹੀ ਪਾਉਂਗੇ।
6: ਚਾਰਾ ਨਹੀਂ, ਰੱਬ ਡਾਡੇ ਅੱਗੇ ਕਿਸ ਦਾ ਜ਼ੋਰ ਚੱਲਦਾ ਹੈ।
1: ਮੇਰੀ ਧੀ ਨੀ, ਮੇਰੀ ਧੀ, ਖਰਾ ਸੁਣਾ, ਪੰਗ ਦੇ ਪਾਲੇ ਤੁਰ ਗਈ ਨੀ, ਮੈਂ ਕਿਵੇਂ ਹੌਸਲਾ ਕਰਾਂ।

ਰੀਤਾ ਬਤਾਤੀ ਤੇ ਸੀ ਇਹ ਕਿਹੜਾ ਲੋਕ ਹੈ ਪਹਾੜਾਂ ਤੇ ਡੂੰਘਿਆਂ ਪਾਣੀਆਂ ਚੋਂ ਲੰਘਦੀ ਮੈਂ ਕਿੱਥੇ ਆ ਗਈ ਹਾਂ ਇੱਥੇ ਆ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਰੜਕੀ ਹੈ ਹਨੇਰਾ ਜਿਹਾ ਹੈ ਹਲਕਾ ਹਲਕਾ ਪਰਛਾ

0: ਮੈਂ ਜੇ ਦਿਸਦੇ ਨੇ ਪਰ ਸ਼ਕਲ ਨਹੀਂ ਪਛਾਣੀ ਜਾ ਰਹੀ ਕਿਸੇ ਦੀ। ਇਹ ਲੋਕ ਇਧਰੋਂ ਉਧਰ ਤੇ ਉਧਰੋਂ ਇਧਰ ਖਿੰਚ ਨੱਠੇ ਜਾ ਰਹੇ ਨੇ ਕਾਲੀ ਕਾਲੀ। ਨਾ ਆਸਮਾਨ ਤੇ ਤਾਰੇ ਨਾ ਬੱਦਲ ਵਾਈ, ਖਾਲੀ ਖਾਲੀ ਸਭ ਕੁਛ ਚੁੱਪ ਚਾਪ ਇੱਕ ਖਲਾ। ਇਹ ਕਿਹੜੀ ਥਾਂ ਆ ਗਈ ਆ ਮੈਂ ਕਿਸੇ ਨੂੰ ਪੁੱਛਾਂ? ਅਜੀਬ ਜਿਹੀ ਥਾਂ ਹੈ, ਕੋਈ ਗੱਲ ਨਾ ਪੈ ਜਾਏ। ਚਲੋ ਦੇਖਦੀ ਹਾਂ। ਬੀਬਾ ਬੀਬਾ ਗੱਲ ਸੁਣਨਾ।
1: ਹਾਂਜੀ ਦੱਸੋ, ਹੁਣੇ ਆਏ ਲੱਗਦੇ ਹੋ?
0: ਹਾਂ, ਇਹ ਕਿਹੜੀ ਥਾਂ ਹੈ ਭਲਾ, ਕਿਹੜਾ ਮੁਲਕ ਹੈ?
1: ਅਗਲਾ ਜਹਾਨ। ਤੂੰ ਮਾਤਲੁਕ ਵਿੱਚੋਂ ਹੁਣੇ ਆਈ ਹੈ, ਸੁਣਾ ਉੱਥੇ ਸਭ ਖੈਰ ਸੁੱਖ ਤਾਂ ਹੈ? ਇਹ ਸੁਣਿਆ ਬੰਬ ਬੁੰਬ ਬਹੁਤ ਫਟ ਰਹੇ ਨੇ, ਇੱਥੇ ਬਹੁਤ ਲੋਕ ਆ ਰਹੇ ਨੇ ਜਿਹੜੇ ਇਸੇ ਤਰੀਕੇ ਨਾਲ ਮਾਤਲੁਕ ਵਿੱਚੋਂ ਤੋਰ ਦਿੱਤੇ ਗਏ ਨੇ। ਤੂੰ ਕਿੰਜ ਆਈ?
0: ਤੁਸੀਂ ਤਾਂ ਇੰਜ ਪੁੱਛ ਰਹੇ ਹੋ ਜਿਵੇਂ ਸਹੁਰੇ ਆਈ ਕੁੜੀ ਨੂੰ ਪੇਕੇ ਘਰ ਬਾਰੇ ਪੁੱਛੀਦਾ। ਠੀਕ ਹੈ ਸਭ, ਮੈਂ ਤਾਂ ਬਸ ਚੱਕਰ ਆਇਆ ਤੇ ਆ ਗਈ, ਪਰ ਮੇਰਾ ਗੱਲਾਂ ਕਰਨ ਦਾ ਮਨ ਨਹੀਂ ਹੈ। ਮੈਂ ਦੇਖਦੀ ਹਾਂ ਹੈ ਕੀ ਇਹ ਸਭ।
1: ਕੋਈ ਨਾ, ਆਦੀ ਹੋ ਜਾਏਗੀ, ਮੈਂ ਚੱਲਦੀ ਹਾਂ, ਕਾਲੀ ਹੈ ਮੈਨੂੰ।
0: ਇੱਥੇ ਹਰ ਕਿਸੇ ਨੂੰ ਕਾਲੀ ਜਾਪਦੀ ਹੈ। ਉਹ ਦੋ ਆਦਮੀ ਤੁਰੇ ਆ ਰਹੇ ਨੇ ਕਾਲੀ ਕਾਲੀ, ਮੈਂ ਕਿਧਰੇ ਲੁਕ ਜਾਵਾਂ?
2: ਲੁਕਣ ਦੀ ਲੋੜ ਨਹੀਂ ਪੋਲੀ ਲੜਕੀ, ਇੱਥੇ ਮਾਤ ਲੋਕ ਵਾਂਗ ਨਹੀਂ ਹੁੰਦਾ, ਪਾਪ ਇੱਥੇ ਆ ਕੇ ਖਤਮ ਹੋ ਜਾਂਦੇ ਨੇ।
3: ਸ਼ਾਇਦ ਤੂੰ ਹਨੇਰੇ ਤੋਂ ਡਰ ਰਹੀ ਹੈ, ਪਰ ਗੁਨਾਹ ਨੂੰ ਜਨਮ ਦੇਣ ਵਾਲਾ ਹਨੇਰਾ ਹੋਰ ਹੁੰਦਾ ਤੇ ਰੂਹ ਦਾ ਹਨੇਰਾ ਹੋਰ। ਡਰਨਾ, ਅਸੀਂ ਵੀ ਪਹਿਲਾਂ ਇੰਜ ਹੀ ਪੌਂਦਲੇ ਫਿਰ ਰਹੇ ਸੀ। ਮਾਤ ਲੋਕ ਵਿੱਚ ਕਿਸੇ ਨੇ ਬਿਨਾਂ ਕਾਰਨ ਮੈਨੂੰ ਗੋਲੀ ਮਾਰ ਦਿੱਤੀ, ਹੋਰ ਵੀ ਕਈ ਆਏ ਨੇ। ਅੱਛਾ, ਅਸੀਂ ਚੱਲਦੇ ਹਾਂ, ਜਰਾ ਕਾਹਲੀ ਹੈ।
0: ਮੈਂ ਵੀ ਅੱਗੇ ਤੁਰਾਂ। ਹੈ, ਇਹ ਤਾਂ ਦਾਦੀ ਹੈ।
1: ਦਾਦੀ
0: ਦਾਦੀ
4: ਕੌਣ? ਮੇਰੀ ਸੋਹਣੀ ਤੇ, ਨੀ ਮੈਂ ਸਦਕੇ ਜਾਵਾਂ, ਨੀ ਮੈਂ ਬਾਰੀ ਜਾਵਾਂ, ਨੀ ਮੇਰੀ ਇਹ ਧੀਏ, ਮੇਰਾ ਤਾਂ ਕਾਲ ਜਾਈ ਠਰ ਗਿਆ ਤੈਨੂੰ ਦੇਖ ਕੇ। ਨੀ ਤੂੰ ਕਿੱਥੇ ਸੈਨੀ ਮੇਰੀਏ ਮਲੁਕੜੀਏ, ਮੇਰਾ ਤਾਂ ਕਾਲ ਜਾ ਠਰ ਗਿਆ ਤੈਨੂੰ ਦੇਖ ਕੇ। ਤੂੰ ਉੱਥੇ ਜੋਗੀ ਥੋੜ੍ਹੀ ਸੈ ਆ ਗਈ ਨਾ, ਚੱਲ ਚੰਗਾ ਕੀਤਾ, ਚੰਗਾ ਕੀਤਾ ਤੂੰ ਆ ਗਈ ਹੈ, ਚੰਗਾ ਕੀਤਾ।
0: ਦਾਦੀ ਦਾਦੀ ਤੂੰ ਇੱਥੇ ਕੀ ਕਰਦੀ ਹੈ?
4: ਥੱਕ ਗਈ ਸਾਂ, ਸੋਚਿਆ ਘੜੀ ਕੁ ਆਰਾਮ ਕਰਨ ਲਈ ਬੈਠ ਜਾਵਾਂ।
0: ਤੂੰ ਆਰਾਮ ਕਰ ਦਾਦੀ, ਮੈਂ ਤੁਰ ਫਿਰ ਕੇ ਵੇਖਦੀ ਹਾਂ।
4: ਠੀਕ ਹੈ ਧੀਏ, ਇੱਥੇ ਆ ਕੇ ਸਭ ਤੁਰ ਫਿਰ ਕੇ ਹੀ ਦੇਖਦੇ ਨੇ। ਠੀਕ
0: ਆ, ਸਾਹਮਣੇ ਮੌਲਸਰੀ ਦੇ ਰੁੱਖ ਤੇ ਘੁੱਗੀ ਬੈਠੀ ਹੈ, ਮੇਰੇ ਵੱਲ ਹੀ ਦੇਖੀ ਜਾ ਰਹੀ ਹੈ। ਇਹ ਤਾਂ ਹੱਸ ਰਹੀ ਹੈ।
5: ਆ ਜੀਤੀ, ਤੂੰ ਵੀ ਆ ਗਈ।
0: ਹਾਏ, ਇਹ ਤਾਂ ਬੋਲਦੀ ਵੀ ਹੈ, ਮੇਰਾ ਨਾਮ ਵੀ ਜਾਣਦੀ ਹੈ। ਘੁੱਗੀਏ ਘੁੱਗੀਏ, ਤੂੰ ਮੈਨੂੰ ਕਿਵੇਂ ਜਾਣਦੀ ਹੈ?
5: ਤੁਹਾਡੀ ਬਗੀਚੀ ਵਾਲੀ ਅੰਬ ਤੇ ਤਾਂ ਮੇਰਾ ਆਲਣਾ ਸੀ। ਸੁਣਾ, ਮੇਰੇ ਬੱਚਿਆਂ ਦਾ ਕੀ ਹਾਲ ਹੈ? ਉਹ ਤਾਂ ਉੱਡ ਗਏ ਸਨ, ਪਰ ਮੈਂ ਬਿੱਲੀ ਦੇ ਕਾਬੂ ਆ ਗਈ। ਉਹ ਬਿੱਲੀ ਵੀ ਇੱਥੇ ਆ ਗਈ ਹੈ, ਉਹਨੂੰ ਇੱਕ ਕੁੱਤੇ ਨੇ ਧੋਨੋਂ ਫੜ ਕੇ ਪਟਕਾ ਮਾਰਿਆ। ਕੁੱਤਾ ਵੀ ਆ ਗਿਆ। ਬਿੱਲੀ ਦੇ ਮਾਲਕ ਨੇ ਕੁੱਤੇ ਦੇ ਸਿਰ ਵਿੱਚ ਇੱਟ ਮਾਰੀ ਤੇ ਉਹ ਫੁੜਕ ਗਿਆ, ਪਰ ਮੈਂ ਬਿੱਲੀ ਨੂੰ ਮਾਫ ਕਰ ਦਿੱਤਾ। ਦੁਨੀਆ ਦਾ ਦਸਤੂਰ ਇਹੀ ਹੈ, ਬਿੱਲੀ ਵਿਚਾਰੀ ਦੇ ਵੀ ਕੀ ਬਸ ਸੀ, ਉੱਥੇ ਉਹ ਮੇਰੀ ਦੁਸ਼ਮਣ ਸੀ, ਪਰ ਇੱਥੇ ਮੇਰੀ ਸਹੇਲੀ ਹੈ।
0: ਮੈਂ ਚੱਲਦੀ ਹਾਂ।
5: ਜਾ ਜਾ, ਆਪਣਾ ਹਿਸਾਬ ਕਿਤਾਬ ਕਰਵਾ ਲੈ।
2: ਬੜੀ ਹੈਰਾਨ ਹੋ ਰਹੀ ਹੈ ਨਾ, ਮਾਤ ਲੋਕ ਵਿੱਚ ਬੰਦੇ ਤੁਰਦੇ ਨੇ, ਜੀਵ ਤੁਰਦੇ ਨੇ, ਪਰ ਇੱਥੇ ਰਸਤੇ ਤੁਰਦੇ ਨੇ। ਤੂੰ ਆ ਗਈ?
0: ਹਾਂ ਬਾਬਾ, ਮੈਂ ਆ ਗਈ।
2: ਨਾ ਮੁਰਾਦ ਲੜਕੀ, ਤੂੰ ਕਿਵੇਂ ਆ ਗਈ?
0: ਕਿਉਂ ਬਾਬਾ, ਮੈਂ ਕਿਉਂ ਨਹੀਂ ਆ ਸਕਦੀ? ਤੁਸੀਂ ਇਸ ਰਸਤੇ ਤੇ ਤੋਰਿਆ ਹੈ ਆਪ ਹੀ, ਤੇ ਮੈਂ ਆ ਗਈ।
2: ਸੁਣਿਆ ਤੂੰ ਬੜਾ ਰੌਲਾ ਪਾਉਂਦੀ ਫਿਰਦੀ ਸੀ, ਰੱਬ ਕੁਝ ਨਹੀਂ, ਆਤਮਾ ਪਰਮਾਤਮਾ ਬਕਵਾਸ ਹੈ, ਧਰਮ ਕਰਮ ਪਖੰਡ ਹੈ। ਵਾਹ, ਦੇਖਣ ਨੂੰ ਤਾਂ ਤੂੰ ਸਿਆਣੀ ਲੱਗਦੀ ਹੈ, ਪਰ ਪਹਿਲੇ ਇਮਤਿਹਾਨ ਵਿੱਚ ਹੀ ਰਹਿ ਗਈ। ਛੋਟੀ ਹੈ ਨਾ, ਤੇਰੀ ਸਜ਼ਾ ਵਧਾ ਦੇ।

0: ਦਿੱਤੀ ਗਈ ਹੈ। ਤੈਨੂੰ ਵਾਪਸ ਜਾਣਾ ਪਵੇਗਾ।
1: ਨਹੀਂ ਬਾਬਾ ਨਹੀਂ, ਮੈਂ ਦਾਦੀ ਕੋਲ ਰਹਿ ਜਾਵਾਂਗੀ। ਉੱਥੇ ਮਾਤ ਲੋਕ ਵਿੱਚ ਕਾਫੀ ਬੋਝ ਸੀ ਮੇਰੇ ਤੇ, ਮੈਂ ਨਹੀਂ ਜਾਣਾ ਚਾਹੁੰਦੀ।
0: ਐ ਲੜਕੀ, ਜਦ ਤੱਕ ਤੇਰੀ ਸਜ਼ਾ ਪੂਰੀ ਨਹੀਂ ਹੁੰਦੀ ਤੈਨੂੰ ਵਾਪਸ ਜਾਣਾ ਪਵੇਗਾ। ਮੇਰੇ ਪਿਆਰੇ ਦੂਤੋ,
2: ਜੀ ਮਾਲਿਕ,
0: ਇਸ ਨੂੰ ਵਾਪਸ ਧੱਕਾ ਦੇ ਦਿਓ।
1: ਨਹੀਂ, ਮੈਂ ਫਿਰ ਪਾਣੀਆਂ ਵਿੱਚੋਂ ਲੰਘਦੀ ਮਾਤ ਲੋਕ ਵਿੱਚ ਆ ਗਈ ਹਾਂ। ਹੈ, ਮੈਨੂੰ ਸਾਹ ਆਉਣ ਲੱਗ ਪਿਆ। ਇਹਨਾਂ ਦੀਆਂ ਗੱਲਾਂ ਵੀ ਸਮਝ ਆ ਰਹੀਆਂ ਨੇ। ਪਰ ਅੱਖਾਂ ਮੇਰੀਆਂ ਬੰਦ ਹੀ ਨੇ, ਕੀ ਕਰ ਰਹੇ ਨੇ ਇਹ ਲੋਕ?
3: ਬਸ ਜੀਤੀ ਦੀ ਮਾਂ, ਹੁਣ ਚੁੱਪ ਕਰ, ਉਸਨੇ ਕਿਹੜਾ ਰੋਣ ਨਾਲ ਪਰਤਾਉਣਾ ਹੈ। ਬੜੀ ਚੰਗੀ ਸੀ ਵਿਚਾਰੀ, ਹਮੇਸ਼ਾ ਸੱਚ ਬੋਲਦੀ ਹੁੰਦੀ ਸੀ, ਕਦੇ ਉੱਚੀ ਨਹੀਂ ਸੀ ਬੋਲੀ, ਕਿਸੇ ਨੂੰ ਮੰਦਾ ਬੋਲਦੀ ਨਹੀਂ ਸੀ ਸੁਣੀ।
1: ਇਹ ਤਾਂ ਚਾਚੀ, ਇਹ ਮੇਰੀਆਂ ਤਾਰੀਫਾਂ ਕਿਵੇਂ ਕਰ ਰਹੀ ਹੈ? 20 ਵਾਰੀ ਇਹਦੇ ਨਾਲ ਝੜਪ ਹੋਈ ਹੈ। ਉਦਨ ਜਦੋਂ ਮਾਂ ਨੂੰ ਬੁਰਾ ਭਲਾ ਕਹਿ ਰਹੀ ਸੀ ਤਾਂ ਮੈਂ ਹੀ ਤਾਂ ਇਹਦੀ ਖੁੱਤ ਪੱਟੀ ਸੀ।
3: ਬੜੇ ਚੰਗੇ ਚੰਗੇ ਘਰਾਂ ਦੇ ਰਿਸ਼ਤੇ ਆਉਂਦੇ ਸਨ, ਨੌਕਰੀ ਜੋ ਕਰਦੀ ਸੀ, ਚੰਗੀ ਮੋਟੀ ਤਨਖਾਹ ਸੀ, ਥੱਬਾ ਰੁਪਈਆਂ ਦਾ ਲਿਆ ਕੇ ਪਿਓ ਦੇ ਹੱਥ ਤੇ ਤਰਦੀ ਸੀ।
4: ਬਸ ਕਰੋ ਭੈਣ ਜੀ, ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ, ਜਿਉਂਦੀ ਸੀ ਤਾਂ ਸਭ ਕੁਝ ਸੀ, ਹੁਣ ਤੇ ਮਿੱਟੀ ਹੋ ਗਈ। ਮਿੱਟੀ ਮਿੱਟੀ ਦਾ ਕੀ ਏ, ਭਾਵੇਂ ਸਾੜ ਦਿਓ ਤੇ ਭਾਵੇਂ ਦੱਬ ਦਿਓ, ਹੁਣ ਕਾਹਦੇ ਜੋਗੀ ਏ ਵਿਚਾਰੀ।
3: ਨੀ ਪੈਣਾ, ਬੀਮਾ ਵੀ ਕਰਾਇਆ ਹੋਇਆ ਸੀ, ਨੀ ਬੜੀ ਸਿਆਣੀ ਸੀ, ਨੀ ਮੇਰੀ ਧੀ ਬੜੀ ਸਿਆਣੀ ਸੀ, ਕੋਈ 2-3 ਲੱਖ ਤਾਂ ਮਿਲ ਹੀ ਜਾਏਗਾ। ਹਾਏ, ਕਹਿੰਦੇ ਸੁਣਿਆ ਡਾਕਟਰ ਦੀ ਰਿਪੋਰਟ ਵੀ ਜ਼ਰੂਰੀ ਹੈ।
5: ਹਾਂ ਭੈਣ ਜੀ, ਸੰਸਕਾਰ ਤੋਂ ਪਹਿਲਾਂ ਪਹਿਲਾਂ ਡਾਕਟਰ ਦੀ ਰਿਪੋਰਟ ਕਰਵਾ ਦਿਓ, ਨਹੀਂ ਤਾਂ ਬੜੇ ਝਮੇਲੇ ਪੈ ਜਾਂਦੇ ਨੇ।
3: ਆਰਾਮ ਨਾਲ ਬੀਮੇ ਦਾ ਪੈਸਾ ਲੈ ਕੇ ਜਮ੍ਹਾਂ ਕਰਵਾ ਛੱਡਿਓ, ਮੁੰਡਾ ਜਵਾਨ ਹੋਏਗਾ ਤਾਂ ਉਹਦੇ ਵਿਆਹ ਦੇ ਕੰਮ ਆਉਣਗੇ।
6: ਹਾਏ, ਇੰਨੀ ਕਿਸਮਤ ਕਿੱਥੇ ਪੈਣਾ ਸਾਡੀ ਚੰਗੀ, ਜ਼ਮੀਨ ਤਾਂ ਗਹਿਣੇ ਪਈ ਹੋਈ ਪਹਿਲਾਂ ਹੀ, ਪਹਿਲਾਂ ਉਹ ਛੁਡਾਵਾਂਗੇ।
4: ਮੈਂ ਤਾਂ ਸੁਣਿਆ ਭੈਣ ਜੀ, ਨੌਕਰੀ ਵਾਲੇ ਲੋਕਾਂ ਨੂੰ ਸਰਕਾਰ ਵੀ ਕੁਝ ਪੈਸਾ ਦਿੰਦੀ ਏ।
6: ਪਤਾ ਨੀ ਮੇਰੀਆਂ ਭੈਣੇ, ਮੈਨੂੰ ਨੀ ਜੇ ਪਤਾ, ਪੜ੍ਹਿਆ ਲਿਖਿਆ ਨੂੰ ਜ਼ਿਆਦਾ ਸਮਝ ਹੁੰਦੀ ਏ। ਚੱਲ ਆਪੇ ਦੌੜ ਭੱਜ ਕਰ ਲਓ ਇਹਦਾ ਬਾਪੂ, ਹੁਣ ਮੁਸੀਬਤ ਪਈ ਏ ਤੇ ਚੱਲਣੀ ਤਾਂ ਪੈਣੀ ਓਏ ਨਾ।
5: ਹਾਂ ਭੈਣ, ਹੁਣ ਤੇ ਹੋਰ ਕੋਈ ਚਾਰਾ ਨਹੀਂ, ਇੱਥੇ ਅੱਪੜ ਕੇ ਤਾਂ ਬੰਦੇ ਦੇ ਵੱਸ ਕੁਝ ਹੀ ਨਹੀਂ ਰਹਿੰਦਾ।
3: ਕਦੇ ਅੱਖ ਚ ਪਾਈ ਨਹੀਂ ਸੀ ਰੜਕਦੀ, ਨੀ ਪੁੰਨ ਕਰਮ ਕਰਨ ਵਾਲੀ ਸੀ ਇਹ ਰੂਹ ਤਾਂ।
5: ਮੈਂ ਤਾਂ ਸੋਚਦੀ ਸੀ ਕਿ ਮੈਂ ਆਪਣੀ ਬੀਬੋ ਨੂੰ ਵੀ ਇਹਦੇ ਕੋਲ ਹੀ ਪੜ੍ਹਨ ਭੇਜ ਦੂੰਗੀ। ਕਹਿੰਦੀ ਵੀ ਸੀ, ਚਾਚੀ ਤੁਸੀਂ ਇਹਦਾ ਫਿਕਰ ਨਾ ਕਰੋ। ਮੈਂ ਵੀ ਸੋਚਦੀ ਸੀ ਕਿੰਨਾ ਚੰਗਾ ਹੋਵੇ ਜੇ ਕਿਤੇ ਮੇਰੀ ਬੀਬੋ ਵੀ ਇਹਦੇ ਵਾਂਗ ਪੜ੍ਹ ਲਿਖ ਕੇ ਕਿਸੇ ਚੰਗੇ ਟਿਕਾਣੇ ਲੱਗ ਜਾਵੇ, ਮੇਰੇ ਵੀ ਟੱਬਰ ਦੇ ਖਰਚ ਦਾ ਸੰਸਾ ਮੁੱਕੇ। ਪਰ ਰੱਬ ਚੰਦਰੇ ਨੇ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ।
6: ਕੀ ਕਰੀਏ ਕੀ ਕਰੀਏ, ਜਾ ਵੱਡੇ ਰੱਬ ਨੇ ਤਾਂ ਕਿਸੇ ਜਨਮ ਦਾ ਵੈਰ ਕੱਢਿਆ। ਹਾਏ ਧੀ, ਮੇਰੀ ਸਾਰਾ ਦਿਨ ਕੋਲੂ ਤੇ ਬੈਲ ਵਾਂਗੂ ਕੰਮ ਵਿੱਚ ਜੁੱਟੀ ਰਹਿੰਦੀ ਸੀ, ਜਿਵੇਂ ਹਿਸਾਬ ਕਿਤਾਬ ਵੀ ਪੂਰਾ ਕਰਦੀ ਹੋਵੇ।
4: ਭੈਣ ਜੀ, ਮੈਂ ਤੇ ਵੇਖਿਆ ਜਦੋਂ ਨੌਕਰੀ ਤੋਂ ਛੁੱਟੀ ਆਉਣਾ, ਐਡੇ ਐਡੇ ਲਿਫਾਫੇ, ਨੀ ਕਿਸੇ 'ਚ ਬੂਟ, ਕਿਸੇ 'ਚ ਸੂਟ, ਕਿਸੇ 'ਚ ਫਰੂਟ।
6: ਤੁਰ ਗਏ ਤੁਰ ਗਏ ਸਭ, ਮੇਰੀ ਧੀ ਦੇ ਨਾਲ ਹੀ ਤੁਰ ਗਏ ਮੇਰਾ ਭਰਾ। ਹਾਏ ਨੀ, ਉਹਦਾ ਭਰਾ ਰੋਂਦਾ, ਆਖੇ ਮੈਨੂੰ ਨਵੀਆਂ ਨਵੀਆਂ ਕਮੀਜ਼ਾਂ ਕੌਣ ਲੈ ਕੇ ਦੇਗਾ।

0: ਹਾਏ ਮੇਰੀ ਧੀ ਨੇ ਮੋਟਰਸਾਈਕਲ ਦਾ ਵਾਅਦਾ ਕੀਤਾ ਭਰਾ ਦੇ ਨਾਲ, ਮੈਂ ਸਬਰ ਕਰੋ ਸਬਰ ਕਰੋ, ਹੋਣੀ ਨੂੰ ਜਰੋ, ਕੁਛ ਨਹੀਂ ਜੇ ਹੋ ਸਕਦਾ।
1: ਇਹ ਪਿਓ ਪੁੱਤ ਕਿੱਥੇ ਗਏ ਨੇ ਹੁਣ?
0: ਹਾਏ ਗਏ ਨੇ, ਸੰਸਕਾਰ ਦਾ ਪ੍ਰਬੰਧ ਕਰਦੇ ਫਿਰਦੇ ਨੇ, ਕਿੱਥੇ ਦੇ ਘਰ ਦਾ ਬੰਦੋਬਸਤ ਕਰਨਾ ਸੀ, ਕਿੱਥੇ ਆ ਕਰਨਾ ਪੈ ਗਿਆ।
2: ਆਹੋ ਭੈਣ, ਵਧੀ ਨੂੰ 100 ਟੋਟਕ ਜਾਂਦੇ ਨੇ ਪਰ ਕਟੀ ਦਾ ਕੋਈ ਇਲਾਜ ਨਹੀਂ, ਇੱਥੇ ਸਭ ਚਾਰਾ ਜੋਰੀਆਂ ਵਿਅਰਥ।
0: ਪਿਓ ਤੇ ਭਰਾ ਤਾਂ ਜਾਨ ਛਿੜਕਦੇ ਸੀ ਇਹਦੇ ਤੇ, ਮੁੰਡੇ ਦੀ ਪੜ੍ਹਾਈ ਦਾ ਖਰਚਾ, ਕਿਤਾਬਾਂ, ਕੱਪੜੇ, ਤੋਰਾ ਫੇਰਾ।

0: ਹੋ ਗਿਆ ਸਾਰਾ ਪ੍ਰਬੰਧ। ਡਾਕਟਰ ਕਹਿੰਦਾ ਕੁਛ ਪੈਸੇ ਲੱਗਣਗੇ, ਮੈਂ ਲਿਖ ਕੇ ਦੇ ਦਿਆਂਗਾ, ਤੁਸੀਂ ਫਿਕਰ ਨਾ ਕਰੋ।
1: ਚਲੋ, ਚਾਰ ਪੈਸੇ ਲੱਗ ਕੇ ਵੀ ਜੇ ਮਸਲਾ ਹੱਲ ਹੋ ਜਾਏ ਤਾਂ ਸੌਦਾ ਮਹਿੰਗਾ ਨਹੀਂ ਜੇ। ਬੰਦਾ ਕੁੱਤਖਾਨੇ ਤੋਂ ਬਚ ਜਾਂਦਾ ਤੇ ਚਾਰ ਪੈਸੇ ਵੀ ਹੱਥ ਲੱਗ ਜਾਂਦੇ ਨੇ।
0: ਮੈਂ ਸੰਸਕਾਰ ਦਾ ਇੰਤਜ਼ਾਮ ਕਰ ਆਇਆ, ਲੋਕ ਕਹਿੰਦੇ ਨੇ ਦੇ ਜ਼ਿਆਦਾ ਦੇਰ ਨਹੀਂ ਰੱਖੀ ਦੇ।
2: ਮੈਂ ਜਿੰਦੀ ਹੋਈ ਵੀ ਇੱਕ ਸਰੀਰ ਮਾਤਰ ਸਾਂ, ਮੋਈ ਹੋਈ ਵੀ ਇੱਕ ਸਰੀਰ ਹੀ। ਮੇਰੇ ਜੀਵਨ ਤੇ ਮਰਨ ਚ ਕੀ ਫਰਕ ਹੈ।
0: ਬੜੀ ਲਾਹਿਕ ਸੀ, ਐਤਕੀ ਮਹਿਕਮੇ ਦਾ ਇਮਤਿਹਾਨ ਪਾਸ ਕਰ ਗਈ ਸੀ, ਅਗਲੇ ਸਾਲ ਤਰੱਕੀ ਹੋ ਜਾਣੀ ਸੀ। 5 ਸਾਲ ਵੀ ਸਾਡੇ ਕੋਲ ਹੋਰ ਕੱਢ ਜਾਂਦੀ ਤਾਂ ਘੱਟੋ ਘੱਟ 10 ਲੱਖ ਤਨਖਾਹ ਚੋਂ ਬਚਾ ਕੇ ਦੇ ਦਿੰਦੀ। ਏਡੀ ਸਿਆਣੀ ਸੀ, ਅਸੀਂ ਤਾਂ ਇੰਜ ਜਾਪਦਾ ਇਹਦੇ ਬਗੈਰ ਯਤੀਮ ਹੋ ਗਏ।
3: ਬਾਪੂ, ਮੈਂ ਜੀਤੀ ਦੀਦੀ ਵਾਲਾ ਮੋਬਾਈਲ ਲੈ ਲਵਾਂ।
4: ਸਿਰ ਚ ਮਾਰਨਾ ਹੀ ਔਂਤਰਿਆ ਤੂੰ,
3: ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਨੇ, ਹਰ ਵੇਲੇ ਮੇਰੇ ਹੀ ਗੱਲ ਪੇ ਰਿਹਾ ਕਰੋ, ਜਿਵੇਂ ਜਿਵੇਂ ਫੋਨ ਮੈਂ ਆਪ ਰੰਗਣਾ ਹੋਵੇ।
0: ਕੱਢ ਲੈ ਕਾਕਾ ਪਰਸ ਚੋਂ, ਇਹਦੀ ਤਾਂ ਆਦਤ ਬੋਲੀ ਜਾਣ ਦੀ।
2: ਮੇਰੇ ਜਿੰਦੇ ਵੀ ਇਹ ਪਰਸ ਨੂੰ ਤਾਂਘਦਾ ਰਹਿੰਦਾ ਸੀ, ਹੁਣ ਮੋਹੀ ਤੋਤਾ ਛਿੱਕਾ ਹੀ ਟੁੱਟ ਗਿਆ। ਦਿਲ ਕਰਦਾ ਹੈ ਉੱਠ ਜਾਵਾਂ, ਪਰ ਉੱਠਣ ਦੀ ਤਾਕਤ ਚ ਹੀ ਨਹੀਂ ਰਹੀ।
5: ਬੀਬੀ ਭੈਣ, ਤੂੰ ਹੁਣ ਰੋਈ ਨਾ, ਤੈਨੂੰ ਦੇਖ ਕੇ ਕਾਕਾ ਵੀ ਰੋ ਪਏਗਾ। ਸਭ ਨੂੰ ਹੌਸਲਾ ਦੇਈਂ, ਮੈਂ ਚੱਲਦੀ ਹਾਂ, ਸਵੇਰੇ ਆਵਾਂਗੀ। ਸੰਸਕਾਰ ਤੇ ਸਵੇਰੇ ਕਰੋਗੇ ਨਾ?
0: ਹਾਂ, ਸਵੇਰੇ ਸਜਰੇ ਹੀ ਕਰਦੇ ਹਾਂ। ਕਹਿੰਦੇ ਨੇ ਮੋਏ ਸਰੀਰ ਨੂੰ ਬਹੁਤ ਹੀ ਦੇਰ ਨਹੀਂ ਰੱਖੀਦਾ।
2: ਬਾਪੂ ਵਾਹ, ਮੋਏ ਸਰੀਰ ਨੂੰ ਬਹੁਤ ਹੀ ਦੇਰ ਨਹੀਂ ਰੱਖੀਦਾ, ਕੁੜੀਆਂ ਨੂੰ ਵੀ ਬਹੁਤ ਹੀ ਦੇਰ ਨਹੀਂ ਰੱਖੀਦਾ। ਮੈਨੂੰ ਤੁਸੀਂ ਜਿਉਂਦੀ ਨੂੰ ਇੰਨੀ ਦੇਰ ਕਿਵੇਂ ਰੱਖ ਲਿਆ?
0: ਰੱਬ ਨੇ ਬਹੁਤ ਮਾੜੀ ਕੀਤੀ, ਜਦ ਵੀ ਗੱਲ ਤੋਰੀ ਦੀ ਸੀ ਵਿਆਹ ਨੂੰ ਨਾਂਹ ਕਰ ਦਿੰਦੀ ਸੀ, ਮੈਂ ਵੀ ਚੁੱਪ ਕਰ ਜਾਂਦਾ ਸੀ। ਮੈਂ ਕਿਹਾ ਚਲੋ ਕਰਜ਼ਾ ਕੁਰਜਾ ਲੈ ਜਾਏ ਫੇਰ ਹੀ ਸੋਚਾਂਗੇ।
6: ਹਾਏ ਧੀ ਕਾਦੀ ਸੀ, ਕਮਾਊ ਪੁੱਤ ਸੀ, ਕਮਾਊ ਪੁੱਤ। ਕਹਿੰਦੀ ਸੀ ਬਾਪੂ ਤੈਨੂੰ ਸੁਰਖਰੂ ਕਰ ਦਿਆਂਗੇ, ਹਾਏ ਅੱਜ ਦੇਖੋ ਕਿਵੇਂ ਸੁਰਖਰੂ ਕਰ ਗਈ ਜੇ।
2: ਮੈਂ ਤਾਂ ਸੁਰਖਰੂ ਹੋ ਗਈ ਸਾਂ, ਪਰ ਉੱਤੋਂ ਹੀ ਧੱਕਾ ਮਿਲ ਗਿਆ। ਸ਼ਾਇਦ ਤੁਹਾਡੇ ਆਸਤਕ ਹੋਣ ਦੀ ਤੇ ਮੇਰੇ ਨਾਸਤਕ ਹੋਣ ਦੀ ਮੈਨੂੰ ਇਹ ਸਜ਼ਾ ਮਿਲੀ ਹੈ।
3: ਬਾਪੂ, ਬਰਫ਼ ਵਾਲੇ ਨੂੰ ਫੋਨ ਕਰ ਦਿੰਦੇ ਆ, ਸਵੇਰ ਤੱਕ ਫਰਸ਼ ਤੇ ਬਰਫ਼ ਲਗਾ ਦਿੰਦੇ ਆ।
1: ਮੈਂ ਤਾਂ ਭਾਈ ਰਾਤ ਭਰ ਧੀ ਰਾਣੀ ਦੇ ਕੋਲ ਬੈਠੂਗੀ। ਬੰਦਾ ਦੁੱਖ ਸੁੱਖ ਵੇਲੇ ਕੰਮ ਨਾ ਆਇਆ ਤਾਂ ਕਾਹਦਾ ਬੰਦਾ ਹੋਇਆ? ਤੁਸੀਂ ਸੌਣਾ ਤਾਂ ਸੌ ਜਾਓ।
2: ਮੈਨੂੰ ਤਾਂ ਕੰਪਨੀ ਛਿੜ ਪਈ ਹੈ, ਪਤਾ ਨਹੀਂ ਬਰਫ਼ ਦਾ ਨਾਂ ਸੁਣ ਕੇ ਜਾਂ ਇਹ ਗੱਲਾਂ ਸੁਣ ਕੇ।
3: ਬਾਪੂ, ਉਹ ਦੇਖੋ, ਉਹ ਦੀਦੀ ਹਿੱਲ ਰਹੀ ਹੈ, ਉਹ ਸਾਹ ਵੀ ਲੈ ਰਹੀ ਹੈ ਨਾਲ।
4: ਹੈਂ, ਇਹ ਕੀ ਕੋਤਕ ਵਰਤ ਗਿਆ? ਕਿਸੇ ਸਿਆਣੇ ਨੂੰ ਸੱਦੀਏ?
0: ਬਾਲੀ ਸਿਆਣੀ ਦਾ ਬਣ, ਮੈਨੂੰ ਦੇਖਣ ਦੇ। ਜੀਤੀ, ਜੀਤੀ ਪੁੱਤ, ਤੈਨੂੰ ਹੋਸ਼ ਆ ਰਹੀ ਹੈ ਨਾ? ਉੱਠ, ਤੈਨੂੰ ਮੰਜੇ ਤੇ ਪਾ ਦੇ।
7: ਨਹੀਂ ਭੈਣੋ, ਨਹੀਂ ਆ ਤਾਂ

0: compadre Joaquín. Ve que te amo.
1: ¿Apne kare putt? ¿A dekh? ¿Tera baap? ¿Pra? ¿Teri ma? ¿Mai teri chachi?
0: ¿Mira kar? ¿Meri ma? ¿Baap? ¿Pra? ¿Chachi?
1: ¿Lagda? ਅਜੇ ਸੁਰਤ ਚੰਗੀ ਤਰ੍ਹਾਂ ਨਹੀਂ ਪਰਤੀ ਤੇਰੀ
0: ਬੜੀ ਅਜੀਬ ਨੇ ਲਫ਼ਜ਼ ਮੇਰਾ ਘਰ ਮਾਂ ਬਾਪ ਭਰਾ ਚਾਚੀ
2: ਅਜੀਬ ਕਿਉਂ ਲੱਗਦੇ ਨੇ ਬੇਟੀ ਤੂੰ ਆਰਾਮ ਨਾਲ ਲੇਟ ਮੰਜੇ ਤੇ ਮੈਂ ਡਾਕਟਰ ਨੂੰ ਸੱਦ ਕੇ ਲਿਆਉਣਾ
0: ਉੱਠ ਤਾਂ ਲਵਾਂ ਆਏ ਡਾਕਟਰ ਦੀ ਲੋੜ ਨਹੀਂ ਰਹਿਣ ਦਿਓ
3: ਨਾ ਲੋੜ ਕਿਉਂ ਨਹੀਂ ਪੁੱਤ ਤੇਰੀ ਜਾਨ ਮਸਾ ਮਸਾ ਤੇ ਵਾਪਸ ਆਈ ਹੈ ਲੋੜ ਕਿਉਂ ਨਹੀਂ ਹੁਣੇ ਬੁਲਾਉਂਦੇ ਹਾਂ ਡਾਕਟਰ ਨੂੰ
0: ਪਤਾ ਨਹੀਂ ਮੇਰਾ ਇਹ ਘਰ ਅਸਲੀ ਹੈ ਜਾਂ ਜਿੱਥੋਂ ਮੈਂ ਆਈ ਹਾਂ ਉਹ ਘਰ ਅਸਲੀ ਹੈ
2: ਪੁੱਤ ਅਜੇ ਤੂੰ ਪੂਰੀ ਹੋਸ਼ 'ਚ ਨਹੀਂ ਆਈ ਮੈਨੂੰ ਜਾਣ ਦੇ ਮੈਂ ਡਾਕਟਰ ਲੈ ਕੇ ਆਉਣਾ
0: ਨਹੀਂ ਬਾਪੂ ਜੀ ਅਜੇ ਨਹੀਂ ਮੈਂ ਮਰਦੀ ਪੱਕਾ ਵਿਸ਼ਵਾਸ ਹੈ ਬਾਪੂ ਜੀ ਇੱਕ ਗੱਲ ਦੱਸੋ
2: ਪੁੱਛ ਪੁੱਤ
0: ਮੈਂ ਤੁਸੀਂ ਮਾਂ ਆਪਾਂ ਸਾਰੇ ਸ਼ਤਰੰਜ ਦੇ ਮੂਹਰੇ ਨਹੀਂ ਹਰ ਕੋਈ ਆਪੋ ਆਪਣੀ ਥਾਂ ਕੁਛ ਹੈ ਪਰ ਅਸਲ ਵਿੱਚ ਕੀ ਹੈ ਇਸ ਦਾ ਜਵਾਬ ਕਿਸੇ ਕੋਲ ਨਹੀਂ
3: ਸਮਝ ਨਹੀਂ ਆਈ ਪੁੱਤ ਤੂੰ ਕੀ ਕਹਿਣੀ ਪਈ ਹੈ
0: ਇਹ ਸਭ ਖੇਡ ਇੱਕ ਪਾਸੀ ਤੇ ਆ ਕੇ ਮੁੱਕ ਜਾਂਦੀ ਹੈ
1: ਹਾਂ ਅਚੰਭਾ ਹੀ ਹੋ ਗਿਆ ਕੁੜੀ ਮਰ ਕੇ ਜੀ ਪਈ ਏ
0: ਮੇਰੇ ਹਿਸਾਬ ਨਾਲ ਮੈਂ ਜੀ ਕੇ ਫਿਰ ਮਰ ਗਈ ਹਾਂ
2: ਇਹ ਕੀ ਗੱਲ ਬਣੀ
0: ਸ਼ਾਇਦ ਮੈਨੂੰ ਸ਼ਾਇਦ ਤੁਹਾਨੂੰ ਸ਼ਾਇਦ ਸਾਨੂੰ ਸਾਰਿਆਂ ਨੂੰ ਹੀ ਇੱਕ ਬਹੁਤ ਵੱਡਾ ਭੁਲੇਖਾ ਲੱਗ ਗਿਆ

0: ਕੱਲ ਦਾ ਪ੍ਰੋਗਰਾਮ ਬੱਚਿਆਂ ਨੂੰ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਸੌਣੀ ਲਈ ਮੱਕੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦੇ ਹਾਥੀ ਪ੍ਰੋਗਰਾਮ ਦੇ ਵਿੱਚ 90 ਸਾਲ ਆਕਾਸ਼ਵਾਣੀ ਦੇ ਨਾਲ ਡਾਕਟਰ ਲਖਵਿੰਦਰ ਜੌਲ ਕੁਝ ਆਪਣੀਆਂ ਜਿਹੜੀਆਂ ਜ਼ਿੰਦਗੀ ਦੀਆਂ ਨਿੱਜੀ ਗੱਲਾਂ ਆਕਾਸ਼ਵਾਣੀ ਦੇ ਨਾਲ ਸਾਂਝਾਂ ਉਹ ਸੱਜਣਾਂ ਨਾਲ ਸਾਂਝੀਆਂ ਕਰਨਗੇ। ਇਹ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਜਿਹਨੂੰ ਆਪਾਂ DSR ਵੀ ਕਹਿ ਦਿੰਦੇ ਹਾਂ, ਡਾਕਟਰ ਰਕੇਸ਼ ਕੁਮਾਰ ਇਹਦੇ ਮਹੱਤਵ ਨੂੰ ਇਹਦੀਆਂ ਜਾਣਕਾਰੀਆਂ ਸਾਂਝੀਆਂ ਕਰਨਗੇ
1: ਜੀ।
0: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਨਾਲੋਂ ਨਾਲ ਚੱਲੇਗਾ, ਜਿੱਥੋਂ ਤੱਕ ਗੱਲ ਹੈ ਮੌਸਮ ਦੀ ਪ੍ਰਭਾਵ ਸੰਧੂ ਸਾਹਿਬ ਰਲਮਾ ਮਿਲਮਾ ਹੈ ਤੇ ਆਪਾਂ ਚੱਲੀਏ ਜੀ
1: ਜੈ।

0: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:30 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋਈ ਹੈ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਛੱਤੀਸਗੜ੍ਹ ਵਿੱਚ ਅੱਜ ਕਾਂਕੇਰ ਨਾਰਾਇਣਪੁਰ ਜ਼ਿਲ੍ਹਾ ਸਰਹੱਦ ਨੇੜੇ ਇੱਕ IED ਧਮਾਕੇ ਵਿੱਚ 4 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ 1 ਜ਼ਖਮੀ ਹੋ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ BCCI ਨੇ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 2026 ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਬੰਗਾਲ ਦੇ ਦੱਖਣੀ ਚੌਵੀ ਪਰਗਨਾ ਜ਼ਿਲ੍ਹੇ ਦੇ 15 ਪੋਲਿੰਗ ਸਟੇਸ਼ਨਾਂ 'ਤੇ ਅੱਜ ਮੁੜ ਪੋਲਿੰਗ ਹੋਈ। ਇਹਨਾਂ ਵਿੱਚ ਮਗਰਾਹਟ ਪੱਛਮੀ ਵਿੱਚ 11 ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਵਿੱਚ 4 ਵੋਟ ਕੇਂਦਰ ਸ਼ਾਮਲ ਨੇ। ਸ਼ਾਮੀ 5 ਵਜੇ ਤੱਕ 87% ਵੋਟਾਂ ਦੀ ਗਿਣਤੀ ਦਰਜ ਕੀਤੀ ਗਈ ਹੈ। ਦੋਹਾਂ ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਮੁੱਖ ਤੌਰ 'ਤੇ ਸ਼ਾਂਤੀਪੂਰਨ ਰਹੀ। ਚੋਣ ਕਮਿਸ਼ਨ ਨੇ ਸਬੰਧਤ ਰਿਟਰਨਿੰਗ ਅਧਿਕਾਰੀਆਂ ਅਤੇ ਨਿਰੀਖਕਾਂ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ 'ਤੇ ਦੁਬਾਰਾ ਵੋਟਿੰਗ ਦੇ ਆਦੇਸ਼ ਦਿੱਤੇ ਸਨ। ਇਹਨਾਂ ਵੋਟ ਕੇਂਦਰਾਂ 'ਤੇ ਪਿਛਲੇ ਮਹੀਨੇ ਦੀ 29 ਤਰੀਕ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ 'ਚ ਪੋਲਿੰਗ ਹੋਈ ਸੀ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ TMC ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਜੋਏ ਮਾਲਿਆ ਬਾਗਚੀ ਦੀ ਇੱਕ ਵਿਸ਼ੇਸ਼ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਪੂਰਾ ਅਧਿਕਾਰ ਹੈ ਅਤੇ 13 ਅਪ੍ਰੈਲ 2026 ਦੇ ਸਰਕੂਲਰ ਜਿਸ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਗਲਤ ਨਹੀਂ ਠਹਿਰਾਇਆ ਜਾ ਸਕਦਾ। ਚੋਣ ਕਮਿਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਸਰਕੂਲਰ 'ਚ ਸਪਸ਼ਟ ਤੌਰ 'ਤੇ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਮਿਸ਼ਰਨ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਅਤੇ ਬੇਨੇਮੀਆਂ ਸੰਬੰਧੀ ਡਰ ਬੇਬੁਨਿਆਦ ਨੇ। ਬੈਂਚ ਨੇ ਕਿਹਾ ਕਿ ਕਮਿਸ਼ਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ ਇੱਕੋ ਪੋਲ ਤੋਂ ਗਿਣਤੀ ਮੁਲਾਜ਼ਮਾਂ ਦੀ ਚੋਣ ਕਰ ਸਕਦਾ ਹੈ। ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਗਿਣਤੀ ਪ੍ਰਕਿਰਿਆ ਲਈ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਨਿਯੁਕਤੀ ਸੰਬੰਧੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ BJP ਨੇ ਤ੍ਰਿਣਮੂਲ ਕਾਂਗਰਸ TMC 'ਤੇ ਤਿੱਖਾ ਹਮਲਾ ਬੋਲਿਆ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

ਬੀਜੇਪੀ ਦੇ ਬੁਲਾਰੇ ਡਾਕਟਰ ਸੁਧਾਂਸ਼ੂ ਤ੍ਰਿਵੇਦੀ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੰਵਿਧਾਨਕ ਤੌਰ 'ਤੇ ਜਾਇਜ਼ ਠਹਿਰਾਇਆ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਰਾਜਨੀਤਿਕ ਅਤੇ ਨੈਤਿਕ ਦ੍ਰਿਸ਼ਟੀਕੋਣ ਤੋਂ TMC ਦੇ ਇਰਾਦਿਆਂ ਬਾਰੇ ਗੰਭੀਰ ਸਵਾਲ ਉਠਾਉਂਦਾ ਹੈ। ਉਹਨਾਂ ਕਿਹਾ ਕਿ TMC ਨੇ ਵਾਰ ਵਾਰ ਨਿਆਂਪਾਲਿਕਾ ਦੇ ਵੱਖ ਵੱਖ ਪੱਧਰਾਂ ਤੱਕ ਪਹੁੰਚ ਕੀਤੀ ਅਤੇ ਵਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਛੱਤੀਸਗੜ੍ਹ ਵਿੱਚ ਅੱਜ ਕਾਂਕੇਰ ਨਾਰਾਇਣਪੁਰ ਜ਼ਿਲ੍ਹਾ ਸਰਹੱਦ ਨੇੜੇ ਇੱਕ IED ਧਮਾਕੇ ਵਿੱਚ 4 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ 1 ਜ਼ਖਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜ਼ਿਲ੍ਹਾ ਰਿਜ਼ਰਵ ਗਾਰਡ DRG ਦੇ ਜਵਾਨ ਇੱਕ IED ਨੂੰ ਨਕਾਰਾ ਕਰਨ ਲਈ ਇੱਕ ਆਪਰੇਸ਼ਨ 'ਤੇ ਸਨ। ਪੁਲਿਸ ਅਨੁਸਾਰ ਛੋਟਾ ਬੇਠੀਆ ਪੁਲਿਸ ਸਟੇਸ਼ਨ ਅਧੀਨ ਇਲਾਕੇ 'ਚ ਭਾਲ ਕਾਰਵਾਈ ਅਤੇ ਬਰੂਦੀ ਸੁਰੰਗਾਂ ਹਟਾਉਣ ਲਈ DRG ਦੀ ਟੀਮ ਤਾਇਨਾਤ ਕੀਤੀ ਗਈ ਸੀ। ਕਾਰਵਾਈ ਦੌਰਾਨ IED ਨੂੰ ਨਕਾਰਾ ਕਰਦਿਆਂ ਇਸ ਦਾ ਧਮਾਕਾ ਹੋ ਗਿਆ। ਇੰਸਪੈਕਟਰ ਸੁਖਰਾਮ ਵਾਟੀ ਅਤੇ ਕਾਂਸਟੇਬਲ ਕ੍ਰਿਸ਼ਨਾ ਕੋਮਰਾ, ਸੰਜੇ ਗੜਪਲੇ ਅਤੇ ਪਰਮਾਨੰਦ ਕੋਮਰਾ ਧਮਾਕੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਦਮ ਤੋੜ ਗਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸ਼੍ਰੀ ਜੋਸ਼ੀ ਆਪਣੇ ਪ੍ਰਸਿੱਧ ਫਿਲਮੀ ਗੀਤਾਂ ਅਤੇ ਵਿਗਿਆਪਨਾਂ ਲਈ ਦੇਸ਼ ਭਰ ਵਿੱਚ ਜਾਣੇ ਜਾਂਦੇ ਨੇ। ਉਹਨਾਂ ਦੀ ਨਿਯੁਕਤੀ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਹੇਠ ਪ੍ਰਸਾਰ ਭਾਰਤੀ ਨਵੀਂ ਊਰਜਾ, ਡੂੰਘੇ ਉਦੇਸ਼ ਅਤੇ ਰਚਨਾਤਮਕ ਸ਼ੈਲੀ ਨਾਲ ਕੰਮ ਕਰੇਗਾ। ਸ਼੍ਰੀ ਪ੍ਰਸੂਨ ਜੋਸ਼ੀ ਪਹਿਲਾਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਚੁੱਕੇ ਨੇ। ਸਰਕਾਰ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਘਰੇਲੂ LPG ਸਿਲੰਡਰਾਂ ਦੀ 100% ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੱਸਿਆ ਕਿ ਕੱਲ੍ਹ ਆਨਲਾਈਨ LPG ਸਿਲੰਡਰ ਬੁਕਿੰਗ ਵਿੱਚ 99% ਦਾ ਵਾਧਾ ਹੋਇਆ, ਜਦੋਂ ਕਿ OTP ਅਧਾਰਿਤ ਡਿਲੀਵਰੀ 94% ਤੋਂ ਵੱਧ ਗਈ ਹੈ। LPG ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕੱਲ੍ਹ ਦੇਸ਼ ਭਰ ਵਿੱਚ 1700 ਤੋਂ ਵੱਧ ਛਾਪੇ ਮਾਰੇ ਗਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਸਾਰੇ ਭਾਰਤੀ ਸਮੁੰਦਰੀ ਯਾਤਰੀ ਸੁਰੱਖਿਅਤ ਨੇ ਅਤੇ ਪਿਛਲੇ 24 ਘੰਟਿਆਂ ਵਿੱਚ ਭਾਰਤੀ ਝੰਡੇ ਵਾਲੇ ਜਹਾਜ਼ਾਂ ਨਾਲ ਸੰਬੰਧਿਤ ਕਿਸੇ ਵੀ ਘਟਨਾ ਦੀ ਕੋਈ ਖਬਰ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੱਲ੍ਹ ਬੁੱਧ ਪੂਰਨਿਮਾ ਦੇ ਮੌਕੇ 'ਤੇ ਲੇਹ ਵਿੱਚ ਮਹਾਤਮਾ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪੂਜਨੀਕ ਅਵਸ਼ੇਸ਼ ਕਪਿਲ ਵਸਤੂ ਦੇ ਪਿਪਰਵਾਹ ਸਤੂਪ ਨਾਲ ਸੰਬੰਧਿਤ ਨੇ ਅਤੇ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਖੁਦਾਈ 'ਚ ਮਿਲੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨੀ ਲੱਦਾਖ ਦੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਇੱਕ ਕੀਮਤੀ ਮੌਕਾ ਪ੍ਰਦਾਨ ਕਰਦੀ ਹੈ। ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਅੱਜ ਤੋਂ 4 ਦਿਨਾਂ ਦੇ ਦੌਰੇ 'ਤੇ ਮਿਆਂਮਾਰ ਵਿੱਚ ਨੇ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਐਡਮਿਰਲ ਤ੍ਰਿਪਾਠੀ ਮਿਆਂਮਾਰ ਦੇ ਕਮਾਂਡਰ ਇਨ ਚੀਫ ਜਨਰਲ ਯੇ ਵਿਨ ਓ, ਰੱਖਿਆ ਮੰਤਰੀ ਜਨਰਲ ਯੂ ਹਟੂਨ ਆਂਗ ਅਤੇ ਮਿਆਂਮਾਰ ਦੇ ਹੋਰ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਦੌਰਾਨ ਰੱਖਿਆ ਸਹਿਯੋਗ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਏਗੀ, ਜਿਸ ਵਿੱਚ ਸਮੁੰਦਰੀ ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਸਿਖਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਇਸ ਦੌਰੇ ਦਾ ਉਦੇਸ਼ ਹਿੰਦ ਮਹਾਂਸਾਗਰ ਖੇਤਰ ਵਿੱਚ ਸਥਿਰਤਾ, ਸਹਿਯੋਗ ਅਤੇ ਸਮੁੰਦਰੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਨੇ ਕੱਲ੍ਹ ਹੋਣ ਵਾਲੀ NEET 2026 ਪ੍ਰੀਖਿਆ ਲਈ ਚੰਡੀਗੜ੍ਹ ਵਿੱਚ 6 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਨੇ। ਇਹਨਾਂ ਕੇਂਦਰਾਂ 'ਤੇ ਕੁੱਲ 2854 ਉਮੀਦਵਾਰਾਂ ਵੱਲੋਂ ਪ੍ਰੀਖਿਆ ਦੇਣ ਦੀ ਉਮੀਦ ਹੈ। ਏਜੰਸੀ ਨੇ ਉਮੀਦਵਾਰਾਂ ਲਈ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਉਮੀਦਵਾਰਾਂ ਨੂੰ ਆਪਣੇ ਐਡਮਿਟ ਕਾਰਡਾਂ ਨਾਲ ਇੱਕ ਓਰੀਜਨਲ ਫੋਟੋ, ਪਛਾਣ ਪੱਤਰ ਜਿਵੇਂ ਕਿ ਵੋਟਰ ID, ਆਧਾਰ ਕਾਰਡ ਜਾਂ ਰਾਸ਼ਨ ਕਾਰਡ ਨਾਲ ਲੈ ਕੇ ਜਾਣਾ ਜ਼ਰੂਰੀ ਹੋਏਗਾ। ਉਹਨਾਂ ਨੂੰ ਸਿਰਫ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਹੀ ਲੈ ਕੇ ਜਾਣ ਦੀ ਆਗਿਆ ਹੋਏਗੀ। ਉਮੀਦਵਾਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਦਰਜ ਕੀਤੀ ਜਾਏਗੀ ਅਤੇ ਪ੍ਰੀਖਿਆ ਕੇਂਦਰਾਂ ਲਈ ਐਂਟਰੀ ਵਿੰਡੋ ਦੁਪਹਿਰੇ 1 ਵਜੇ ਤੋਂ 1:30 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਗਲੇ ਹਫ਼ਤੇ ਤੋਂ ਮੌਸਮ ਵਿੱਚ ਹੋਣ ਵਾਲੀ ਤਬਦੀਲੀ ਨਾਲ ਗਰਮੀ ਤੋਂ ਹੋਰ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਅੱਜ ਤੋਂ ਆਉਂਦੀ 8 ਮਈ ਤੱਕ ਇਹਨਾਂ ਦੋਵਾਂ ਸੂਬਿਆਂ ਵਿੱਚ ਤੇਜ਼ ਹਵਾਵਾਂ, ਗਰਜ ਚਮਕ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਗੜੀਮਾਰੀ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਚੰਡੀਗੜ੍ਹ ਵਿੱਚ 4 ਅਤੇ 5 ਮਈ ਨੂੰ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਅੱਜ ਅਤੇ ਕੱਲ੍ਹ 3 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਜਲੰਧਰ, ਕਪੂਰਥਲਾ, ਮੁਕਤਸਰ, ਬਠਿੰਡਾ, ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਹਲਕੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ, ਜਦਕਿ 4 ਅਤੇ 5 ਮਈ ਨੂੰ ਪੂਰੇ ਪੰਜਾਬ 'ਚ ਗਰਜ ਚਮਕ ਨਾਲ ਦਰਮਿਆਨੀ ਬਾਰਿਸ਼ ਅਤੇ ਗੜੀਮਾਰੀ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਰਿਆਣਾ 'ਚ 41.1 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਅਤੇ

0: ਪੰਜਾਬ ਵਿੱਚ 40.2 ਡਿਗਰੀ ਸੈਲਸੀਅਸ ਨਾਲ ਬਠਿੰਡਾ ਸਭ ਤੋਂ ਗਰਮ ਸਥਾਨ ਰਹੇ। ਧਰਤੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਮਹੀਨੇ ਤੇਜ਼ ਗਰਮੀ ਦੀ ਸੰਭਾਵਨਾ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ 'ਚ ਕੁਝ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹਿਣ ਅਤੇ ਲੂ ਚੱਲਣ ਦੀ ਸੰਭਾਵਨਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਅੱਜ ICC ਮਹਿਲਾ 2020 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਟੀਮ ਦੀ ਅਗਵਾਈ ਕਰਨਗੇ, ਜਦਕਿ ਸਮ੍ਰਿਤੀ ਮੰਦਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਹ ਟੂਰਨਾਮੈਂਟ 12 ਜੂਨ ਤੋਂ ਇੰਗਲੈਂਡ ਵਿੱਚ ਸ਼ੁਰੂ ਹੋਏਗਾ। ਭਾਰਤ ਦੀ 15 ਮੈਂਬਰੀ ਟੀਮ ਵਿੱਚ ਸ਼ੇਫਾਲੀ ਵਰਮਾ, ਜੈਮੀਮਾ ਰੋਡਰਿਕਸ, ਭਾਰਤੀ ਫੁਲਮਾਲੀ ਅਤੇ ਰਿਚਾ ਗੋਸ਼ ਨਾਲ ਮਜ਼ਬੂਤ ਬੱਲੇਬਾਜ਼ੀ ਸ਼ਾਮਲ ਹੈ। ਜਸਤਿਕਾ ਭਾਟੀਆ ਅਤੇ ਰਾਧਾ ਯਾਦਵ ਦੀ ਟੀਮ ਵਿੱਚ ਵਾਪਸੀ ਹੋਈ ਹੈ। ਭਾਰਤ ਨੂੰ ਆਸਟ੍ਰੇਲੀਆ, ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡਸ ਨਾਲ ਗਰੁੱਪ 1 ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ 14 ਜੂਨ ਨੂੰ ਐਜਬੈਸਟਨ ਵਿਖੇ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। IPL ਕ੍ਰਿਕਟ ਵਿੱਚ ਅੱਜ ਚੇਨਈ ਦੇ MA ਚਿਦੰਬਰਮ ਸਟੇਡੀਅਮ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਮੁੰਬਈ ਇੰਡੀਅਨਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੈਡਮਿੰਟਨ ਵਿੱਚ ਭਾਰਤੀ ਪੁਰਸ਼ ਟੀਮ ਅੱਜ ਡੈਨਮਾਰਕ ਦੇ ਹਾਰਸੈਂਸ ਵਿਖੇ ਥੋਮਸ ਕੱਪ 2026 ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਫਰਾਂਸ ਖਿਲਾਫ ਖੇਡੇਗੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋਈ ਹੈ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ TMC ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਛੱਤੀਸਗੜ੍ਹ ਵਿੱਚ ਅੱਜ ਕਾਂਕੇਰ ਨਾਰਾਇਣਪੁਰ ਜ਼ਿਲ੍ਹਾ ਸਰਹੱਦ ਨੇੜੇ ਇੱਕ IED ਧਮਾਕੇ ਵਿੱਚ 4 ਸੁਰੱਖਿਆ ਜਵਾਨ ਸ਼ਹੀਦ ਹੋ ਗਏ ਅਤੇ 1 ਹੋਰ ਜ਼ਖਮੀ ਹੋ ਗਿਆ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੰਚਾਰ ਮਾਹਰ ਪ੍ਰਸੂਨ ਜੋਸ਼ੀ ਨੂੰ ਭਾਰਤ ਦੇ ਜਨ ਸੇਵਾ ਪ੍ਰਸਾਰਕ ਪ੍ਰਸਾਰ ਭਾਰਤੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼, DRM 864 ਕਿਲੋਹਰਟਜ਼, FM ਬੈਂਡ 100.8 ਮੈਗਾਹਰਟਜ਼, 100.9 ਮੈਗਾਹਰਟਜ਼ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:40 ਹੋ ਰਹੇ ਨੇ। ਹੁਣ ਵੇਲਾ ਹੋ ਰਿਹਾ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਮ ਹੈ ਸਾਹਿਤਯ ਸੁਧਾ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸੰਸਕ੍ਰਿਤ ਸਾਹਿਤ ਵਿੱਚ ਦਸਾਂ ਨਹੁੰਆਂ ਦੀ ਕਿਰਤ ਦਾ ਵਰਣਨ। ਵਾਰਤਾਕਾਰ ਹੋਣਗੇ ਡਾਕਟਰ ਸੁਦਿੰਦਰ ਪਾਲ।
2: ਕਿਰਤ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਵਿਆਕਰਨ ਅਨੁਸਾਰ ਕ੍ਰੀ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕੋਈ ਕੰਮ ਜਾਂ ਕਿਰਿਆ ਕਰਨਾ। ਇਸੇ ਕ੍ਰੀ ਧਾਤੂ ਦੇ ਨਾਲ ਕਿਪ ਪ੍ਰਤਿਆ, ਜਿਸਨੂੰ ਅਸੀਂ ਪੰਜਾਬੀ ਭਾਸ਼ਾ ਵਿੱਚ ਪਿਛੇਤਰ ਆਖਦੇ ਹਾਂ, ਜੋੜਨ ਨਾਲ ਕ੍ਰਿਤਿਆ ਸ਼ਬਦ ਹੋਂਦ ਵਿੱਚ ਆਉਂਦਾ ਹੈ, ਜਿਸ ਦਾ ਅਰਥ ਹੈ ਕਰਨਯੋਗ ਕੰਮ ਜਾਂ ਕਾਰਜ, ਸ਼੍ਰਮ, ਪਰਿਸ਼ਰਮ। ਭਾਈ ਕਾਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਵਿੱਚ ਇਸੇ ਸੰਸਕ੍ਰਿਤ ਦੇ ਕ੍ਰਿਤਿਆ ਸ਼ਬਦ ਨੂੰ ਕਿਰਤ ਸ਼ਬਦ ਦਾ ਮੂਲ ਦਰਸਾਇਆ ਗਿਆ ਹੈ। ਇੱਕ ਮਨੁੱਖ ਨੂੰ ਆਪਣੇ ਅੰਦਰ ਵਿਦਮਾਨ ਕਿਰਿਆ ਸ਼ਕਤੀ ਦੀ ਸੁਗੰਧ ਨੂੰ ਬਾਹਰ ਖਲੇਰਨ ਲਈ ਨਿਕੰਮਾ ਨਾ ਰਹਿ ਕੇ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੈ, ਕਿਉਂਕਿ ਅਜਿਹਾ ਕੀਤੇ ਬਿਨਾਂ ਉਹ ਜੀਵਨ ਦੇ ਉੱਚ ਮਰਮ ਨੂੰ ਅਨੁਭਵ ਨਹੀਂ ਕਰ ਸਕਦਾ। ਇਸੇ ਸੰਦਰਭ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜਨ ਨੂੰ ਆਖਦੇ ਹਨ ਕਿ ਇਸ ਸੰਸਾਰ ਵਿੱਚ ਕੋਈ ਵੀ ਆਦਮੀ ਕੰਮ ਕੀਤੇ ਬਿਨਾਂ ਆਪਣਾ ਜੀਵਨ ਜਾਪਨ ਨਹੀਂ ਕਰ ਸਕਦਾ, ਕਿਉਂਕਿ ਅਜਿਹਾ ਕਰਨਾ ਤਾਂ ਉਸ ਦੇ ਸੁਭਾਅ ਦਾ ਇੱਕ ਜ਼ਰੂਰੀ ਅੰਗ ਹੁੰਦਾ ਹੈ। ਪ੍ਰਕਿਰਤੀ ਦੁਆਰਾ ਮਨੁੱਖ ਨੂੰ ਉਸ ਦੇ ਜਨਮ ਕਾਲ ਨਾਲ ਦਿੱਤੇ ਹੱਥਾਂ ਪੈਰਾਂ ਦੀ ਸਾਰਥਕਤਾ ਇਸੇ ਵਿੱਚ ਹੀ ਹੈ ਕਿ ਉਹ ਕੁਝ ਨਾ ਕੁਝ ਕਰਦਾ ਰਹੇ, ਕਦੇ ਨਿਕੰਮਾ ਨਾ ਬੈਠੇ। ਸ਼੍ਰੀਮਦ ਭਗਵਤ ਗੀਤਾ ਵਿੱਚ ਇਸ ਗੱਲ ਦੀ ਪੁਸ਼ਟੀ ਵਿੱਚ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਨਾ ਹੀ ਕਸ਼ਚਿਤ ਕਸ਼ਨ ਮਪੀ ਜਾਤੂ ਤਿਸ਼ਟਤੀ ਅਕਰਮ ਕ੍ਰਿਤ, ਅਰਥਾਤ ਕੋਈ ਵੀ ਮਨੁੱਖ ਕਦੇ ਕਿਸੇ ਨਾ ਕਿਸੇ ਕੰਮ ਨੂੰ ਕੀਤੇ ਬਿਨਾਂ ਨਹੀਂ ਰਹਿ ਸਕਦਾ। ਹਰ ਪ੍ਰਾਣੀ ਨੂੰ ਆਪਣੇ ਜੀਵਨ ਨੂੰ ਜੀਣ ਲਈ ਕੁਦਰਤ ਵੱਲੋਂ ਉਸਨੂੰ ਦਿੱਤੇ ਹੋਏ ਹੱਥਾਂ ਪੈਰਾਂ ਤੋਂ ਕੰਮ ਤਾਂ ਲੈਣਾ ਹੀ ਪੈਂਦਾ ਹੈ। ਇਹੀ ਹੱਥਾਂ ਪੈਰਾਂ ਤੋਂ ਲਿੱਤੇ ਜਾਣ ਵਾਲੇ ਕੰਮ ਨੂੰ ਦਸਾਂ ਨੋਹਾਂ ਦੀ ਕਿਰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਵਾਰ ਤਾਂ ਇਸ ਕਿਰਤ ਨੂੰ ਹੱਥੀ ਕੀਤਾ ਜਾਣ ਵਾਲਾ ਕੰਮ ਸ਼੍ਰਮ, ਪਰਿਸ਼ਰਮ ਜਾਂ ਪੌਰਸ਼ ਵੀ ਆਖਿਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਗੀਤਾ ਵਿੱਚ ਅਰਜਨ ਨੂੰ ਦਿੱਤਾ ਗਿਆ ਕਰਮ ਯੋਗ ਦਾ ਉਪਦੇਸ਼ ਸੱਚੀ, ਨਿਰੋਲ ਅਤੇ ਸ਼ੁੱਧ ਕਿਰਤ ਦਾ ਹੀ ਉਪਦੇਸ਼ ਹੈ। ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਇਸ ਕਰਮ ਯੋਗ ਦਾ ਸਵਰੂਪ ਇੱਕ ਕਲਾਕਾਰ ਦੀ ਕਲਾ ਰਚਨਾ ਵੇਲੇ

ਸਮਾਧੀ ਦੀ ਅਵਸਥਾ ਦੇ ਨਾਲ ਕਰਦਿਆਂ ਹੋਇਆਂ ਆਖਦੇ ਹਨ ਕਿ ਸਭ ਤਰ੍ਹਾਂ ਦੀਆਂ ਵਾਸਨਾਵਾਂ ਨੂੰ ਛੱਡ ਕੇ ਪੂਰੀ ਤਨਦੇਹੀ ਦੇ ਨਾਲ ਕੀਤਾ ਜਾਣ ਵਾਲਾ ਕੰਮ ਸੱਚੀ ਕਿਰਤ ਜਾਣੀ ਕਰਮ ਯੋਗ ਕਿਹਾ ਜਾਂਦਾ ਹੈ। ਇਸ ਦੇ ਨਾਲ ਸੰਬੰਧ ਰੱਖਣ ਵਾਲੇ ਸੰਸਕ੍ਰਿਤ ਦੇ ਸ਼ਲੋਕ ਦਾ ਪੰਜਾਬੀ ਰੂਪਾਂਤਰਣ ਹੈ, ਕਰਮ ਯੋਗ ਵਿੱਚ ਰੱਖ ਅਧਿਕਾਰ, ਫਲ ਦੀ ਇੱਛਾ ਨਾ ਦਿਲ ਵਿੱਚ ਧਾਰ, ਕਰਮ ਵਾਸਨਾ ਮੂਲੋਂ ਤਿਆਗ, ਤਦ ਹੀ ਜੀਵਨ ਤੇਰਾ ਬਣੂਗਾ ਵਡਭਾਗ। ਇਸ ਕਿਰਤ ਦਾ ਸਦਕਾ ਹੀ ਮਨੁੱਖ ਵੱਡੀਆਂ ਵੱਡੀਆਂ ਪਲਾਂਘਾਂ ਪੁੱਟਦਾ ਹੈ। ਇਸ ਦੇ ਨਾਲ ਹੀ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਦਾ ਹੈ ਅਤੇ ਉਹ ਆਪਣੇ ਅਧੂਰੇ ਮਨੋਰਥਾਂ ਨੂੰ ਪੂਰੇ ਕਰਨ ਵਿੱਚ ਸਫਲ ਹੁੰਦਾ ਹੈ। ਅਭਿਮਤ ਸਿੱਧੀ ਰਸ਼ੇਸ਼ਾ ਭਵਤੀ ਹੀ ਪੁਰਸ਼ਸਿਆ ਪੁਰਸ਼ਕਾਰੇਣ, ਭਾਵ ਕਿਰਤ ਦੇ ਕਰਨ ਨਾਲ ਹੀ ਮਨੁੱਖ ਦੇ ਸੁਪਨੇ ਸਾਕਾਰ ਹੁੰਦੇ ਹਨ। ਸੰਸਕ੍ਰਿਤ ਦਾ ਇੱਕ ਕਵੀ ਇਸੇ ਕਿਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਆਖਦਾ ਹੈ ਉਸਦਾ ਹਿੰਦੀ ਅਨੁਵਾਦ ਇਸ ਤਰ੍ਹਾਂ ਹੈ, ਕਿਰਤ ਬਸੀ ਜਿਸਕੇ ਦਸ ਨਾਖੁਨ ਮਾਹੀ, ਤਿਨਕੇ ਲੀਏ ਜਗਤ ਮੇਂ ਕਛੁ ਦੁਰਲਭ ਨਾਹੀ। ਵੇਦ ਵਿੱਚ ਵੀ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਹਾ

त्याग तद ही जीवन तेरा बनूगा वडभाग। इस किरत का सदका ही मनुख वड्डियां वड्डियां पलांघा पुटदा है। इस दे नाल ही वह अपने सुपनों नूं साकार करता है अते वह अपने अधूरे मनोरथां नूं पूरे करन विच सफल हुंदा है। अभिमत सिद्धि रशेषा भवती ही पुरशस्या पुरशकारेण, भाव किरत दे करन नाल ही मनुख दे सपने साकार हुंदे हन। संस्कृत का एक कवि इसे किरत नूं ध्यान विच रखदिया होया जो आखदा है उसका हिंदी अनुवाद इस तरह है, किरत बसी जिसके दस नाखुन माही तिनके लिए जगत में कछु दुर्लभ नाही। वेद विच भी इसे गल नूं ध्यान विच रख के कहा गया है, चराई विति अर्थात मनुख नूं वेला ना बैठ के कुछ ना कुछ किरत करते रहना चाहीदा है। वेद तां इत्थों तक आखदे हन कि वेले रहन वाले दे तां भाग ही सो जांदे हन। सच ही है एक बंदा जिहड़ा सहज सुभा अपने काम विच लगा रहिंदा है उसनू माड़े चितवन अते कंगालता दे पामर काम दी वेल ही नहीं मिलती। ओ तां किरत विच ही आनंद मानदा है अते किरत ही उसदे आनंद मगन रहन दा साधन बन जांदी है। उंज वी वेला मन तां शैतान दा ही घर हुंदा है अते किरत करन वाले बंदे दा मन शैतानी तो भी बचिया रहिंदा है। इस दे नाल नाल किरत करन वाले मनुख दी जीवन यात्रा भी आसानी नाल पूरी हो जांदी है। इस दे अलावा एक किरत करन वाला बंदा अपना अते समाज दा सहायक तां हुंदा है अते राष्ट्र दे विकास विच भी अपना बहुमुला योगदान पाउंदा है। वेद इस संदर्भ विच निकम्मे अते निठल्ले बंदियां नूं बड़े ही सुंदर ढंग नाल प्रेरदा होया कहिंदा है, उतिष्ठत जागृत उतिष्ठत जागृत, भाव हे मनुख उठ जाग अते समाज ते राष्ट्र दे विकास विच अपना यथा योग योगदान दे। स्वामी विवेकानंद भी अपने भाषणां विच वेले निठल्ले निकम्मे लोगां नूं जगाउण लई इन्हां सत्रां दा ही प्रयोग करदे देखे जांदे हन। सच है जे असीं अपने देश दे भाग नूं संवारना है तां इह सालां पुरानी नींद तों जागना ही पवेगा। इसे गहरी नींद दे कारण ही साडे भारत वर्ष ने सदियां दी गुलामी भोगी है। राजा भर्तरी हरि तां दसां नौहां दी किरत करन वाले किरती दे हौसले दी दात दिंदिआं होइआं इत्थों तक आखदे हन कि एक किरती चाहे तो असंभव नूं वी संभव कर सकता है। उसकी हिम्मत नूं वड्डे वड्डे राजे महाराजे झुक के सलाम करते हैं। किरती दे अंदर एक अजिहा जज्बा पैदा हो जाता है कि उसनूं किरत ही अपना सब तो वड्डा सहयोगी लगन लग जाती है। किरती दी इस अंदरूनी नबज नूं पहचानदिआं होइआं हितो उपदेश दा लेखक लिखदा है, नास्ति उद्यम समो बंधु, अर्थात मनुख दा किरत तों उत्तम कोई भी साथी नहीं हुंदा। पंचतंत्र दे लेखक विष्णु शर्मा तां इत्थों तक आखदे हन कि निकम्मे अते वेलड़ बंदे दा तां कोई मित्र भी नहीं हो सकदा, अलसत्स्या कुतो मित्रम। इस लई मनुख नूं सदा उद्यमशील रहना चाहीदा है। जिहड़े लोग किसी भी तरह की कोई किरत नहीं करदे ਉਹ ਬਿਨਾਂ ਕੋਈ ਕਾਰਜ ਕੀਤੇ ਆਪਣੇ ਲਕਸ਼ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਆਪਣੇ ਭਾਗ ਜਾਂ ਕਿਸਮਤ ਤੇ ਹੀ ਆਪਣੀ ਨਾਕਾਮੀ ਦਾ ਸਿਹਰਾ ਮੜਦੇ ਦੇਖੇ ਜਾਂਦੇ ਹਨ। ਹਿਤੋਪਦੇਸ਼ ਦਾ ਲੇਖਕ ਅਜਿਹੇ ਨਿਕੰਮੇ ਲੋਕਾਂ ਦੀ ਨਿੰਦਾ ਕਰਦਾ ਹੋਇਆ ਕਹਿੰਦਾ ਹੈ ਕਿ ਭਾਗਯਮ ਭਾਗਯਮ ਇਤਿ ਕਾ ਪੁਰਸ਼ਾ ਵਦੰਤੀ, ਸਾਰੇ ਹੈ ਕਿ ਭਾਗ ਜਾਂ ਕਿਸਮਤਾਂ ਨਿਕੰਮੇ ਅਤੇ ਵਿਹਲੇ ਰਹਿਣ ਵਾਲਿਆਂ ਦੀਆਂ ਮਨ ਘੜੰਤ ਗੱਲਾਂ ਹਨ, ਜਦੋਂ ਕਿ ਅਜਿਹੇ ਵਿਹਲੜ ਕਿਸੇ ਕੰਮ ਨੂੰ ਕਰਨ ਵਿੱਚ ਰੁਚੀ ਹੀ ਨਹੀਂ ਲੈਂਦੇ। ਪੰਚਤੰਤਰ ਦਾ ਲੇਖਕ ਆਖਦਾ ਹੈ ਕਿ ਸੱਚੀ ਕਿਰਤ ਤੋਂ ਬਿਨਾਂ ਕੋਈ ਵੀ ਕਾਰਜ ਆਪਣੇ ਆਪ ਕਿਤੇ ਵੀ ਪੂਰਾ ਨਹੀਂ ਹੋ ਸਕਦਾ। ਇਸ ਦੇ ਸੰਬੰਧ ਵਿੱਚ ਉਹ ਆਪਣਾ ਮਤ ਪ੍ਰਸਤੁਤ ਕਰਦਿਆਂ ਹੋਇਆਂ ਆਖਦੇ ਹਨ, ਨਹੀਂ ਸੁਪਤਸਿਆ ਮ੍ਰਿਗਸਿਆ ਮੁਖੇ ਪ੍ਰਵਿਸ਼ੰਤੀ ਮ੍ਰਿਗਾ, ਅਰਥਾਤ ਇਹ ਕਿਤੇ ਵੀ ਨਹੀਂ ਹੁੰਦਾ ਕਿ ਕਿਸੇ ਸੁੱਤੇ ਸ਼ੇਰ ਦੇ ਮੂੰਹ ਦੇ ਵਿੱਚ ਆਪਣੇ ਆਪ ਆ ਕੇ ਕੋਈ ਪਸ਼ੂ ਉਸਦੀ ਭੁੱਖ ਨੂੰ ਮਿਟਾ ਦੇਵੇ। ਇਹ ਤਾਂ ਖਿਆਲੀ ਪੁਲਾਵਾਂ ਵਿੱਚ ਹੀ ਹੋ ਸਕਦਾ ਹੈ। ਭਾਰਤ ਵਰਸ਼ ਦੇ ਸ਼੍ਰਮ ਮੰਤਰਾਲਿਆ ਦਾ ਆਦਰਸ਼ ਵਾਕ ਵੀ ਇਹੀ ਦਰਸਾਉਂਦਾ ਹੈ, ਸ਼੍ਰਮੇਵ ਜਯਤੇ, ਅਰਥਾਤ ਮਨੁੱਖਾ ਜੀਵਨ ਵਿੱਚ ਕੰਮ ਕਰਨ ਵਾਲੇ ਕਿਰਤੀ ਦਾ ਹੀ ਜੀਵਨ ਸਫਲ ਹੁੰਦਾ ਹੈ। ਬਾਕੀ ਤਾਂ ਇਸ ਧਰਤੀ ਤੇ ਆ ਕੇ ਧਰਤੀ ਦਾ ਭਾਰ ਹੀ ਵਧਾਉਂਦੇ ਹਨ। ਸੱਚ ਤਾਂ ਇਹ ਹੈ ਕਿ ਵਿਹਲਾ ਰਹਿਣ ਵਾਲਾ ਕਿਰਤੀ ਨਹੀਂ ਹੋ ਸਕਦਾ ਅਤੇ ਕਿਰਤੀ ਵਿਹਲਾ ਰਹਿਣਾ ਹੀ ਪਸੰਦ ਨਹੀਂ ਕਰਦਾ। ਜੇਕਰ ਉਹ ਕਿਸੇ ਦਿਨ ਦਸਾਂ ਨੋਹਾਂ ਦੀ ਕਿਰਤ ਨਾ ਕਰੇ ਤਾਂ ਉਸ ਨੂੰ ਸਮਾਂ ਬਿਤਾਉਣਾ ਹੀ ਮੁਸ਼ਕਲ ਹੋ ਜਾਂਦਾ ਹੈ। ਇਸੇ ਕਰਕੇ ਦਸਾਂ ਨੋਹੇ ਦੀ ਸੰਸਕ੍ਰਿਤ ਦੇ ਇਸ ਲੇਖਕ ਨੇ ਕਿਰਤ ਕਰਨ ਵਾਲੇ ਕਿਰਤੀ ਦੀ ਪ੍ਰਸ਼ੰਸਾ ਵਿੱਚ ਲਿਖਿਆ ਹੈ, ਕਿਰਤੇ ਬਿਆਨ
ਨਮਃ ਕਿਰਤੇ ਬਿਆਹ ਨਮਃ। ਅਰਥਾਤ ਸਾਨੂੰ ਕਿਰਤ ਕਰਨ ਵਾਲੇ ਕਿਰਤੀਆਂ ਦੇ ਉਪਕਾਰ ਨੂੰ ਕਿਤੇ ਵੀ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਉਹਨਾਂ ਦੀ ਕਿਰਤ ਦਾ ਸਦਕਾ ਹੀ ਅਸੀਂ ਜੀਵਨ ਦਾ ਸੁੱਖ ਮਾਣ ਰਹੇ ਹਾਂ। ਇਹਨਾਂ ਕਿਰਤੀਆਂ ਦੀ ਕਿਰਤ ਦਾ ਤਾਂ ਵੇਦ ਦੇ ਵਿੱਚ ਵੀ ਗੁਣਗਾਨ ਮਿਲਦਾ ਹੈ। ਹਸਤਾ ਬਿਆਮ ਕਰਮਾਣੀ ਵੇਦ ਇਤੀ ਵੇਦ, ਅਰਥਾਤ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਕਰਮ ਕਰਨਾ ਸਿੱਖ ਲਿਆ

0: ਸਮਝੋ ਉਹਨਾਂ ਨੇ ਵੇਦ ਹੀ ਪੜ੍ਹ ਲਿਆ। ਹੋਰ ਵੀ ਸਰਵੇਸ਼ਾਮ ਕਰਮਾਣਾਮ ਹਸਤਾ ਵੇਕਾਇਤਨਮ, ਅਰਥਾਤ ਇਹਨਾਂ ਕਿਰਤੀਆਂ ਦੇ ਲਈ ਇਹਨਾਂ ਦੇ ਹੱਥ ਹੀ ਮੰਦਿਰ, ਮਸਜਿਦ ਅਤੇ ਗੁਰਦੁਆਰਾ ਸਾਹਿਬ ਦਾ ਰੂਪ ਹਨ, ਕਿਉਂਕਿ ਇਹਨਾਂ ਹੱਥਾਂ ਨਾਲ ਇੱਕ ਮੂਰਤੀਕਾਰ ਪਰਮਾਤਮਾ ਦੀ ਮੂਰਤੀ ਦੀ ਸਿਰਜਣਾ ਕਰਦਾ ਹੈ ਤੇ ਉਸ ਵਿੱਚ ਸੁੰਦਰ ਰੰਗਾਂ ਨੂੰ ਭਰ ਕੇ ਸੰਸਾਰ ਦੀ ਸੁੰਦਰਤਾ ਦੇ ਨਿਰਮਾਤਾ ਨੂੰ ਸਾਕਾਰ ਰੂਪ ਦਿੰਦਾ ਹੈ। ਇਹਨਾਂ ਕਿਰਤੀਆਂ ਦੇ ਹੱਥਾਂ ਦਾ ਸਪਰਸ਼ ਪਾ ਕੇ ਹੀ ਉਹ ਮੂਰਤੀਆਂ ਪਰਮਾਤਮ ਸਵਰੂਪ ਵਿੱਚ ਸੁਸ਼ੋਭਦੀਆਂ ਹਨ। ਸੱਚਮੁੱਚ ਧੰਨ ਹੁੰਦੇ ਹਨ ਉਹ ਕਿਰਤੀ ਸ਼ਿਲਪੀ ਜਿਨ੍ਹਾਂ ਦੇ ਹੱਥੋਂ ਪਰਮਾਤਮਾ ਦੀ ਮੂਰਤ ਸਾਕਾਰ ਹੋ। ਇਹੀ ਕਿਰਤੀ ਹਨ ਜਿਹੜੇ ਆਪਣੀ ਅਣਥੱਕ ਮਿਹਨਤ ਨਾਲ ਜੰਗਲਾਂ ਨੂੰ ਨਗਰਾਂ ਦਾ ਰੂਪ ਦੇ ਦਿੰਦੇ ਹਨ, ਉਜਾੜ ਥਾਵਾਂ 'ਤੇ ਜੀਵਨ ਨੂੰ ਥਿਰਕਣ ਲਾ ਦਿੰਦੇ ਹਨ। ਇਹਨਾਂ ਦੀ ਮਿਹਨਤ ਸਦਕਾ ਹੀ ਜਪਾਨ, ਕਨੇਡਾ, ਅਮਰੀਕਾ ਵਰਗੇ ਦੇਸ਼ ਅੱਜ ਵੱਡੀਆਂ ਵੱਡੀਆਂ ਪੁਲਾਂਘਾਂ ਪੱਟ ਰਹੇ ਹਨ। ਇਹਨਾਂ ਦੀ ਮਿਹਨਤ ਦਾ ਸਦਕਾ ਹੀ ਕੱਚੀਆਂ ਮਿੱਟੀ ਨਾਲ ਭਰੀਆਂ ਸੜਕਾਂ ਪੱਕੀਆਂ ਦਿਖਣ ਲੱਗ ਜਾਂਦੀਆਂ ਹਨ। ਇਹਨਾਂ ਦੀ ਨਿਰੰਤਰ ਮਿਹਨਤ ਨਾਲ ਹੀ ਅੱਜ ਅਸੀਂ ਪ੍ਰਿਥਵੀ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਵਿੱਚ ਜਾਣ ਲਈ ਸਫਲ ਹੋਏ ਹਾਂ। ਇਸੇ ਕਿਰਤ ਦੇ ਨਾਲ ਹੀ ਇੱਕ ਲੱਕੜਹਾਰਾ ਲੱਕੜ ਦੀਆਂ ਵਸਤਾਂ ਅੰਦਰ ਅਤੇ ਇੱਕ ਚਰਮਕਾਰ ਚਮੜੇ ਦੀਆਂ ਵਸਤਾਂ ਵਿੱਚ ਅਜਿਹੀ ਜਾਨ ਭਰ ਦਿੰਦਾ ਹੈ ਕਿ ਉਹਨਾਂ ਨੂੰ ਦੇਖ ਇੰਝ ਲੱਗਦਾ ਹੈ ਜਿਵੇਂ ਉਹ ਹੁਣੇ ਹੁਣੇ ਹੀ ਬੋਲ ਉੱਠਣਗੀਆਂ। ਸੱਚ ਇਹ ਸੱਚੀ ਅਤੇ ਨੈਣ ਪੁਰਾਣਾਂ ਵਿੱਚ ਰਚੀ ਬਸੀ ਹੋਈ ਦਸਾਂ ਨੋਹਾਂ ਦੀ ਕਿਰਤ ਦਾ ਸੰਸਕ੍ਰਿਤ ਸਾਹਿਤ ਵਿੱਚ ਆਇਆ ਵਰਣਨ ਬਹੁਤ ਹੀ ਉੱਚ ਕੋਟੀ ਦਾ ਵਰਣਨ ਹੈ। ਅੰਤ ਵਿੱਚ ਕਿਰਤੀਆਂ ਦੀ ਕਿਰਤ ਨੂੰ ਨਮਨ ਕਰਦਾ ਹੋਇਆ ਮੈਂ ਸੰਸਕ੍ਰਿਤ ਦੀਆਂ ਸਵਲਿਖਿਤ ਪੰਕਤੀਆਂ ਉਚਾਰਨ ਕਰਦਾ ਹੋਇਆ ਦਸਾਂ ਨੋਹਾਂ ਦੀ ਕਿਰਤ ਸੰਬੰਧੀ ਵਿਸ਼ੇ ਤੋਂ ਆਪਣੀ ਵਾਣੀ ਨੂੰ ਵਿਸ਼ਰਾਮ ਦੇਣਾ ਚਾਹਾਂਗਾ। ਸਮਾਰਮ ਸਮਾਰਮ ਵਾਹਿਗੁਰੂ ਵਾਹਿਗੁਰੂ, ਸਮਾਰਮ ਸਮਾਰਮ ਵਾਹਿਗੁਰੂ ਵਾਹਿਗੁਰੂ, ਸਵਾਣੀ ਸਵਾਣੀ ਕ੍ਰਿਤਿਆਣੀ ਕੁਰਵੰਤੀ ਸਦਾ ਜੇ, ਦਸ ਵੰਦੇ ਚਾਰਮੰਤੀ ਸਦਾ ਸਰਵਦਾ ਜੇ, ਤੇ ਬਿਓ ਵਯਮ ਜਨਾ ਨਮੋਕਤੀਮ ਵਦੇ ਮਹਾ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਹਿਤ ਸੁਦਾ, ਵਿਸ਼ਾ ਸੀ ਸੰਸਕ੍ਰਿਤ ਸਾਹਿਤ ਵਿੱਚ ਦਸਾਂ ਨਹੁਆਂ ਦੀ ਕਿਰਤ। ਵਾਰਤਾਕਾਰ ਸਨ ਡਾਕਟਰ ਸੁਰਿੰਦਰ ਪਾਲ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 7:50 ਹੋ ਰਹੇ ਨੇ। ਅਗਲੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਛੋਟੀ ਕਮਰਸ਼ੀਅਲ ਬ੍ਰੇਕ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਹੁਣੇ ਤੁਸੀਂ ਸੁਣ ਰਹੇ ਸੀ ਸਮੂਹ ਗਾਨ, ਇਹ ਆਕਾਸ਼ਵਾਣੀ ਹੈ ਸੁਨ ਮਹਿਲ ਮਾਂ। ਅਗਲਾ ਗੀਤ ਬਿਲਕੁਲ ਤਿਆਰ ਹੈ, ਦਿਲ ਹੈ ਕਿ ਮਾਨਦਾ ਨਹੀਂ ਮੂਵੀ ਦਾ ਟਾਈਟਲ ਟਰੈਕ, ਕੁਮਾਰ ਸਾਨੂੰ ਅਤੇ ਅਨੁਰਾਧਾ ਪੌਡਵਾਲ ਦੀਆਂ ਆਵਾਜ਼ਾਂ 'ਚ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸੁਰਸਰਿਤਾ ਦਾ, ਜਿਹਦੇ ਵਿੱਚ ਅੱਜ ਤੁਸੀਂ ਸੁਣੋਗੇ ਗੁਰਦੀਪ ਸਿੰਘ ਦੀ ਆਵਾਜ਼ ਦੇ ਵਿੱਚ ਗਾਏ ਗੀਤ। ਪਹਿਲਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟਸ 'ਤੇ, ਤੇਰੇ ਨਾਲ ਪਿਆਰ ਪਾ ਕੇ।

0: ਪ੍ਰੋਗਰਾਮ ਚੱਲ ਰਿਹਾ ਹੈ ਸੁਸਾਦਿੱਤਾ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸੁਸਾਦਿੱਤਾ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੁਣ ਰਹੇ ਹੋ ਗੁਰਦੀਪ ਸਿੰਘ ਜੀ ਦੀ ਆਵਾਜ਼ ਦੇ ਵਿੱਚ ਪੰਜਾਬੀ ਗੀਤ। ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਪਾਰਥ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮੈਂ ਡੇਰਾ ਕਲੋਨੀ ਫਾਇਲ ਕਰ ਤੋਂ ਧਰਮਾ ਸਾਗਰ ਬੋਲ ਰਿਹਾ ਸਰ ਜੀ।
0: ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ 'ਚ। ਪਹਿਲੇ ਲੱਕੀ ਕਾਲਰ ਦੋਸਤ ਬਣ ਗਏ ਔਰ ਪ੍ਰੋਗਰਾਮ ਦੀ ਜਿਹੜੀ
1: ਧੰਨਵਾਦ ਸਰ
0: ਸ਼ੁਰੂਆਤ
1: ਜੀ।
0: ਹੈ ਤੁਸੀਂ ਅੱਜ ਕਰ ਦਿੱਤੀ ਹੈ।
1: ਜੀ ਸੁਣਨਾ ਸਰ ਜੀ, ਮਨਜ਼ੂਰ ਦਾ ਸਰ ਜੀ।
0: ਬਿਲਕੁਲ ਸੁਣਾਵਾਂਗੇ ਜੀ। ਦੇਖੋ, ਸ਼ਨੀਵਾਰ ਦਾ ਦਿਨ ਹੈ, ਤੁਹਾਡੇ ਨਾਲ ਗੱਲਾਂ ਦਾ ਦਿਨ ਹੈ ਔਰ ਤੁਸੀਂ ਜਦੋਂ ਇੰਨੇ ਪਿਆਰ ਦੇ ਨਾਲ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚਦੇ ਹੋ, ਫਿਰ ਬੜਾ ਮਜ਼ਾ ਆਉਂਦਾ ਹੈ ਔਰ ਪਤਾ ਲੱਗ।
1: ਤੁਹਾਡਾ ਪੂਰਾ ਇੱਕ ਹਫ਼ਤਾ ਇੰਤਜ਼ਾਰ ਕਰਦੇ ਸਰ ਜੀ।
0: ਸ਼ੁਕਰੀਆ ਸ਼ੁਕਰੀਆ ਜੀ। ਇਹੀ ਸਾਡੀ ਅਸਲ, ਕਹਿੰਦੇ ਹੁੰਦੇ ਨੇ, ਸਾਡੀ ਰੂਹ ਦੀ ਖੁਰਾਕ ਜਿਹੜਾ ਤੁਹਾਡਾ ਪਿਆਰ ਹੈ। ਤੁਸੀਂ ਇੰਨਾ ਪਿਆਰ ਦਿੰਦੇ ਹੋ ਆਕਾਸ਼ਵਾਣੀ ਜਲੰਧਰ ਨੂੰ, ਆਪਣੇ ਦੋਸਤ ਪਾਰਸ ਨੂੰ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਅੱਜ ਗੀਤ ਕਿਹੜਾ ਸੁਣਨਾ ਹੈ? ਹੁਣ ਫਰਮਾਇਸ਼ ਦੱਸੋ ਆਪਣੀ। ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਸਰ ਜੀ।

0: ਦੇਖੋ ਜੀ, ਅਸੀਂ ਵੀ ਆਪਣਾ ਜਿਹੜਾ ਹੈ ਨਾ ਕੈਲੰਡਰ ਮਾਰਕ ਕੀਤਾ ਹੋਇਆ ਕਿ ਸ਼ਨੀਵਾਰ ਦਾ ਦਿਨ ਹੈ, ਤੁਹਾਡੇ ਨਾਲ ਰੂਬਰੂ ਬੈਠਣ ਦਾ ਦਿਨ ਹੈ, ਗੱਲਾਂ ਬਾਤਾਂ ਦਾ ਦਿਨ ਹੈ, ਕਿਉਂਕਿ ਇਸ ਦਿਨ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ। ਬਹੁਤ ਸਾਰਾ ਪਿਆਰ ਜੋ ਤੁਸੀਂ ਸਾਡੇ ਲਈ ਬੇਸ਼ੁਮਾਰ ਲੈ ਕੇ ਆਉਂਦੇ ਹੋ, ਉਸ ਚੀਜ਼ ਨੂੰ ਅਸੀਂ ਜਿਹੜਾ ਹੈ ਕਿਉਂਕਿ ਖਾਸ ਕਰਕੇ ਜਿਹੜਾ ਪਿਆਰ ਹੈ ਨਾ, ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਇਹ ਜਿਹੜੀ ਮੈਨੂੰ ਕਹਿੰਦੇ ਨਾ ਆਮਦ ਹੈ ਔਰ ਜਿਹੜਾ ਪਿਆਰ ਹੈ ਕਿ ਇਹ ਉੱਪਰੋਂ ਹੀ ਤੁਸੀਂ ਜਦੋਂ ਬੇਸ਼ੁਮਾਰ ਇੰਨੀ ਰਾਤ ਨੂੰ ਪ੍ਰੋਗਰਾਮ 'ਚ ਜੁੜਦੇ ਹੋ, ਚਿੱਠੀਆਂ, ਵਟਸਐਪ ਮੈਸੇਜ, ਕਾਲਸ, ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਸ਼ਨੀਵਾਰ ਦਾ ਦਿਨ ਵੈਸੇ ਹੀ ਬੜਾ ਖਾਸ ਹੋ ਜਾਂਦਾ ਜਦੋਂ ਦੋਸਤ ਦੂਰੋਂ ਦੂਰੋਂ ਚੱਲ ਕੇ ਸਾਡੇ ਕੋਲ ਪਹੁੰਚਦੇ ਨੇ। ਦੋਸਤ ਅਗਲੇ ਆ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ, ਨੇੜੇ ਸੁਖਨਾ ਜੀ।
0: ਕਿਆ ਬਾਤ ਹੈ, ਚੰਡੀਗੜ੍ਹ ਵਾਲਿਓ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਨੇ ਸਰ ਜੀ, ਮੌਸਮ ਠੀਕ ਹੈ, ਠੰਡਾ ਹੋਇਆ।
0: ਹਾਂ, ਮੌਸਮ ਨੇ ਕਰਵਟ ਦੇਖੋ ਲੈ ਲਈ ਹੈ ਜੀ, ਹੁਣ ਥੋੜ੍ਹਾ ਜਿਹਾ ਠੰਡਾ ਮੌਸਮ ਹੋ ਗਿਆ ਹੈ, ਅਤੇ ਚਲੋ ਉਮੀਦ ਕਰਦੇ ਹਾਂ ਇਹਦੇ ਥੋੜ੍ਹਾ ਮੌਸਮ ਬਣਿਆ ਰਹੇ, ਕਿਉਂਕਿ ਗਰਮੀ ਵੀ ਦੁਪਹਿਰ ਨੂੰ ਟੈਂਪਰੇਚਰ ਬੜਾ ਹਾਈ 'ਤੇ ਪਹੁੰਚ ਜਾਂਦਾ ਹੈ।
1: ਇੱਕ ਹਫ਼ਤਾ ਮੌਸਮ ਠੀਕ ਰਹੇਗਾ, ਠੰਡਾ ਸਰ।
0: ਅੱਛਾ ਜੀ, ਤੁਸੀਂ ਭਵਿੱਖਬਾਣੀ ਕਰਤੀ ਹੈ, ਉਮੀਦ ਹੈ ਜੀ ਇਹ ਟੈਂਪਰੇਚਰ ਇੱਦਾਂ ਹੀ ਡਾਊਨ ਰਹਿਣਗੇ, ਔਰ ਥੋੜ੍ਹਾ ਜਿਹਾ ਮੌਸਮ ਨੇ ਕਰਵਟ ਜਿਹੜੀ ਲਈ ਹੈ ਉਹ ਸਾਰਿਆਂ ਲਈ ਵਧੀਆ, ਕਿਉਂਕਿ ਗਰਮੀ ਤੋਂ ਬੱਚਿਆਂ ਦਾ, ਆਪਣਿਆਂ ਦਾ, ਵੱਡਿਆਂ ਦਾ, ਬਿਲਕੁਲ ਜੀ, ਅਸੀਂ ਸਾਰਿਆਂ ਦਾ ਧਿਆਨ ਰੱਖਣਾ। ਅਤੇ ਅੱਜ ਕੀ ਖਾਸ ਲੈ ਕੇ ਆਏ ਹੋ ਸਾਡੇ ਲਈ?
1: ਬਿਲਕੁਲ

0: ਲਓ ਜੀ, ਨੰਬਰ ਮਿਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ, ਸੰਮੀ ਭਗਤ ਬੋਲ ਰਿਹਾ ਜੀ, ਭਾਰਤ ਕੈਂਪ ਜਲੰਧਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜਲੰਧਰ ਵਾਲਿਓ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਫਿਲਹਾਲ ਸਰ ਜੀ, ਆਪਾਂ ਜੀ ਗੁਰਦੁਆਰਾ ਸਾਹਿਬ ਆਏ ਹਾਂ ਫਗਵਾੜੇ,
0: ਜਲੰਧਰ ਦੇ ਨਾਲ ਹੈ ਉਹਦੇ ਲਈ ਵੀ ਤੁਸੀਂ ਦੇਖੋ ਟਾਈਮ ਤੇ ਹਾਜ਼ਰੀ ਲਵਾ ਲਈ ਹੈ। ਇਹੀ ਫਿਰ ਪਤਾ ਲੱਗਦਾ ਨਾ ਵੀ ਭਰਾ ਹੁਣੇ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਔਰ ਇਸ ਸੌਗਾਤ ਪ੍ਰੋਗਰਾਮ ਨੂੰ ਆਕਾਸ਼ਵਾਣੀ ਜਲੰਧਰ ਨੂੰ ਤੁਸੀਂ ਕਿੰਨਾ ਜ਼ਿਆਦਾ ਪਿਆਰ ਦਿੰਦੇ ਹੋ, ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਸਰ ਜੀ, ਪ੍ਰੋਗਰਾਮ ਅਜੇ ਆਪਾਂ ਪਿਆਰ ਕਰਦੇ ਕਰਦੇ, ਤੁਹਾਡਾ ਵੀ ਬਹੁਤ ਪਿਆਰ ਹੈਗਾ ਸਰ ਜੀ।
0: ਸ਼ੁਕਰੀਆ, ਸ਼ੁਕਰੀਆ ਜੀ, ਤੁਹਾਡਾ ਪਿਆਰ ਸਦਕਾ ਹੀ ਸਾਨੂੰ ਖਿੱਚ ਕੇ ਲਿਆਂਦਾ ਸੀ ਕੈਲੰਡਰ ਦੇ ਵਿੱਚ। ਮੈਂ ਪਹਿਲਾਂ ਹੀ ਪ੍ਰੋਗਰਾਮ ਦੀ ਸ਼ੁਰੂਆਤ 'ਚ ਗਿਆ ਵੀ ਮਾਰ ਕੀਤਾ ਹੋਇਆ, ਜਿੱਦਾਂ ਹੀ ਸ਼ਨੀਵਾਰ ਆਉਂਦਾ ਅਸੀਂ ਭੱਜ ਕੇ ਜਲੰਧਰ ਪਹੁੰਚ ਜਾਈਦਾ ਕਿ ਅਸੀਂ ਸਾਰੇ ਹੀ ਦੋਸਤਾਂ ਨੂੰ ਮਿਲਣਾ ਅੱਜ।
1: ਹਾਂਜੀ ਸਰ ਜੀ, ਅਤੇ ਗੈਲੀ ਜੀ ਦਾ ਕੀ ਸੁਣਾ ਰਹੇ ਸਰ ਜੀ ਪੂਰੀ ਜੀ?
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਸਰ ਜੀ।
0: ਬਿਲਕੁਲ ਦੋਸਤੋ, ਤੁਸੀਂ ਵੀ ਨੰਬਰ ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। 0181-23-4242, 0181 ਜਲੰਧਰ ਤੋਂ ਬਾਹਰ ਜਿੰਨੇ ਵੀ ਦੋਸਤ ਨੇ ਸਾਡਾ ਏਰੀਆ ਕੋਡ 0181 ਮਿਲਾ ਕੇ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਨੇ। ਦੋਸਤ ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੈਲੀ, ਉਹਨਾਂ ਦੀ ਆਵਾਜ਼ 'ਚ ਗੀਤ ਕੋਈ ਸੁਣਨਾ ਚਾਹੁੰਦੇ ਨੇ, ਉਹਨਾਂ ਤੱਕ ਪਹੁੰਚ ਰਿਹਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਆ ਜੀ ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ ਕਿਹੜੇ ਦੋਸਤ ਨੇ ਪ੍ਰੋਗਰਾਮ 'ਚ ਐਂਟਰੀ ਜਿਹੜੀ ਹੈ ਸਾਡੇ ਕੋਲ ਲੈ ਲਈ ਹੈ। ਲਓ ਜੀ ਦੋਸਤ ਆ ਗਏ ਨੇ, ਆਓ ਗੱਲਬਾਤ ਵੀ ਨਾਲੋ ਨਾਲ ਕਰਨੀ ਹੈ। ਹੈਲੋ
1: ਹੈਲੋ, ਨਮਸਕਾਰ ਪਾਰਕ ਚੱਡਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਨੀਆ ਜੀ।
0: ਰਸਗਨੀਆ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਤੁਹਾਡੇ ਲਈ ਬਹੁਤ ਬਹੁਤ ਥੈਂਕ ਯੂ ਸਾਡੀ ਗੱਲ ਅਟੈਂਡ ਕਰਨ ਵਾਸਤੇ ਜੀ।
0: ਹੋਰ ਸੁਣਾਓ, ਕੀ ਹਾਲ ਚਾਲ ਹੈ, ਘਰ ਪਰਿਵਾਰ ਕਿਵੇਂ ਨੇ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ ਜੀ।
0: ਚਲੋ, ਚੜ੍ਹਦੀ ਕਲਾ ਹੀ ਰਹਿਣਾ ਚਾਹੀਦਾ, ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਜੀ। ਔਰ ਅੱਜ ਫਿਰ ਖਾਸ ਸਾਡੇ ਲਈ ਕੀ ਖਾਸ ਸੌਗਾਤ ਜਿਹੜੀ ਲੈ ਕੇ ਆਏ ਪ੍ਰੋਗਰਾਮ 'ਚ?
1: ਮੁਹੰਮਦ ਸਦੀ ਰਣਜੀਤ ਕੌਰ ਦਾ ਗੀਤ ਸੁਣਾ ਲਓ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਹੈ ਜੀ, ਪ੍ਰੋਗਰਾਮ ਤੁਹਾਡਾ ਹੈ, ਅਸੀਂ ਤੁਹਾਡੇ ਹਾਂ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਪ੍ਰੋਗਰਾਮ ਸਾਡਾ ਤਾਂ ਹੀ ਅਸੀਂ ਫਿਰ ਫੋਨ ਤੁਹਾਨੂੰ ਮਨਾਉਣਾ ਬਹਿ ਜਾਂਦੇ ਹਾਂ ਜੀ।
0: ਚਲ ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ।
1: ਥੈਂਕ ਯੂ ਜੀ।

0: ਲਓ ਜੀ ਦੋਸਤ ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਸਰ ਜੀ ਮੈਂ ਅਬੂ ਭਗਤ ਗੱਲ ਕਰਦਾ ਭਾਜੀ, ਅਵਤਾਰ ਨਗਰ ਜਲੰਧਰ ਤੋਂ ਜੀ।
0: ਕੀ ਬਾਤ ਹੈ, ਜਲੰਧਰ ਵਾਲਿਆਂ ਦੀ ਪ੍ਰੋਗਰਾਮ ਚ ਐਂਟਰੀ ਦੁਬਾਰਾ ਹੋ ਗਈ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਹਾਂਜੀ ਸਰ ਜੀ, ਥੈਂਕ ਯੂ ਸੋ ਮਚ ਜੀ। ਪਹਿਲੀ ਵਾਰੀ ਕਾਲ ਲੱਗੀ ਹੈ ਤੇ ਮਨ ਤੇ ਖੁਸ਼ੀ ਬਹੁਤ ਹੈ ਜੀ।
0: ਕੀ ਬਾਤ ਹੈ, ਉਹ ਤੁਹਾਡੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਹੈ। ਕੀ ਕੰਮ ਕਰਦੇ ਹੋ ਅਭੀ ਜੀ?
1: ਸਰ ਜੀ ਮੈਂ ਫਾਰਮੇਸੀ ਦਾ ਕੰਮ ਕਰਦਾ ਜੀ।
0: ਫਾਰਮੇਸੀ ਦਾ ਕੰਮ ਕਰਦੇ ਹੋ, ਫਿਰ
1: ਹਾਂਜੀ
0: ਤਾਂ ਰੌਣਕਾਂ ਖੂਬ ਲੱਗਦੀਆਂ ਨੇ ਜੀ।
1: ਹਾਂਜੀ ਹਾਂਜੀ ਸਰ ਜੀ, ਬਹੁਤ ਰੌਣਕਾਂ ਲੱਗਦੀਆਂ ਜੀ।
0: ਠੀਕ ਹੈ ਜੀ, ਅਤੇ ਨਾਲ ਨਾਲ ਐਂਟਰਟੇਨਮੈਂਟ ਦਾ ਜ਼ਿੰਮਾ ਜਿਹੜਾ ਹੈ ਉਹ ਆਕਾਸ਼ਵਾਣੀ ਜਲੰਧਰ ਨੂੰ ਦਿੱਤਾ ਹੈ ਕਿ ਨਹੀਂ?
1: ਬਿਲਕੁਲ ਬਿਲਕੁਲ ਦਿੱਤਾ ਸਰ ਜੀ।
0: ਚਲੋ, ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਦੋਸਤ ਜਦੋਂ ਪ੍ਰੋਗਰਾਮ 'ਚ ਜੁੜਦੇ ਨੇ। ਸੋ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ ਫਿਰ?
1: ਖਾਸ ਸਰ ਜੀ ਬਸ ਇਹੀ ਹੈ, ਮੇਰੀ ਅੱਜ ਪ੍ਰੋਗਰਾਮ 'ਤੇ ਕੋਲ ਲੱਗ ਗਈ, ਇਹੀ ਹੈ ਜੀ ਬਸ, ਖਾਸ ਤੁਹਾਡੇ ਨਾਲ ਗੱਲ ਹੋ ਗਈ ਹੈ ਜੀ।
0: ਕੀ ਬਾਤ ਹੈ, ਅਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਗੁਰੂ ਆਪਣਾ

0: ਰਹਿਮਾਨ ਜੀ ਦਾ ਜੀ।
1: ਠੀਕ ਹੈ ਜੀ, ਤੁਹਾਡੀ
0: ਹਾਂ ਜੀ
1: ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਤੁਹਾਡੀ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਦਾਂ ਹੀ ਤੁਸੀਂ ਕਾਲ ਕਰਦੇ ਰਹੋ, ਸਾਡੀ ਕੋਸ਼ਿਸ਼ ਹੈ ਤੁਹਾਡੀ ਹਰ ਇੱਕ ਫਰਮਾਇਸ਼ ਜਿਹੜੀ ਅਸੀਂ ਇੱਦਾਂ ਹੀ ਪੂਰੀ ਕਰਦੇ ਰਹੀਏ।
0: ਹਾਂਜੀ, ਥੈਂਕ ਯੂ ਸੋ ਮਚ ਸਰ ਜੀ।
1: ਥੈਂਕ ਯੂ।

0: ਕਰਦਾ ਹੈ ਤੈਨੂੰ ਮਹਰ ਦਿਆਂ ਇੱਕ ਤੁੜਕਾ ਹਾ ਪਿਆਰ ਦਾ,
1: ਕੀ ਕਰਦਾ ਹੈ ਤੈਨੂੰ ਮਹਰ ਦਿਆਂ ਇੱਕ ਤੁੜਕਾ।
2: ਲਓ ਜੀ ਨੰਬਰ ਲਾ ਕੇ ਦੋ ਸਾਡੇ ਕੋਲ ਪਹੁੰਚ ਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ
3: ਜੀ, ਸਤਿ ਸ਼੍ਰੀ ਅਕਾਲ ਸਰ ਜੀ।
2: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
3: ਰਮੇਸ਼ ਕੁਮਾਰ ਜਾਜੋਰੀ।
2: ਰਮੇਸ਼ ਕੁਮਾਰ ਜਾਜੋਰੀਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
3: ਧੰਨਵਾਦ ਜੀ ਸਾਹਿਬ ਜੀ।
2: ਹੋਰ ਸੁਣਾਓ, ਘਰ ਪਰਿਵਾਰ ਆਲ ਗੁੱਡ?
3: ਹਾਂ ਸਭ ਠੀਕ ਆ, ਆਲ ਬੈਸਟ ਹੈ।
2: ਚਲੋ ਆਲ ਗੁੱਡ ਹੀ ਚਾਹੀਦਾ। ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
3: ਸਰ ਮੱਛਰਦਾਨੀ ਲੈ ਦੇ, ਵੀ ਮੱਛਰ ਨੇ ਖਾ ਲਿਆ ਤੋੜ ਕੇ, ਉਹ ਸੁਣਾ ਦੇ।
2: ਠੀਕ ਹੈ ਜੀ, ਮੱਛਰਾਂ ਤੋਂ ਆਪਣਾ ਤੇ ਆਪਣੀ ਫੈਮਿਲੀ ਦਾ ਫਿਰ ਪੂਰਾ ਐਨ ਰੱਖ ਰਖਾਵ ਕਰ ਰਹੇ ਹੋ ਨਾ?
3: ਬਿਲਕੁਲ ਰੱਖਦੇ ਹਾਂ ਜੀ।
2: ਠੀਕ ਹੈ ਜੀ, ਮੱਛਰ ਦੇ ਤੁਸੀਂ ਗਾਣਾ ਲਵਾ ਤਾ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
3: ਸ਼ੁਕਰੀਆ ਸਾਹਿਬ ਜੀ।

ਜੀ ਸਾਨੂੰ ਜਿਹੜਾ ਸੂਈਆਂ ਨੇ ਇਸ਼ਾਰਾ, ਮਤਲਬ ਘੜੀ ਨੇ ਇਸ਼ਾਰਾ ਕਰ ਦਿੱਤਾ ਹੈ ਅਗਲਾ ਸਫ਼ਰ ਅਗਲੇ, ਠੀਕ ਇਸ ਵੇਲੇ 12 ਵੱਜ ਚੁੱਕੇ ਨੇ। ਇਹ ਸਫ਼ਰ ਅਗਲੇ ਘੰਟੇ ਵਾਸਤੇ 12 ਤੋਂ ਲੈ ਕੇ 1 ਵਜੇ ਤੱਕ, ਠੀਕ ਸੌਗਾਤ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹਿਣਾ ਹੈ ਜਿਸ ਦੇ

0: ਤੁਹਾਡੀਆਂ ਚਿੱਠੀਆਂ ਫੋਨ ਕਾਲਸ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਨੰਬਰ ਤੁਸੀਂ ਜਾਣਦੇ ਹੋ 0181-43-4241 ਨੰਬਰ ਮਿਲਾ ਕੇ ਤੁਸੀਂ ਆਪਣੇ ਦੋਸਤ ਪਾਰਸ ਤੱਕ ਪਹੁੰਚ ਸਕਦੇ ਹੋ। ਦੋਸਤ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ ਜੀ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਰਣਜੀਤ ਬੋਲਦਾ ਜੀ, ਸ਼ੰਭੂ ਬਾਰਡਰ ਤੋਂ।
0: ਕਿਆ ਬਾਤ ਹੈ, ਸ਼ੰਭੂ ਬਾਰਡਰ ਵਾਲਿਓ, ਜਲੰਧਰ ਆਕਾਸ਼ਵਾਣੀ ਦੇ ਵਿਹੜੇ ਚ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ।
0: ਹੋਰ ਸੁਣਾਓ, ਕਦੋਂ ਦੀ ਟਰਾਈ ਕਰ ਰਹੇ ਹੋ ਵਾਰੀ, ਮਤਲਬ ਠੀਕ 12 ਵਜੇ ਜਾ ਕੇ ਆਈ ਹੈ?
1: ਬਸ ਜੀ, ਆਪਣਾ ਮਾਰ ਦਾ ਟਰਾਈ ਕਰਨ ਦੇ ਰਿਹਾ, ਜਦ ਦਾ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਦੇ ਹੀ
0: ਕਿਆ
1: ਮਾਰ ਰਿਹਾ
0: ਬਾਤ ਹੈ,
1: ਆਪਣਾ।
0: ਮਤਲਬ ਅਗਲੇ ਘੰਟੇ ਦੇ ਲੱਕੀ ਕਾਲਰ ਦੋਸਤ ਤੁਸੀਂ ਹੋ, ਸ਼ੁਰੂਆਤ 'ਚ ਪਹਿਲੀ ਕਾਲ ਹੀ ਮਿਲ ਗਈ ਹੈ। ਇੰਨੀ ਦੇਰ ਦਾ ਜਿਹੜਾ ਉਹ ਕਹਿੰਦੇ ਹੁੰਦੇ ਨਾ, ਸਬਰ ਦਾ ਫਲ ਮਿੱਠਾ ਹੁੰਦਾ ਹੈ, ਇਹ ਜਿਹੜਾ ਮਿੱਠਾ ਹੈ ਔਰ ਆਪਣਾਪਨ ਹੈ, ਆਕਾਸ਼ਵਾਣੀ ਜਲੰਧਰ ਦੇ ਕੋਲ ਹੀ ਹੈ। ਚਲੋ, ਤੁਹਾਡੇ ਨਾਲ ਹੀ ਹੈ ਜੀ, ਤੁਸੀਂ ਪਿਆਰ ਦਿੰਦੇ ਹੋ ਆਕਾਸ਼ਵਾਣੀ ਜਲੰਧਰ ਨੂੰ, ਆਪਣੇ ਦੋਸਤ ਪਾਰਸ ਨੂੰ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਕਿਹੜਾ ਗੀਤ ਸੁਣਨਾ ਹੈ ਅੱਜ?
1: ਅਜੀਤ ਹਰਮਨ ਜੀ ਦਾ ਸੁਣਾ ਦੇ ਜੀ।
0: ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।

ਉਹ ਜੀ ਚਿੱਠੀਆਂ ਜੋ ਬਹੁਤ ਦਿਲ ਦੇ ਕਰੀਬ ਹੁੰਦੀਆਂ ਨੇ ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜ ਖੁਸ਼ ਦਿਲ ਸੰਗੀਤਾ ਜਿੰਦਲ ਹਸਮੁਖ ਜਿੰਦਲ ਪੂਰਾ ਖੁਸ਼ ਦਿਲ ਪਰਿਵਾਰ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਤਸਵੀਰ ਰੇਖਾ ਗਗਨ ਸੋਨੀ ਸੀਤਾ ਔਰ ਗੀਤਾ ਗਾਓ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਕਾਜਦੀਪ ਅਨਹਤ ਪੋਤਰਾ ਗੁਰਸ਼ਬਦ ਗੀਤ ਕਹਿੰਦੇ ਆਪਣੀ ਪਸੰਦ ਦਾ ਕੋਈ ਸਾਨੂੰ ਸੁਣਾ ਦਿਓ ਅਗਲੀ ਮੈਸੇਜ ਜਿਹੜਾ ਚਿੱਠੀ ਰਾਹੀਂ ਸਾਨੂੰ ਪਹੁੰਚਿਆ ਜੀ ਭੇਜਣ ਵਾਲੇ ਦੋਸਤ ਨੇ ਪਿੰਡ ਨੁਕੇਰੀਆਂ ਨੇੜੇ ਮੰਡੀ ਰੋੜਾਂ ਵਾਲੀ ਕਸ਼ਮੀਰ ਸਿੰਘ ਕਰਨਾਵਲ ਸੁਖਜੀਤ ਸਿੰਘ ਸੁਖਚਰਨ ਸਿੰਘ ਕਰਤਾਰ ਸਿੰਘ ਨਾਲ ਹਲਵਾਈ ਮਹਿੰਦਰ ਸਿੰਘ ਪਿੰਡ ਤੋਂ ਸਾਰੇ ਦੋਸਤ ਜਿਹੜੇ ਨੇ ਬੜੇ ਪਿਆਰ ਦੇ ਨਾਲ ਸਜਾ ਕੇ ਸਾਨੂੰ ਪਿਆਰ ਭੇਜ ਰਹੇ ਨੇ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ ਜਸਵੀਰ ਰੇਖਾ ਗਗਨ ਸੋਨੀ ਅਗਲੇ ਚਿੱਠੀ ਦੀ ਗੱਲ ਕਰੀਏ ਜੀ ਗਾਂਧੀ ਵਾਲਾ ਚੌਂਕ ਹਰਦੇਵ ਮੀਕਾ ਬਲਵਿੰਦਰ ਵਿਰਕ ਜਤੇਗ ਮੀਤਾ ਮੀਕਾ ਵਿਰਕ ਹੁਣਾਂ ਨੇ ਸਾਨੂੰ ਯਾਦ ਕੀਤਾ ਘਰ ਬਣਾ ਕੇ ਕਿਆ ਬਾਤ ਹੈ ਪਿੰਡ ਭਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਕਮਲਦੀਪ ਸੋਹਲ ਮੋਹਨਦੀਪ ਦੀਪਾ ਗੈਵੀ ਅਤੇ ਏਕਮ ਹੁਣਾਂ ਨੇ ਬਹੁਤ ਪਿਆਰ ਦੇ ਨਾਲ ਪੇੜ ਔਰ ਘਰ ਔਰ ਇੱਕ ਵਰਿਕਸ਼ ਮਤਲਬ ਪੇੜ ਲਾ ਕੇ ਜਿਹੜਾ ਉਹਨਾਂ ਨੇ ਚਿੱਠੀ 'ਤੇ ਭੇਜਿਆ ਜੀ ਕਿਆ ਬਾਤ ਹੈ ਬਹੁਤ ਅੱਛਾ ਹੈ ਔਰ ਇੱਦਾਂ ਦੀ ਕਲਾਕਾਰੀ ਤੁਸੀਂ ਸਾਨੂੰ ਇੱਦਾਂ ਹੀ ਪਿਆਰ ਦੇ ਨਾਲ ਭੇਜਦੇ ਰਹੋ ਬਹੁਤ ਬਹੁਤ ਸ਼ੁਕਰੀਆ ਪਿੰਡ ਸਾਲਾਸਰ ਤੋਂ ਲਕਸ਼ਮਣ ਸਿੰਘ ਲਵਪ੍ਰੀਤ ਲਕਸ਼ਮਣ ਹਰਪ੍ਰੀਤ ਗੁਰਨਾਮ ਅਤੇ ਗੁਰਦਾਸ ਉਹਨਾਂ ਨੇ ਸਾਨੂੰ ਯਾਦ ਕੀਤਾ ਹੈ ਅਗਲੀ ਚਿੱਠੀ ਦੀ ਗੱਲ ਕਰੀਏ ਪਿੰਡ ਭਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਾਨ ਕਮਲਦੀਪ ਅਤੇ ਉਹਨਾਂ ਦਾ ਜਗਤਾਰ ਟੇਲਰ ਕਹਿੰਦੇ ਨੇ ਜੀ ਪਿਆਰ ਨਾਲ ਭੇਜ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਟੇਲਰ ਸਾਹਿਬ ਤੁਸੀਂ ਇੰਨੇ ਪਿਆਰ ਦੇ ਨਾਲ ਸਾਨੂੰ ਯਾਦ ਕੀਤਾ ਮਲੋੜ ਤੋਂ ਕੁਲਵੰਤ ਗਿੱਲ ਜਸਵੰਤ ਗਿੱਲ ਰਮਨ ਗਿੱਲ ਜ਼ਿਲ੍ਹਾ ਮੁਕਤਸਰ ਤੋਂ ਪਿੰਡ ਮੋਹਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸ਼ਾਦੂ ਗਿੱਲ ਦਿਸ਼ਾ ਦਰਸ਼ਨ ਅਤੇ ਮਲਕੀਤ ਉਹਨਾਂ ਨੇ ਲਿਖਿਆ ਜੀ ਸਤਿੰਦਰ ਸਰਤਾਜ ਦੀ ਆਵਾਜ਼ 'ਚ ਕਿਆ ਬਾਤ ਹੈ ਜੀ ਠੀਕ ਹੈ ਜੀ ਸਤਿੰਦਰ ਸਰਤਾਜ ਹੁਣ ਤੁਸੀਂ ਯਾਦ ਕੀਤਾ ਤੁਹਾਡੇ ਤੱਕ ਪਹੁੰਚ ਰਹੇ ਨੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਲਓ ਜੀ, ਨੰਬਰ ਮਿਲਾ ਕੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਜੀ, ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਜੀ ਮਨਜੀਤ ਕੌਰ ਬੋਲ ਰਹੀ ਹਾਂ, ਦਿੱਲੀ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ। ਦਿੱਲੀ ਦਿੱਲੀ ਸੁਣਨ ਵਾਲੇ ਸਾਰੇ ਪ੍ਰੋਗਰਾਮ ਜੋ ਇਸ ਵੇਲੇ ਪ੍ਰੋਗਰਾਮ 'ਚ ਐਂਟਰੀ ਲੈਂਦੇ, ਉਹਨਾਂ ਸਾਰਿਆਂ ਨੂੰ ਸਾਡੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਹੋਰ ਸੁਣਾਓ, ਦਿੱਲੀ ਦਾ ਕੀ ਹਾਲ ਚਾਲ ਹੈ?
1: ਦਿੱਲੀ ਦਾ ਹਾਲ, ਗਰਮੀ ਹੋਈ ਏ, ਹੁਣ ਮਾੜੀਆਂ ਮਾੜੀਆਂ ਕਣੀਆਂ ਆਈਆਂ ਸੀ, ਜ਼ਿਆਦਾ ਨਹੀਂ।
0: ਚਲੋ, ਜਲੰਧਰ ਦੇ ਵਿੱਚ ਤਾਂ ਮੌਸਮ ਬੜਾ ਖੁਸ਼ਨੁਮਾ ਬਣਿਆ ਹੋਇਆ, ਠੰਡਾ ਠੰਡਾ ਮੌਸਮ ਹੈ। ਥੋੜਾ ਜਿਹਾ ਮੌਸਮ ਤੁਹਾਡੇ ਵੱਲ ਦਿੱਲੀ ਵੱਲ ਵੀ ਭੇਜ ਦਿੰਦੇ ਹਾਂ,
1: ਭੇਜ ਦੋ, ਠੰਡਾ ਹੋ ਗਿਆ ਮੌਸਮ।
0: ਚਲੋ ਠੀਕ ਹੈ ਜੀ, ਤੁਸੀਂ ਕਹਿ ਦਿੱਤਾ, ਅਸੀਂ ਤੁਹਾਡੇ ਵੱਲ ਮੌਸਮ ਨੂੰ ਭੇਜ ਦਿੱਤਾ ਹੈ। ਤੇ ਅੱਜ ਕੀ ਖਾਸ ਸੌਗਾਤ ਸਾਡੇ ਲਈ ਲੈ ਕੇ ਆਏ ਹੋ?
1: ਤੁਸੀਂ ਬਸ ਤੁਸੀਂ ਆਓ, ਫਿਰ ਤੁਹਾਡੀ ਮਰਜ਼ੀ।
0: ਠੀਕ ਹੈ ਜੀ, ਅੱਜ ਥੋੜਾ ਜਿਹਾ ਮੌਸਮ ਵੀ ਸਿੱਲਾ ਸਿੱਲਾ ਹੈ, ਠੰਡਾ ਠੰਡਾ ਜਿਹਾ ਹੈ। ਸੋ ਥੋੜ੍ਹਾ ਜਿਹਾ ਇੱਕ ਸੈਡ ਟਾਈਪ ਦਾ ਸੌਂਗ ਵੀ ਤੁਹਾਨੂੰ ਅਸੀਂ ਜ਼ਰੂਰ ਪਹੁੰਚਾਉਂਦੇ ਹਾਂ। ਸਰਦੂਲ ਸਿਕੰਦਰ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਿਹਾ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਇੱਦਾਂ ਹੀ ਕਾਲ ਕਰਦੇ ਰਹੋ।
1: ਤੁਹਾਡਾ ਬਹੁਤ

ਲਓ ਜੀ, ਅਗਲੀ ਚਿੱਠੀ ਪੁਰਾਣੀ ਮੰਡੀ ਮੁਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਗੀਨਾ ਜੈਨ, ਮੁਲਾਪੁਰ ਡਾਕਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਮਿੱਠੂ ਜੈਨ, ਟੀਟੂ ਜੈਨ ਅਤੇ ਉਹਨਾਂ ਦਾ ਪੂਰਾ ਜੈਨ ਪਰਿਵਾਰ, ਛੱਤੀਸਗੜ੍ਹ ਭਾਟਾਪਾਰਾ ਦਤਰੰਗੀ ਤੋਂ ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਉਹਨਾਂ ਦਾ ਪੂਰਾ ਵਰਮਾ ਪਰਿਵਾਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ ਹਨੀਸ਼ਾ ਅਤੇ ਉਹਨਾਂ ਦਾ

ਪੂਰਾ ਪਰਿਵਾਰ ਸਾਨੂੰ ਪਿਆਰ ਭੇਜ ਰਿਹਾ ਜੀ। ਅਗਲੀ ਚਿੱਠੀ ਦੀ ਗੱਲ ਕਰੀਏ, ਗਾਓ ਹਰੀਪੁਰਾ ਪੋਹਰ ਪੰਜਾਬ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼ ਬਿਸ਼ਨੋਈ, ਅਮਿਤ ਬਿਸ਼ਨੋਈ, ਅਜੇ ਅਤੇ ਗਿਆਨ ਬਿਸ਼ਨੋਈ ਹੁਣਾਂ ਨੇ ਸਾਨੂੰ ਯਾਦ ਕੀਤਾ। ਬਹੁਤ ਬਹੁਤ ਸ਼ੁਕਰੀਆ ਇੰਨੇ ਪਿਆਰ ਦੇ ਨਾਲ ਚਿੱਠੀ ਭੇਜਣ ਵਾਸਤੇ। ਪਟੇਲ ਨਗਰ ਮਲੋੜ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਬੇਬੀ ਵਾਰਜੂ ਅਤੇ ਉਹਨਾਂ ਦਾ ਬਹੁਤ ਪਿਆਰ ਦੇ ਨਾਲ ਵੀ ਚਿੱਠੀ ਸਾਨੂੰ ਮਿਲ ਗਈ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੀ ਚਿੱਠੀ ਦੀ ਗੱਲ ਕਰੀਏ ਜੀ, ਭੇਜਣ ਵਾਲੇ ਦੋਸਤ ਨੇ ਪਿੰਡ ਹਾਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੁੱਕ, ਨਿਸ਼ਾਨ ਸਿੰਘ ਬੁੱਕ, ਸੀਰਤ ਕੌਰ, ਕੀਰਤ ਕੌਰ, ਦਾਦੀ ਜਸਵੰਤ ਕੌਰ ਹੁਣਾਂ ਨੇ ਸਾਨੂੰ ਯਾਦ ਕੀਤਾ। ਲਿਖਦੇ ਨੇ ਮਾਸਟਰ ਸਲੀਮ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਬਿਲਕੁਲ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ।

ਨੰਬਰ ਮਿਲਾ ਕੇ ਸਾਡੇ ਕੋਲ ਪਹੁੰਚ ਕੇ ਨਹੀਂ ਆਓ, ਗੱਲਬਾਤ ਕਰਦੇ ਹਾਂ। ਹੈਲੋ, ਨਮਸਕਾਰ ਜੀ, ਕੌਣ ਬੋਲ ਰਹੇ ਨੇ? ਬਹੁਤ ਬਹੁਤ ਸਵਾਗਤ ਹੈ ਜਲੰਧਰ ਵਾਲੇ ਨੂੰ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ। ਹੋਰ ਸੁਣਾਓ, ਘਰ ਪਰਿਵਾਰ ਕੀ ਹਾਲ ਚਾਲ ਹੈ? ਚਲੋ, ਤੁਹਾਡੇ ਨਾਲ ਗੱਲ ਹੋ ਰਹੀ ਆ, ਹੋਰ ਵਧੀਆ ਲੱਗ ਗਿਆ। ਔਰ ਜਾਂਦੇ ਜਾਂਦੇ, ਕਿਉਂਕਿ ਕਹਿੰਦੇ ਖਾਸ ਪ੍ਰੋਗਰਾਮ ਹੈ, ਅੱਧਾ ਘੰਟਾ ਹਲੇ ਵੀ ਪਿਆ, ਪਰ ਆਵਾਜ਼ ਹੀ ਜਿਹੜੀ ਹੈ ਤੁਹਾਡੀ ਆ ਗਈ ਹੈ, ਅਤੇ ਕਈ ਦੋਸਤ ਇਸ ਵੇਲੇ ਨੰਬਰ ਮਿਲਾ ਰਹੇ ਨੇ, ਕਈਆਂ ਨੇ ਹਿੰਮਤ ਹਾਰ ਜਾਣੀ ਹੈ। ਸੋ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਜੀ, ਬਿਲਕੁਲ ਬਿਲਕੁਲ, ਕੋਸ਼ਿਸ਼ ਜਿਹੜੀ ਹੈ ਜਾਰੀ ਰੱਖਣੀ ਜ਼ਰੂਰੀ ਹੈ। ਅਤੇ ਅੱਜ ਕੀ ਖਾਸ ਸਾਡੇ ਲਈ ਲੈ ਕੇ ਆਏ ਹੋ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਜੀ ਨੰਬਰ ਮਿਲਾ ਕੇ ਤੋਂ ਸਾਡੇ ਕੋਲ ਪਹੁੰਚ ਕੇ ਨਹੀਂ ਆਓ, ਗੱਲਬਾਤ ਕਰਦੇ ਹਾਂ। ਹੈਲੋ
1: ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ?
1: ਗਿਆਨ ਸਿੰਘ ਕਹਿੰਦਾ, ਪਿੰਡ ਲੋਹਗੜ੍ਹ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ।
0: ਫਿਰੋਜ਼ਪੁਰ ਵਾਲਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ।
1: ਤੁਹਾਡਾ ਵੀ ਬਹੁਤ ਧੰਨਵਾਦ
0: ਜੀ। ਹੋਰ ਸੁਣਾਓ, ਘਰ ਪਰਿਵਾਰ ਅਤੇ ਸਿਹਤ ਕਿਵੇਂ ਹੈ?
1: ਸਿਹਤ ਵੀ ਸਹੀ ਅਤੇ ਪਰਿਵਾਰ ਵੀ ਸਹੀ। ਅੱਜ
0: ਚਲੋ, ਕਿਆ ਬਾਤ ਹੈ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਅਤੇ ਅੱਜ ਗੀਤ ਕਿਹੜਾ ਸੁਣਨਾ ਹੈ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

0: ਲਓ ਜੀ, ਨੰਬਰ ਬੁਲਾ ਕੇ ਦੋ ਸਾਡੇ ਕੋਲ ਪਹੁੰਚ ਗਏ ਨੇ। ਹੈਲੋ ਹੈਲੋ
1: ਹੈਲੋ ਸਰ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ? ਕਿਆ ਬਾਤ ਹੈ ਜੀ, ਪ੍ਰੋਗਰਾਮ 'ਚ ਤੁਸੀਂ ਐਂਟਰੀ ਲੈ ਲਈ ਹੈ। ਤੁਹਾਡੀ ਜਿਹੜੀ ਹੈ ਪੇਸ਼ਕਸ਼ ਜਲੰਧਰ ਵਾਲਿਆਂ ਦੀ, ਖਾਸ ਕਰਕੇ ਜਦੋਂ ਕਾਲ ਲੱਗਦੀ ਹੈ ਪਤਾ ਲੱਗ ਜਾਂਦਾ ਦੋ ਜਲੰਧਰ ਤੋਂ ਚੱਲ ਕੇ ਸਾਡੇ ਕੋਲ ਪਹੁੰਚੇ ਨੇ। ਸੋ ਹੋਰ ਸੁਣਾਓ, ਹਾਲ ਚਾਲ ਕੀ ਹੈ ਤੁਹਾਡਾ? ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਪਿਆਰ ਸਦਕਾ ਹੀ ਅਸੀਂ ਪ੍ਰੋਗਰਾਮ 'ਚ ਜੁੜਦੇ ਹਾਂ। ਔਰ ਅੱਜ ਖਾਸ ਕੀ ਸਾਡੇ ਲਈ ਲੈ ਕੇ ਆਏ ਹੋ ਸੁਗਾਤ? ਠੀਕ ਹੈ ਜੀ, ਤੁਹਾਡੀ ਪਸੰਦ ਤੁਹਾਡੇ ਤੱਕ ਪਹੁੰਚ ਰਹੀ ਹੈ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।

ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ ਰਾਤ ਦੇ ਠੀਕ 1 ਵਜ ਰਿਹਾ ਸਮਾਂ ਹੋ ਰਿਹਾ ਪੰਜਾਬੀ ਨਾਟਕ ਦਾ ਜਿਸ ਦੇ ਵਿੱਚ ਅੱਜ ਤੁਸੀਂ ਸੁਣੋ ਕਿ ਪੰਜਾਬੀ ਨਾਟਕ ਜੀਵਨ ਦੇ ਉਸ ਪਾਰ

0: ਮਾਲਕੋ ਮਾਲਕੋ ਅਨਰਥ ਹੋ ਗਿਆ ਜੇ।
1: ਕੀ ਹੋਇਆ ਕਿਸ ਨੂੰ? ਅਸ਼ੋਕ ਮਿਲਿਆ?
0: ਉਹ ਮਿਲ ਤੇ ਗਿਆ ਸੀ ਪਰ ਆਉਂਦੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ।
1: ਮਰ ਗਿਆ?
0: ਹਾਂ ਮਾਲਕੋ।
2: ਓਏ ਹੋਏ ਮਾਰ ਸੁੱਟਿਆ ਅਸ਼ੋਕਿਆ, ਮਾਰ ਸੁੱਟਿਆ।
0: ਓਏ ਉਹ ਫਿਰ ਦੌਰਾ ਪੈ ਗਿਆ। ਸਿਸਟਰ ਸਿਸਟਰ
3: ਕੀ ਹੋਇਆ?
0: ਆ ਦੇਖੋ ਮਾਲਕਾਂ ਨੂੰ ਫਿਰ ਦੌਰਾ ਪੈ ਗਿਆ ਜੇ, ਉਹ ਬੇਹੋਸ਼ ਹੋ ਗਏ ਜੇ। ਉਹ ਇਹਨਾਂ ਦੀ ਤੇ ਨਬਜ਼ ਵੀ ਨਹੀਂ ਚੱਲ ਰਹੀ।
3: ਡਾਕਟਰ

0: 水鏡へ。
1: オンダルウェイオード
0: エータエシジャムログチノメアイラグデネ
1: ラグダエビサデワンアプナタパタタルティデビプーラエネ
0: タフェルパッカンデナドナノ
1: ジャムログデティビアイチ
2: アショーク、ショーケーヘトゥマルトゥエテジャムログਤੈਨੂੰ ਟੋਲ ਰਿਹਾ ਸੀ।
3: ਅੱਛਾ, ਉਹ ਕਿਸ਼ ਨੂੰ ਆਇਆ ਸੀ ਮੈਨੂੰ ਬੁਲਾਉਣ, ਪਰ ਤੂੰ ਇੰਨੇ ਚਿਰਾ ਬਾਅਦ, ਉਹ ਵੀ ਜਮਲੋਕ ਚ।
2: ਉਹ ਭਲਾ ਆਪਣੇ ਕਾਲਜ ਦੇ ਯਾਰ ਨੂੰ ਮੈਂ ਕਿਸ ਤਰ੍ਹਾਂ ਭੁੱਲ ਸਕਦਾ। ਮੈਨੂੰ ਇਹ ਵੀ ਪਤਾ ਤੂੰ ਵੱਡਾ ਲੇਖਕ ਬਣ ਗਿਆ।
3: ਹਾਂ ਭਰਾਵਾ, ਮਨੁੱਖੀ ਆਦਰਸ਼ਾਂ ਦੇ ਕਾਰਨ ਮੈਂ ਲੇਖਕ ਬਣ ਗਿਆ। ਗਰੀਬੀ 'ਚ ਰਿਹਾ, ਪਰ ਤੂੰ ਤਾਂ ਐਡਾ ਵੱਡਾ ਬਿਜ਼ਨਸਮੈਨ ਬਣ ਗਿਆ। ਐਸ਼ਾਂ ਲੈਂਦਾ ਐਸ਼ਾਂ।
2: ਕਿਉਂ, ਈਰਖਾ ਹੁੰਦੀ ਆ?
3: ਨਾ ਨਾ, ਭਲਾ ਮੈਨੂੰ ਈਰਖਾ ਕਰਦੀ? ਮੈਂ ਤਾਂ ਆਪਣੇ ਸੰਸਾਰ ਵਿੱਚ ਹੀ ਖੁਸ਼ ਸੀ। ਤੇਰਾ ਦੌਕਣ ਬੁਲਾਉਣ ਆਇਆ ਤੇ ਆਉਂਦੇ ਹੋਏ ਐਕਸੀਡੈਂਟ 'ਚ ਮੈਨੂੰ ਇਹ ਯਮ ਲੋਕ ਇੱਥੇ ਪਹੁੰਚਾ ਦਿੱਤਾ। ਪਰ ਤੂੰ,
2: ਉਹ ਤੇਰੀ ਖਬਰ ਸੁਣੀ ਹਸਪਤਾਲ 'ਚ ਤਾਂ ਪਹਿਲਾਂ ਹੀ ਸੀ, ਹਾਰਟ ਅਟੈਕ ਹੋਇਆ ਤੇ ਮੈਂ ਇੱਥੇ।
3: ਹਾਂ ਯਾਰ, ਕਈ ਵਾਰ ਇਸੇ ਤਰ੍ਹਾਂ ਅਚਾਨਕ ਹੀ ਸਭ ਕੁਛ ਖਤਮ ਹੋ ਜਾਂਦਾ। ਮਨੁੱਖ ਦੀ ਪਲੈਨਿੰਗ ਕੁਛ ਹੋਰ ਹੁੰਦੀ ਹੈ, ਪਰ ਜੰਮਦਾ ਫਾਹਾ ਕੁਛ ਹੋਰ ਹੀ ਕਰ ਦਿੰਦਾ। ਮੇਰੇ ਮਨਸੂਬੇ ਵੀ ਸਭ ਮਿੱਟੀ 'ਚ ਮਿਲ ਗਏ।
2: ਮਨਸੂਬੇ ਤਾਂ ਮੇਰੇ ਵੀ ਸੀ, ਪਰ ਸਾਰੇ ਖਤਮ।
3: ਪਰ ਤੂੰ ਬਲ, ਫਿਰ ਇਹ ਤਾਂ ਮੇਰੇ ਮਨਸੂਬਿਆਂ ਵਿੱਚ ਫਰਕ ਸੀ। ਭਾਵੇਂ ਤੂੰ ਤੇ ਮੈਂ ਇਕੱਠਿਆਂ ਬੀ ਏ ਪਾਸ ਕੀਤੀ ਆ, ਮੈਂ ਫਸਟ ਡਿਵੀਜ਼ਨ 'ਚ ਤੇ ਤੂੰ ਉਹੀ ਥਰਡ ਕਲਾਸ 'ਚ।
2: ਉਹ ਪੜ੍ਹਾਈ ਛੱਡ, ਤੂੰ ਅਸ਼ੋਕ, ਦਿਮਾਗ ਤਾਂ ਤੇਰੇ ਨਾਲੋਂ।
3: ਹਾਂ ਬਈ, ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਤੇਰਾ ਦਿਮਾਗ ਕੁਛ ਜ਼ਿਆਦਾ ਹੀ ਚੱਲਦਾ ਸੀ। ਪਰ ਕੁੜੀਆਂ ਦਾ ਹੀਰੋ ਬਣਨ 'ਚ, ਪਾਰਟੀ ਦਾ ਲੀਡਰ ਬਣਨ 'ਚ, ਹੁੱਲੜਬਾਜ਼ੀ 'ਚ ਤੇ ਫੈਸ਼ਨ ਪ੍ਰਸਤੀ 'ਚ
2: ਕਹਿਰਾ, ਤੂੰ ਵੀ ਆਪਣਾ ਰਾਂਝਾ ਰਾਜੀ ਕਰ ਲੈ।
3: ਪਰ ਦੱਸ, ਮੈਂ ਕੋਈ ਝੂਠ ਬੋਲਿਆ?
2: ਨਹੀਂ, ਝੂਠ ਤਾਂ ਨਹੀਂ।
3: ਨਾਲ ਹੀ ਤੇਰੀ ਇੱਛਾ ਰਾਤੋ ਰਾਤ ਕਰੋੜਪਤੀ ਬਣਦੀ ਸੀ, ਪਰ ਮੇਰੇ ਜੀਵਨ ਦੀ ਤਾਂ ਚਾਹ ਸੀ ਨੈਤਿਕਤਾ, ਜੀਵਨ ਮੁੱਲ, ਵਿਵੇਕ, ਉੱਚੇ ਵਿਚਾਰਾਂ ਵਾਲਾ ਇੱਕ ਪਿਆਰ ਭਰਿਆ ਸੰਸਾਰ ਬਣਾਉਣ ਦਾ।
2: ਛੋਕੇ, ਮੇਰੇ ਭਰਾ, ਹਰ ਇੱਕ ਦਾ ਜੀਵਨ ਵੱਖ ਵੱਖ ਹੁੰਦਾ, ਪਰ ਸੀ ਤਾਂ ਆਪਾਂ ਦੋਸਤ ਹੀ ਨਾ, ਤੇ ਹੁਣ ਵੀ ਹਾਂ।
3: ਹਾਂ, ਫਿਰ ਮੈਨੂੰ ਪਤਾ ਲੱਗਾ ਕਿ ਤੂੰ ਕੋਈ ਕਾਰੋਬਾਰ ਸ਼ੁਰੂ ਕਰ ਲਿਆ। ਮੈਂ ਇੱਕ ਅਖਬਾਰ 'ਚ ਨੌਕਰੀ ਕਰਨ ਲੱਗ ਪਿਆ। ਸਾਰੇ ਟੱਬਰ ਦਾ ਭਾਰ ਵੀ ਮੇਰੇ ਇਕੱਲੇ ਦੇ ਸਿਰ 'ਤੇ ਸੀ, ਪਰ ਮੈਂ ਫਿਰ ਵੀ ਖੁਸ਼ ਸੀ।

0: ਲਾ ਦਿੱਤਾ। ਤੂੰ ਔਰਤਾਂ ਦੇ ਸੁਹਾਗ ਖੋ ਲਏ, ਮਾਮਾ ਕੋਲੋਂ ਪੁੱਤਰ ਤੇ ਬੱਚਿਆਂ ਕੋਲੋਂ ਉਹਨਾਂ ਦੇ ਮਾਂ ਪਿਓ ਖੋ ਲਿੱਤੇ। ਉਹ ਇੱਕ ਮਹੀਨਿਆ ਖਾਣੀਆਂ ਤਾਂ ਤੂੰ ਵੀ ਦੂਰ ਰੋਟੀਆਂ ਹੀ ਸੀ, ਓਏ ਨੋਟ ਤਾਂ ਤੂੰ ਨਹੀਂ ਖਾਣੇ ਸੀ ਬੇਸ਼ਰਮਾ। ਓਏ ਤੈਨੂੰ ਤਾਂ ਅਸੀਂ ਕੁੱਚੋ ਖੋ ਜਾਵਾਂਗੀਆਂ।
1: ਤੇ ਉਹ ਸੱਚਮੁੱਚ ਮੈਨੂੰ ਖਾਣ ਦੌੜੀ ਤੇ ਉਦੋਂ ਮੇਰੀ ਚੀਕ ਨਿਕਲ ਗਈ।
2: ਖੈਰ ਹੁਣ ਮੈਂ ਸਮਝ ਗਿਆ
1: ਕਿ
2: ਤੇਰੇ ਪਾਪ ਤੇਰੇ ਅੱਗੇ ਆ ਰਹੇ ਨੇ। ਤੂੰ ਬਹੁਤ ਬੁਰੇ ਕੰਮ ਕੀਤੇ ਹੈ, ਲੋਕਾਂ ਨੂੰ ਜ਼ਹਿਰ ਖਿਲਾਈ ਹੈ, ਸਮਗਲਿੰਗ ਕੀਤੀ ਹੈ।
1: ਪਰ ਯਾਰ ਇਹਦੇ ਵਿੱਚ ਖਰਾਬ ਗੱਲ ਕੀ ਹੋ ਗਈ, ਸਾਰੇ ਲੋਕ ਅਜਿਹੇ ਕੰਮ ਕਰਦੇ ਨੇ, ਜੇ ਮੈਂ ਕਰ ਲਿੱਤੇ ਤਾਂ ਕੀ ਪਹਾੜ ਟੁੱਟ ਪਿਆ।
2: ਤੂੰ ਮਤਲਬ ਤੂੰ ਆਪਣੇ ਗਲਤ ਕੰਮਾਂ ਨੂੰ ਵੀ ਸਹੀ ਦੱਸ ਰਿਹਾ, ਪਰ ਤੇਰੀ ਆਤਮਾ ਤੈਨੂੰ ਕੋਸਦੀ ਹੋਵੇਗੀ। ਉਹਦੀ ਜੇ ਵਾਰਨਿੰਗ ਵੀ ਤੂੰ ਨਾ ਸੁਣੇ ਤਾਂ ਕੋਈ ਕੀ ਕਰੇ। ਸੁਪਨੇ ਵਾਲੀ ਅੱਗ ਤੇ ਖੂਹ ਤੇਰੇ ਕਰਮਾਂ ਦੀ ਤਸਵੀਰ ਹੈ ਜਿਹੜੀ ਤੇਰੀ ਆਤਮਾ ਨੇ ਤੈਨੂੰ ਵਿਖਾਈ ਏ।
1: ਅਸ਼ੋਕ ਤੇ ਹੁਣ ਮੈਂ ਕੀ ਕਰਾਂ, ਕੋਈ ਉਪਾਅ ਦੱਸ।
2: ਉਪਾਅ ਤਾਂ ਇਹਦਾ ਇੱਕੋ ਹੀ ਹੈ, ਪਛਤਾਪ। ਪਰ ਤੇਰੇ ਕਰਮਾਂ ਦਾ ਫਲ ਤੈਨੂੰ ਜ਼ਰੂਰ ਭੋਗਣਾ ਹੀ ਪੈਣਾ ਹੈ।
1: ਕਰ ਲਊਂਗਾ ਪਛਤਾਪ ਵੀ, ਪਰ ਪਹਿਲਾਂ ਮੈਂ ਵਿਮਲ ਚੰਦ ਦਾ ਨਾਸਤਾ ਕਰ ਲਵਾਂ।
2: ਆ ਗਿਆ ਨਾ ਆਪਣੀ ਆਉਣ ਵਾਲੀ ਥਾਂ ਤੇ। ਉਹ ਬਾਬਾ, ਪਛਤਾਪ ਤੇ ਬਦਲਾ ਨਾਲ ਨਾਲ ਨਹੀਂ ਚੱਲਦੇ।
1: ਨਾ ਚੱਲਣ, ਪਰ ਮੇਰੇ ਭਰਾ ਮੇਰੀ ਇੱਕ ਮਦਦ ਕਰ ਦੇ।
2: ਕੀ?
1: ਵਿਮਲ ਦੀ ਪਤਨੀ ਕਿਰਨ ਤੈਨੂੰ ਪਿਆਰ ਕਰਦੀ ਹੈ ਨਾ, ਤੂੰ ਜੇ ਕਿਰਨ ਨੂੰ ਕਹੇ ਕਿਉਂ ਵਿਮਲ ਦੀ ਤਿਜੋਰੀ ਵਿੱਚੋਂ ਜ਼ਰੂਰੀ ਕਾਗਜ਼ ਮੈਨੂੰ ਦੇ ਦੇਵੇ।
2: ਨਾ, ਕਿਰਨ ਨਹੀਂ ਕਰੇਗੀ ਇਹ ਕੰਮ, ਉਹਦੇ ਸੁਖੀ ਜੀਵਨ ਵਿੱਚ ਮੈਂ ਤੂਫਾਨ ਨਹੀਂ ਲਿਆਵਾਂਗਾ।
1: ਠੀਕ ਹੈ, ਤੇ ਹੁਣ ਮੈਂ ਜਾਵਾਂਗਾ ਵਿਮਲ ਦਾ ਬੇੜਾ ਡੋਬਣ, ਮੈਂ ਭੂਤ ਬਣ ਕੇ ਧਰਤੀ 'ਤੇ ਚੱਲਿਆ
2: ਅਤੇ ਮੈਂ ਤੇਰੇ ਪਿੱਛੇ ਪਿੱਛੇ ਆਵਾਂਗਾ।
3: ਲੈ ਭੈਣੇ ਗਏ ਪ੍ਰੇਮ ਦਾ ਬਦਲਾ ਲੈਣ ਦੋਵੇਂ ਭੂਤ ਧਰਤੀ ਤੇ।
0: ਭੂਤਾਂ ਦੀ ਤਾਂ ਕਦੇ ਗਤੀ ਨਹੀਂ ਹੁੰਦੀ, ਚੱਲ ਭੈਣਾ ਥੱਲੇ ਇਹਨਾਂ ਦਾ ਤਮਾਸ਼ਾ ਦੇਖੀਏ।

0: ਓਏ ਕੋਈ ਨਾ ਆਵੇ ਅੱਗੇ, ਇੱਕ ਪੈਰ ਵੀ ਨਾ ਪੁੱਟਣਾ। ਮੈਂ ਵਿਮਲ ਨਹੀਂ ਧੂਮਲ ਹਾਂ, ਵਿਮਲ ਦੇ ਸਰੀਰ ਵਿੱਚ।
1: ਤੇ ਮੈਂ ਅਸ਼ੋਕ ਹਾਂ, ਕਿਰਨ ਦੇ ਸਰੀਰ ਵਿੱਚ।
0: ਅਸ਼ੋਕ, ਕਿਰਨ ਨੂੰ ਕਹਿ ਜੇ ਆਪਣਾ ਸਹਾਗ ਬਚਾਉਣਾ ਚਾਹੁੰਦੀ ਆ ਤਾਂ ਆਪਣੇ ਖਸਮ ਦੀ ਤਿਜੋਰੀ ਚੋਂ ਕਾਗਜ਼ ਕੱਢ ਕੇ ਲਿਆਵੇ, ਮੇਰੇ 15 ਕਰੋੜ ਰੁਪਈਏ ਵੀ ਦੇਵੇ।
2: ਓਏ ਓ ਸ਼ੇਰ ਸਾਹਿਬ ਤੇ ਮਾਲਕਾਂ ਨੂੰ ਕੀ ਹੋ ਗਿਆ? ਮੈਂ ਹੁਣ ਡਾਕਟਰ ਸਾਹਿਬ ਨੂੰ ਬੁਲਾ ਕੇ
3: ਲਿਆਉਂਦਾ। ਨਹੀਂ ਨਹੀਂ, ਇੱਥੇ ਤਾਂ ਕਿਸੇ ਤਾਂਤਰੀ ਨੂੰ ਬੁਲਾਉਣਾ ਪਏਗਾ, ਇਹਨਾਂ ਦੋਹਾਂ 'ਚ ਭੂਤ ਵੜ ਗਏ ਨੇ ਭੂਤ।
4: ਦੇਖਿਆ ਭੈਣਾ ਕੀ ਕਰ ਰਹੀਆਂ ਇਹ ਦੋਨੋਂ ਆਤਮਾਵਾਂ ਭੂਤ ਬਣ ਕੇ।
5: ਹੁਣੇ ਤਾਂਤਰਿਕ ਆਵੇਗਾ ਤੇ ਮਾਰ ਮਾਰ ਕੇ ਇਹਨਾਂ ਚੋਂ ਭੂਤ ਕੱਢੇਗਾ।
4: ਯਮਦੂਤ ਆ ਗਏ,
5: ਇਹਨਾਂ ਦੋਨਾਂ ਨੂੰ ਲੈਣ ਆਏ ਹੋਣੇ ਆ, ਹੁਣ ਇਹਨਾਂ ਨੂੰ ਸਜ਼ਾ ਮਿਲੇਗੀ।

0: ਡਰਾਮਾ ਕਰ ਰਿਹਾ। ਇਹਦੇ ਦਿਲ ਚੋਂ ਬਦਲੇ ਦੀ ਭਾਵਨਾ ਹਲੇ ਵੀ ਨਹੀਂ ਨਿਕਲੀ।
1: ਮਹਾਰਾਜ, ਉਸਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ, ਮੈਨੂੰ ਉਹਦੇ ਪ੍ਰਾਣ ਲੈਣ ਦਾ ਹੱਕ ਹੈ। ਮੇਰਾ ਵਸ ਚੱਲੇ ਤਾਂ ਮੈਂ ਉਸਦੀਆਂ ਹੱਡੀਆਂ ਚ ਪਾ ਜਾਵਾਂ।
0: ਓ ਦੇਖ ਲਓ ਮਹਾਰਾਜ, ਅਜੇ ਵੀ ਬਦਲੇ ਦੀ ਅੱਗ ਵਿੱਚ ਭੁੱਜ ਰਿਹਾ। ਦੂਜੇ ਨੂੰ ਤਾਂ ਇੰਨਾ ਬੁਰਾ ਭਲਾ ਕਹਿੰਦਾ, ਪਰ ਆਪਣੀਆਂ ਕਰਤੂਤਾਂ ਵੱਲ ਤਾਂ ਝਾਕਦਾ ਤੱਕ ਨਹੀਂ। ਤਾਂ ਤਾਂ ਪਾਪਾਂ ਦੇ ਚੱਕਰ ਵਿੱਚ ਡੁੱਬੀ ਜਾਂਦਾ।
1: ਵਾਹ ਜੀ ਵਾਹ, ਯਾਰ ਮਾਰ ਉਸ ਵਿਮਲ ਕਮੀਨੇ ਨੇ ਕੀਤੀ ਅਤੇ ਭਾਸ਼ਣ ਤੁਸੀਂ ਮੈਨੂੰ ਦੇਈ ਜਾਂਦੇ ਹੋ। ਅੱਛਾ ਇਹ ਦੱਸੋ, ਤੁਹਾਨੂੰ ਮੇਰੀਆਂ ਗੱਲਾਂ ਕਿਹਨੇ ਦੱਸੀਆਂ?
0: ਮੈਂ ਤੇਰੇ ਵਿੱਚ ਰਹਿੰਦਾ, ਤੇਰੀਆਂ ਸਾਰੀਆਂ ਕਰਤੂਤਾਂ ਦਾ ਹਿਸਾਬ ਮੇਰੇ ਕੋਲ ਹੈ।
1: ਮਤਲਬ ਤੁਸੀਂ ਮੇਰੇ ਭੇਦ ਜਾਣਦੇ ਹੋ? ਜ਼ਰਾ ਖੁੱਲ੍ਹ ਕੇ ਦੱਸੋਗੇ?
0: ਹਾਂ ਸੁਣ, ਫਿਰ ਤੈਨੂੰ ਤੇਰੇ ਹੋਰ ਜਨਮਾਂ ਦੇ ਸੰਸਕਾਰਾਂ ਦਾ ਪਤਾ ਨਹੀਂ, ਪਰ ਮੈਨੂੰ ਹੈ। ਉਹਨਾਂ ਤੋਂ ਜੰਮੀਆਂ ਤੇਰੀਆਂ ਭਾਵਨਾਵਾਂ ਤੱਕ ਦਾ ਵੀ ਮੈਨੂੰ ਪਤਾ ਹੈ।
1: ਅੱਛਾ?
0: ਹਾਂ ਹਾਂ, ਆਹ ਕੁਛ ਚਿਰ ਪਹਿਲਾਂ ਹੀ ਤੂੰ ਵਿਮਲ ਚੰਦ ਨੂੰ ਖਤਮ ਕਰਨ ਚੱਲਿਆ ਸੀ। ਉਹਦੀ ਸੋਹਣੀ ਸੁਨੱਖੀ ਪਤਨੀ ਕਿਰਨ ਦੀ ਜਵਾਨੀ ਦੇਖ ਕੇ ਤੇਰੇ ਅੰਦਰ ਸ਼ੈਤਾਨ ਜਾਗ ਪਿਆ ਸੀ। ਉਹ ਤੈਨੂੰ ਪਤਾ ਵੀ ਸੀ ਕਿ ਉਹ ਵਿਮਲ ਦੀ ਪਤਨੀ ਹੈ, ਫਿਰ ਵੀ ਓਏ ਤੁਸੀਂ ਮਨੁੱਖ ਤਾਂ ਪਸ਼ੂਆਂ ਤੋਂ ਵੀ ਕਿਵੇਂ ਗੁਜ਼ਰੇ ਹੋ?
1: ਹੇ ਭਗਵਾਨ, ਤੁਸੀਂ ਮੇਰੇ ਅੰਦਰ ਸੀ ਤਾਂ ਮੈਨੂੰ ਕੁਛ ਪਤਾ ਹੀ ਨਹੀਂ ਸੀ।
0: ਉਹ ਪਤਾ ਵੀ ਕਿਸ ਤਰ੍ਹਾਂ ਹੁੰਦਾ? ਤੂੰ ਭੋਗਾਂ ਅਤੇ ਵਾਸਨਾਵਾਂ ਪਿੱਛੇ ਸਦਾ ਭੱਜਦਾ ਰਿਹਾ ਸੀ, ਇੱਕ ਪਲ ਲਈ ਵੀ ਤੂੰ ਆਪਣੇ ਅੰਦਰ ਝਾਤ ਨਹੀਂ ਮਾਰੀ। ਉਹ ਕਮਲਿਆ, ਅੰਦਰ ਵੇਖਿਆ ਹੁੰਦਾ ਤੇ ਨੌਬਤ ਕਿਉਂ ਆਉਣੀ ਸੀ?
2: ਦੂਤ, ਹੁਕਮ ਮਹਾਰਾਜ, ਇਸ ਨੂੰ ਨਰਕ ਵਿੱਚ ਲੈ ਜਾਓ।
1: ਨਾ ਨਾ ਮਹਾਰਾਜ, ਮੈਨੂੰ ਨਰਕ ਚ ਨਾ ਭੇਜੋ।
2: ਇਹ ਨਰਕ ਤਾਂ ਤੇਰੇ ਆਪਣੇ ਕਰਮਾਂ ਨੇ ਬਣਾਇਆ ਹੈ।
1: ਮੇਰੇ ਕਰਮਾਂ ਨੇ?
2: ਹਾਂ, ਤੇਰੇ ਕਰਮਾਂ ਨੇ। ਜੀਵ ਆਪਣੇ ਕਰਮਾਂ ਨਾਲ ਹੀ ਆਪਣੇ ਸਵਰਗ ਤੇ ਨਰਕ ਦਾ ਨਿਰਮਾਣ ਕਰਦਾ ਹੈ, ਕਿਉਂਕਿ ਕਰਮ ਕਰਨ ਲਈ ਉਹ ਸਵਤੰਤਰ ਹੈ। ਇਸ ਲਈ ਤੂੰ ਜਿਸ ਨਰਕ ਦੀ ਰਚਨਾ ਕੀਤੀ ਹੈ ਉਸ ਵਿੱਚ ਤੈਨੂੰ ਰਹਿਣਾ ਹੀ ਪਵੇਗਾ।
1: ਨਹੀਂ ਧਰਮਰਾਜ ਜੀ, ਦਇਆ ਕਰੋ, ਮਾਫ ਕਰ ਦਿਓ
2: ਇਸ ਪਾਪ ਆਤਮਾ ਨੂੰ, ਕੂਸ਼ਮਾਂਡ ਨਰਕ ਵਿੱਚ ਸੁੱਟ ਦਿਓ।
3: ਚਲੋ।
1: ਨਾ ਨਾ ਮਹਾਰਾਜ, ਮੈਨੂੰ ਨਰਕ ਚ ਨਾ ਸੁੱਟੋ, ਮਾਫ ਕਰ ਦਿਓ ਧਰਮਰਾਜ ਜੀ, ਮਾਫ ਕਰ ਦਿਓ। ਇੰਨਾ ਡਰਾਵਣਾ ਨੇਰਾ, ਖਤਰਨਾਕ ਸੱਪ, ਹਾਏ ਬਿੱਛੂ, ਹਾਏ ਰਾਕਸ਼ਸ, ਹਾਏ ਹਾਏ, ਬਚਾਓ ਬਚਾਓ, ਮੈਨੂੰ ਬਚਾਓ, ਲੋਕੋ ਬਚਾ ਲੋ, ਲੋਕੋ ਹਾਏ ਬਚਾ ਲੋ, ਬਚਾ ਲੋ।

0: ਮਰਨਾ ਚਾਹੁੰਦੀ ਸੀ ਨਾ
1: ਜੀ ਮਿਸਟਰ ਤੁਮਲ, ਪਰ ਤੁਸੀਂ ਜ਼ਿਆਦਾ ਨਾ ਬੋਲੋ, ਅਜੇ ਆਰਾਮ ਕਰੋ।
0: ਨਹੀਂ ਸਿਸਟਰ, ਜਦ ਤੱਕ ਮੈਂ ਪਸ਼ਚਾਤਾਪ ਨਹੀਂ ਕਰ ਲੈਂਦਾ ਮੈਨੂੰ ਚੈਨ ਨਹੀਂ ਆਵੇਗੀ। ਤੁਸੀਂ ਪੁਲਿਸ ਇੰਸਪੈਕਟਰ ਨੂੰ ਬੁਲਾਓ।
2: ਸ਼ੇਖ ਜੀ, ਮੈਂ ਇੱਥੇ ਹੀ ਖੜਾ ਵਾਂ, ਅਤੇ ਹਾਂ ਮੈਂ ਮੈਜਿਸਟਰੇਟ ਸਾਹਿਬ ਨੂੰ ਵੀ ਬੁਲਾ ਚੁੱਕਾ ਹਾਂ।
0: ਬਹੁਤ ਬਹੁਤ ਧੰਨਵਾਦ ਮੈਜਿਸਟਰੇਟ ਸਾਹਿਬ, ਮੈਂ ਆਪਣਾ ਬਿਆਨ ਲਿਖਵਾਉਣਾ ਚਾਹੁੰਦਾ।
3: ਜੇ ਤੁਸੀਂ ਆਪਣਾ ਬਿਆਨ ਲਿਖਾ ਸਕਦੇ ਹੋ ਤਾਂ ਠੀਕ ਹੈ, ਲਿਖਾਓ।
0: ਲਿਖੋ ਜਨਾਬ, ਮੇਰੀਆਂ ਅੱਖਾਂ 'ਤੇ ਲਾਲਚ ਦਾ ਪਰਦਾ ਪੈ ਗਿਆ ਸੀ, ਮੈਨੂੰ ਧਨ ਤੋਂ ਸਿਵਾਏ ਕੁਛ ਵੀ ਦਿਖਾਈ ਨਹੀਂ ਦਿੰਦਾ ਸੀ। ਮੈਂ ਰਾਤੋਂ ਰਾਤ ਕਰੋੜਪਤੀ ਬਣਨਾ ਚਾਹੁੰਦਾ ਸੀ। ਮੈਂ ਬਿਮਲ ਚੰਦ ਨੂੰ ਆਪਣਾ ਪਾਰਟਨਰ ਬਣਾਇਆ ਅਤੇ ਵਿਦੇਸ਼ੀ ਮਾਲ ਸੋਨੇ ਚਾਂਦੀ ਦੀ ਸਮਗਲਿੰਗ ਸ਼ੁਰੂ ਕਰ ਦਿੱਤੀ। ਨਾਲ ਹੀ ਅਸੀਂ ਚੋਰ ਬਜ਼ਾਰੀ, ਰਿਸ਼ਵਤ ਦੀ ਮਿਲਾਵਟ ਅਤੇ ਹੋਰ ਧੰਦੇ ਚਾਲੂ ਕਰ ਦਿੱਤੇ। 4 ਸਾਲਾਂ 'ਚ ਅਸੀਂ 30 ਕਰੋੜ ਰੁਪਏ ਕਮਾ ਲਏ। ਉਹਨਾਂ ਦੀਆਂ ਸੋਨੇ ਦੀਆਂ ਇੱਟਾਂ ਬਣਵਾਈਆਂ ਅਤੇ ਵਿਮਲ ਚੰਦ ਦੀ ਇਮਲੀ ਵਾਲੀ ਕੋਠੀ ਦੇ ਤਹਿਖਾਨੇ 'ਚ ਲੁਕੋ ਦਿੱਤੀਆਂ। ਤਹਿਖਾਨੇ ਦਾ ਰਸਤਾ ਰਸੋਈ ਵਿੱਚੋਂ ਜਾਂਦਾ। ਤੁਸੀਂ ਉਸ ਸੋਨੇ 'ਤੇ ਕਬਜ਼ਾ ਕਰ ਲਓ ਜਨਾਬ, ਮੈਨੂੰ ਮੇਰਾ ਹਿੱਸਾ ਨਹੀਂ ਚਾਹੀਦਾ। ਮੈਂ ਆਪਣੇ ਕੀਤੇ 'ਤੇ ਦਿਲੋਂ ਪਛਤਾ ਰਿਹਾ ਜਨਾਬ, ਦਿਲੋਂ ਪਛਤਾ ਰਿਹਾ। ਤੁਸੀਂ ਮੈਨੂੰ ਗ੍ਰਿਫਤਾਰ ਕਰ ਲਓ, ਤੁਸੀਂ ਜੋ ਸਜ਼ਾ ਦਿਓਗੇ ਮੈਨੂੰ ਕਬੂਲ ਹੈ।
3: ਮੈਂ ਤੁਹਾਡਾ ਬਿਆਨ ਨੋਟ ਕਰ ਲਿਆ। ਇੰਸਪੈਕਟਰ
2: ਸਰ,
3: ਕਾਨੂੰਨੀ ਕਾਰਵਾਈ ਦੀ ਤਿਆਰੀ ਕਰੋ।
2: ਯੈਸ ਸਰ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਮਨੁੱਖੀ ਜੀਵਨ ਕਈ ਪੜਾਵਾਂ ਵਿੱਚੋਂ ਪਾਰ ਲੰਘਦਾ ਹੋਇਆ ਕਈ ਬਿਖੜੇ ਪੈਂਡੇ ਖੁਸ਼ੀ ਗਮੀ ਦੀਆਂ ਭਾਵਾਂ ਨਾਲ ਪਲ ਪਲ ਛਿੰਨ ਛਿੰਨ ਟਕਰਾਉਂਦਾ ਰਹਿੰਦਾ ਏ। ਪਰ ਜਦੋਂ ਇਹ ਭਾਵ ਲੋਕਾਂ ਦੇ ਬੁੱਲਾਂ ਉੱਤੇ ਆਉਂਦੇ ਨੇ ਤਾਂ ਇਹ ਲੋਕ ਗੀਤ ਬਣ ਜਾਂਦੇ ਨੇ। ਮਨੁੱਖੀ ਮਨ ਦੇ ਕਈ ਭਾਵ ਭਾਵੇਂ ਉਹ ਖੁਸ਼ੀ ਦੇ ਹੋਣ ਜਾਂ ਸੋਗ ਦੇ ਸਾਡੇ ਮਨਾਂ ਉੱਤੇ ਅਸਰ ਜ਼ਰੂਰ ਕਰਦੇ ਨੇ। ਲੋਕ ਗੀਤ ਲੋਕ ਸਦਰਾਂ ਅਤੇ ਲੋਕ ਜਜ਼ਬਿਆਂ ਦੀ ਸਹੀ ਤਰਜਮਾਨੀ ਕਰਦੇ ਨੇ। ਮਾਂ ਦੀ ਸਾਡੇ ਸੱਭਿਆਚਾਰ ਵਿੱਚ ਨਵੇਕਲੀ ਥਾਂ ਏ। ਇਸੇ ਲਈ ਕਹਿੰਦੇ ਨੇ

ਪਰ ਧੀ ਨੂੰ ਵਿਦਾ ਕਰਦੀ ਹੋਈ ਦੇ ਰੁਦਨ ਤੇ ਮਨ ਦੀ ਪੀੜਾ ਨੂੰ ਕੌਣ ਜਾਣ ਸਕਦਾ ਏ। ਅਤੇ ਬਦੋ ਬਦੀ ਅਮੜੀ ਦੀ ਅੰਤਰ ਆਤਮਾ ਕੁਰਲਾ ਉੱਠਦੀ ਏ।

ਇਹ ਵੀ ਮਾਨਤਾ ਏ ਕਿ ਹਰ ਬੱਚੇ ਦੇ ਜਨਮ ਵੇਲੇ ਵਿਧ ਮਾਤਾ ਆਉਂਦੀ ਏ। ਜੇਕਰ ਉਹ ਆਪਣੇ ਪਤੀ ਨਾਲ ਰੁੱਸ ਕੇ ਆਵੇ ਤਾਂ ਉਹ ਬਹੁਤਾ ਚਿਰ ਬਹਿੰਦੀ ਏ ਅਤੇ ਆਰਾਮ ਨਾਲ ਮੁੰਡਾ ਬਣਾ ਕੇ ਜਾਂਦੀ ਏ, ਅਤੇ ਜੇ ਉਹ ਆਪਣੇ ਪਤੀ ਨਾਲ ਮੰਨੀ ਹੋਈ ਆਵੇ ਤਾਂ ਉਹ ਜਲਦੀ ਜਲਦੀ ਵਿੱਚ ਕੁੜੀ ਬਣਾ ਕੇ ਚਲੀ ਜਾਂਦੀ ਏ। ਇਸ ਲਈ ਮਾਂ ਵਿਧ ਮਾਤਾ ਅੱਗੇ

ਲਾ ਕਰਦੀਏ ਕਿ ਉਹ ਆਪਣੇ ਪਤੀ ਨਾਲ ਰੁੱਸ ਕੇ ਆਵੇ ਤੇ ਆਰਾਮ ਨਾਲ ਬੈਠੇ ਤੇ ਮੁੰਡਾ ਬਣਾ ਕੇ ਜਾਵੇ। ਬਿਧ ਮਾਤਾ ਰੁੱਸੀ ਆਵੀਂ ਤੇ ਮੰਨੀ ਜਾਵੀਂ, ਬਿਧ ਮਾਤਾ ਰੁੱਸੀ ਆਵੀਂ ਤੇ ਮੰਨੀ ਜਾਵੀਂ। ਮਾਂ ਮਨੁੱਖ ਦੀ ਜੀਵਨ ਆਦਰਸ਼ ਵੀ ਏ ਤੇ ਜੀਵਨ ਉਤਸ਼ਾਹ ਵੀ। ਮਾਂ ਮਨੁੱਖੀ ਜੀਵਨ ਦਾ ਪਹਿਲਾ ਤੇ ਸਭ ਤੋਂ ਵੱਡਾ ਗੁਰੂ ਏ। ਜੀਵਨ ਤਿਆਗ ਤੇ ਸੰਜਮ ਦੀ ਮੂਰਤ ਵੀ ਏ। ਪੰਜਾਬੀ ਕੁੜੀ ਮਾਪਿਆਂ ਦੀ ਮਹਿਕ ਦੀ ਗੁਲਜ਼ਾਰ ਵਿੱਚ ਆਜ਼ਾਦ ਹਿਰਨੀ ਵਾਂਗ ਪੁਲਾਂਗਾਂ ਭਰਦੀ ਅੱਲੜ ਬਾਲੜੀ ਦੇ ਮਿੱਠੇ ਮਿੱਠੇ ਗੀਤਾਂ ਵਿੱਚੋਂ ਕੱਚੇ ਦੁੱਧ ਦੇ ਸਵਾਦ ਵਾਂਗ ਏ। ਇਹ ਹੀ ਲੋਕ ਗੀਤਾਂ ਦੀ ਅਸਲੀ ਰਚਨਹਾਰ ਏ। ਸਹੁਰੇ ਘਰ ਬੈਠੀ ਮੁਟਿਆਰ ਆਪਣੀ ਮਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਮਾਂ ਨੂੰ ਯਾਦ ਕਰਦੀ ਏ।

ਜਦੋਂ ਵੀਰ ਭੈਣ ਨੂੰ ਮਿਲਣ ਜਾਂਦਾ ਏ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ ਏ ਕਿ ਉਹ ਭੈਣ ਵਾਸਤੇ ਚੁੰਨੀਆਂ ਰੰਗ ਦੇਵੇ ਤੇ ਪਿੰਨੀਆਂ ਬਣਾ ਦੇਵੇ।

ਜੇ ਕਿਤੇ ਮਾਂ ਤੇ ਧੀ ਆਪਣੇ ਦੁੱਖ ਸੁੱਖ ਫਰੋਲਦੀਆਂ ਨੇ ਤਾਂ ਮਾਂ ਨਾਲੋਂ ਧੀ ਦੇ ਘਰ ਦਾ ਪਰਦਾ ਰੱਖਣ ਵਾਲਾ ਹੋਰ ਕੌਣ ਹੋ ਸਕਦਾ ਏ। ਮਾਂ ਆਪਣੀ ਧੀ ਦੀ ਸਭ ਤੋਂ ਵੱਧ ਨਜ਼ਦੀਕੀ ਹਮਰਾਜ਼ ਹੁੰਦੀ ਏ।

ਜੇ ਕਿਤੇ ਮਾਂ ਤੇ ਧੀ ਆਪਣੇ ਦੁੱਖ ਸੁੱਖ ਫਰੋਲਦੀਆਂ ਨੇ ਤਾਂ ਮਾਂ ਨਾਲੋਂ ਧੀ ਦੇ ਘਰ ਦਾ ਪਰਦਾ ਰੱਖਣ ਵਾਲਾ ਹੋਰ ਕੌਣ ਹੋ ਸਕਦਾ ਏ। ਮਾਂ ਆਪਣੀ ਧੀ ਦੀ ਸਭ ਤੋਂ ਵੱਧ ਨਜ਼ਦੀਕੀ ਹਮਰਾਜ਼ ਹੁੰਦੀ ਏ।

ਜਦੋਂ ਸਹੁਰੇ ਘਰ ਗਈ ਧੀ ਨੂੰ ਹਰ ਪਾਸਿਓਂ ਜ਼ੁਲਮ ਜਬਰ ਦੀਆਂ ਚਮਕਾਂ ਚੱਲਣੀਆਂ ਪੈਣ ਤੇ ਤਾਨੇ ਮੀਣੇ ਉਹਦਾ ਮਨ ਵਲੂੰਦਰ ਦੇਣ ਤਾਂ ਉਹ ਆਪਣੇ ਦਿਲ ਦੇ ਦਰਦ ਨੂੰ ਪੰਛੀਆਂ ਨਾਲ ਸਾਂਝਾ ਕਰਦੀ ਏ ਤੇ ਉਹਨਾਂ ਦੇ ਹੱਥ ਆਪਣੇ ਪੇਕੜੇ ਘਰ ਆਪਣੀ ਅਮੜੀ ਨੂੰ ਦਿਲ ਦੀ ਪੀੜਾ ਤੋਂ ਜਾਣੂ ਕਰਵਾਉਂਦੀ ਏ।

ਕੱਲ ਕੀ ਇਹਨਾਂ ਲੋਕ ਗੀਤਾਂ ਦੀ ਯਾਤਰਾ ਮਨੁੱਖੀ ਮੂਲ ਪ੍ਰਵਿਰਤੀਆਂ ਦੀ ਹੀ ਅਸਲ ਗਾਥਾ ਹੈ, ਜਿਸ ਦਾ ਸਭ ਤੋਂ ਪਹਿਲਾਂ ਤੇ ਪ੍ਰਮੁੱਖ ਮੁਹਾਂਦਰਾ ਹੀ ਮਾਂ ਪਿਆਰ ਹੈ, ਜੋ ਲੋਕ ਗੀਤਾਂ ਦੀ ਜਿੰਦ ਜਾਨ ਤੇ ਸੱਭਿਆਚਾਰਕ ਵਿਰਸੇ ਦਾ ਅਟੁੱਟ ਅਨਿੱਖੜਵਾਂ ਤੇ ਅਮੁੱਖ ਖਜ਼ਾਨਾ ਨੇ। ਕਿਉਂਕਿ ਜੇ ਪੰਜਾਬੀ ਲੋਕ ਗੀਤਾਂ ਵਿੱਚ ਮਾਂ ਪਿਆਰ ਨਾ ਹੁੰਦਾ ਤੇ ਨਾ ਹੁੰਦਾ ਮਨੁੱਖ ਤੇ ਨਾ ਹੁੰਦੀ ਮਨੁੱਖ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ ਠੀਕ 2 ਵੱਜ ਰਹੇ ਨੇ, ਸਮਾਂ ਹੋ ਰਿਹਾ ਹੈ ਪੰਜਾਬੀ ਡਿਊਟ ਮਿਊਜ਼ਿਕ ਦਾ। ਆਓ ਸੁਣਦੇ ਹਾਂ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ ਏਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

0: अपना गुण न गवावे। इस शब्द गायन की तासी डॉक्टर गुरनाम सिंह होरा ने। हुण सरवण करदे आं इस शब्द की व्याख्या। व्याख्याकार ने ज्ञानी बलवंत सिंह।
1: बैराड़ी महला चौथा। हर जन राम नाम गुण गावे, जे कोई निंद करे हर जन की, अपना गुण ना गवावे रहाओ। जो किश करे सो आपे स्वामी, हर आपे कार कमावे, हर आपे ही मत देवे स्वामी, हर आपे बोल बुलावे। हर आपे पंच तत् विस्थारा, विच धातु पंच आप पावे, जन नानक सतगुर मेले आपे, हर आपे झगर चुकावे। ए पावन पवित्र शब्द सोडी सुल्तान सतगुरु श्री गुरु रामदास साहब जी दी पवित्र रसना तो उचारण कीता होया है। श्री गुरु ग्रंथ साहब जी दे पवित्र अंग 719 उपर सवाए मान है। बैराड़ी राग दा श्री गुरु ग्रंथ साहब जी दे अंदर 13वां स्थान है। इस शब्द दियां रहाओ वालियां पंक्तियां विच सतगुरु बख्शिश करदे हन। हर जन राम नाम गुण गावे, जे कोई निंद करे हर जन की, अपना गुण ना गवावे। परमात्मा दा भगत सदा गुण गांदा रहिंदा है। जां इंज कहा जा सकदा है कि स्वामी दा गुलाम स्वामी दी महिमा गायन करदा रहिंदा है। जे कोई मनुख उस भगत दी निंदिया भी करदा है तां उह भगत अपना गुण गवाउण वाला सुभाव नहीं त्यागदा, सगों अठे पहर उस मालक दी सिफत विच लगा रहिंदा है। अजिहे गुण परमात्मा जिस भगत जन नूं बख्श देण ਉਹ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰ ਸਕਦਾ ਹੈ। ਜਿਵੇਂ ਗੁਰਬਾਣੀ ਵਿੱਚ ਇਸ ਪ੍ਰਥਾਏ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ। ਇਸ ਸੰਬੰਧ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵੀ ਫਰਮਾਉਂਦੇ ਹਨ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ। ਇਸ ਸ਼ਬਦ ਦੇ ਦੂਸਰੇ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਸੋਢੀ ਸੁਲਤਾਨ ਸਤਿਗੁਰੂ ਜੀ ਫਰਮਾਉਂਦੇ ਹਨ, ਭਗਤ ਜਨ ਸਮਝਦੇ ਹਨ ਕਿ ਮਾਲਕ ਪ੍ਰਭੂ ਜੋ ਕੁਝ ਵੀ ਕਰ ਰਿਹਾ ਉਹ ਸਾਰਾ ਕੁਝ ਉਸ ਨਿਰੰਕਾਰ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ। ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਇਹਨਾਂ ਜੀਵਾਂ ਤੋਂ ਕਾਰ ਕਰਵਾ ਰਿਹਾ ਹੈ। ਸਭ ਕੁਝ ਉਸ ਨਿਰੰਕਾਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ। ਆਪ ਹੀ ਉਹ ਮਾਲਕ ਪ੍ਰਭੂ ਜੀਵਾਂ ਨੂੰ ਬੌਧਿਕ ਗਿਆਨ ਬਖਸ਼ਦਾ ਹੈ ਅਤੇ ਆਪ ਹੀ ਜਿਵੇਂ ਜੀਵਾਂ ਨੂੰ ਬੁਲਾਵੇ ਤਿਵੇਂ ਇਹ ਜੀਵ ਬੋਲਦੇ ਹਨ। ਸਤਿਗੁਰੂ ਜੀ ਇਸ ਸੰਬੰਧ ਅੰਦਰ ਬਖਸ਼ਿਸ਼ ਕਰਦੇ ਹਨ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਉ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ, ਕਰ ਆਸਣ ਡਿੱਠੋ ਚਾਉ। ਸਤਿਗੁਰੂ ਜੀ ਇਸ ਸੰਬੰਧ ਅੰਦਰ ਗੁਰਬਾਣੀ ਵਿੱਚ ਹੋਰ ਵੀ ਬਖਸ਼ਿਸ਼ ਕਰਦੇ ਨੇ, ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੋ ਆਵੋ ਅਗਲੇ ਬੰਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰੀਏ। ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ। ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਵਿੱਚ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨਿਰੰਕਾਰ ਨੇ ਸੰਸਾਰ ਦਾ ਪੰਜਾਂ ਤੱਤਾਂ ਤੋਂ ਪਸਾਰਾ ਖਿਲਾਰਿਆ ਹੋਇਆ ਹੈ ਅਤੇ ਆਪ ਹੀ ਇਹਨਾਂ ਪੰਜਾਂ ਤੱਤਾਂ ਵਿੱਚ ਪੰਜ ਵਿਸ਼ੇ ਭਰੇ ਹੋਏ ਹਨ, ਜਿਨ੍ਹਾਂ ਭਗਤ ਜਨਾਂ ਦਾ ਸਤਿਗੁਰੂ ਜੀ ਨਾਲ ਮਿਲਾਪ ਹੋ ਜਾਵੇ ਉਹਨਾਂ ਜੀਵਾਂ ਦਾ ਸੰਸਾਰਕ ਝਗੜਿਆਂ ਦਾ ਝਮੇਲਾ ਮੁੱਕ ਜਾਂਦਾ। ਉਹ ਨਿਰੰਕਾਰ ਆਪ ਹੀ ਉਹਨਾਂ ਝਗੜਿਆਂ ਨੂੰ ਮੁਕਾ ਦਿੰਦਾ ਹੈ। ਇਸ ਪ੍ਰਥਾਏ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਬਿਆਨ ਕਰਦੇ ਹਨ, 84 ਲੱਖ ਜੋਨ ਵਿੱਚ ਜਲ ਥਲ ਮਹੀਅਲ ਤਿਰਭਵਨ ਸਾਰਾ, ਇਕਸ ਇਕਸ ਜੋਨ ਵਿੱਚ ਜੀ ਜੰਤ ਅਗਣਤ ਅਪਾਰਾ, ਸਾਸ ਗਰਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਅਪਾਰਾ, ਰੋਮ ਰੋਮ ਵਿੱਚ ਰੱਖੇ ਓਨ ਓਅੰਕਾਰ ਆਕਾਰ ਵਿਥਾਰਾ, ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਣ ਹਾਰਾ, ਕੁਦਰਤ ਕਵਨ ਕਰੇ ਵਿਚਾਰ। ਉਸ ਬੇਅੰਤ ਪ੍ਰਭੂ ਦੀਆਂ ਸਿਫਤਾਂ ਬੇਅੰਤ ਹਨ, ਬਿਆਨ ਨਹੀਂ ਕੀਤੀਆਂ ਜਾ ਸਕਦੀਆਂ, ਕੇਵਲ ਉਸਦੇ ਅੱਗੇ ਸੀਸ ਹੀ ਝੁਕਾਇਆ ਜਾ ਸਕਦਾ ਹੈ। ਤਾਂ ਤੇ ਕੁਦਰਤ ਵਿੱਚ ਵਸੇ ਹੋਏ ਉਸ ਨਿਰੰਕਾਰ ਤੋਂ ਬਲਹਾਰੇ ਜਾਣਾ ਬਣਦਾ ਹੈ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਅੱਠੇ ਪਹਿਰ ਉਸਦੇ ਗੁਣ ਗਾਇਨ ਕਰਨੇ ਚਾਹੀਦੇ ਨੇ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
0: ਹਰਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾਵੈ। ਆਪ ਜੀ ਸਰਵਣ ਕਰ ਰਹੇ ਸੋ ਇਸ ਸ਼ਬਦ ਦੀ ਵਿਆਖਿਆ ਗਿਆਨੀ ਬਲਵੰਤ ਸਿੰਘ ਹੋਰਾਂ ਪਾਸੋਂ। ਜਿਹੜੇ ਵੱਡੇ ਭਾਗਾਂ ਵਾਲੇ ਪ੍ਰਾਣੀਆਂ ਨੇ ਪੂਰਬਲੇ ਚੰਗੇ ਕਰਮ ਕੀਤੇ ਹੁੰਦੇ ਨੇ, ਉਹੀ ਉਸ ਪ੍ਰਭੂ ਦੇ ਗੁਣ ਗਾਇਨ ਕਰਦੇ ਨੇ, ਉਸ ਪ੍ਰਭੂ ਦਾ ਨਾਮ ਜਪਦੇ ਨੇ। ਉਸ ਪਰਮੇਸ਼ਵਰ ਦਾ ਨਾਮ ਵਿਕਾਰੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਪਤਿਤ ਪਾਵਨ ਪ੍ਰਭ ਤੇਰੋ ਨਾਓ, ਪੂਰਬ ਕਰਮ ਲਿਖੇ ਗੁਣ ਗਾਓ। ਸਰਵਣ ਕਰਦੇ ਹਾਂ ਭਾਈ ਦਰਸ਼ਨ ਸਿੰਘ ਕੋਮਲ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੁਣ ਤੁਸੀਂ ਨਿਊਜ਼ ਔਨ 에ਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ-ਵੱਖ ਚੈਨਲ ਅਤੇ ਆਕਾਸ਼ਵਾਣੀ ਦੇ ਵੱਖ-ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਡਿਜੀਟਲ ਕੁਆਲਿਟੀ 'ਚ। ਨਿਊਜ਼ ਔਨ 에ਅਰ ਐਪ ਤੇ ਤੁਸੀਂ ਪੰਜਾਬ ਦੇ ਕੇਂਦਰਾਂ ਵਿੱਚ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸੋ ਹੁਣੇ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ 에ਅਰ। ਇਹ ਐਪ ਪਲੇ ਸਟੋਰ ਅਤੇ iTunes ਦੋਵੇਂ ਪਲੇਟਫਾਰਮਸ ਤੇ ਉਪਲਬਧ ਹੈ।

ਇਸ ਭਜਨ ਦੇ ਨਾਲ ਹੀ ਭਗਤੀ ਸੰਗੀਤ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਡੀਟੇਲਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹਾਂ, ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: तीन मगां जे तुझे ध्याएंगे, तीन मगां जे तुझे ध्याएंगे।
1: सच सा हो।

0: ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਖਾਰ ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੱਬੇ ਪੂਰ ਨਾਨਕ ਵਖਾਣੇ ਬੇਨਤੀ ਦੁਦਬਾਜ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਐ ਯਾਰ ਦਾ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ

ਸੱਚ ਤਾਂ ਵਰਜਾਣੀਆਂ ਜਾਂ ਆਤਮ ਤੀਰਥ ਕਰੇ ਨਿਵਾਸ, ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ।

ਕੂੜਾ ਲਾਲਚ ਛੱਡਿਆ ਹੋਏ ਇੱਕ ਮਨ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ।

0: ਪਹਿਲਾ ਸੱਚ ਕਾਲ ਕੁੜ ਵਰਤਿਆ ਅੰਕਲ ਕਾਲਕ ਬੇਤਾਲ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਗਵੇ ਦਾਲ ਜੇ ਖੋਏ ਤਾਂ ਗਵੇ ਰੁਤਿ ਹੋ ਰੁਤ ਹੋਏ ਨਾਨਕ ਪਾਵੇ ਬਾਰਾ ਘੋਰੇ ਰੰਗ ਨਾ ਸੋਏ ਪੈ ਵਿੱਚ ਖੁੰਭ ਚੜਾਈਏ ਸੰਪਾਦਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲਾ ਪਾਵ ਦੋਏ ਰਾਜਾ ਮੈਂ ਤਾਂ ਕੂੜ ਹੋਆ ਸਕਦਾ ਕਾਮ ਨੇਮ ਸਤ ਪੁੱਛੀਏ ਬੈ ਬੈ ਕਰੇ ਵਿਚਾਰ ਅੰਧੀ ਰਹੀਅਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸੀਗਾਰ ਉੱਚੇ ਕੁੱਗੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਨੇਹ ਕਰੇ ਪਿਆਰ ਧਰਮੀ ਧਰਮ ਕਰੇ ਗਵਾ

ਵਾਹਿਗੁਰੂ ਜੀ ਕਾ ਖਾਲਸਾ।

0: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉਂ ਲੋਕ ਪ੍ਰਗਾਸੇ ਦੇਖਤ ਦਸ ਭਟਕ ਭਰਮ ਭਜਤ ਦੁੱਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਤੁਲਬਤ ਆਲਸ ਮੂਜੋ ਕੁਸੁਮ ਸੁਭਾਸੈ ਬੇਦੇਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰੇਦਰ ਸਿੱਧ ਨਾ ਛੋਡੇ ਸੱਤ ਦਾਨ ਬੜੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਤੱਥ ਤਾਹੇ ਕਹਾਂ ਪਰਵਾਹ ਕਹੂੰਗੀ ਜਾ ਕੇ ਬਸੀਸ ਧਰਿਓ ਗੁਰ ਹੱਥ ਤਾਹੇ ਕਹਾਂ ਪਰਵਾਹ ਕਹੂੰਗੀ ਜਾ ਕੇ ਬਸੀਸ ਧਰਿਓ ਗੁਰ ਹੱਥ
1: ਤੇਨ ਭਵਨ ਪਰਪੁਰਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਆਸੁਰੇ ਨਰ ਗੰਧਰੇ ਖੋਜੰਤ ਫਿਰੇ ਅਬਨਾਸੀ ਅਚਲ ਅਜੂਨੀ ਸੰਭੋ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਵ ਜੀ ਮਨ ਤੇ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮੈਂ ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤੇ ਆਇਓ ਸ੍ਰੀ ਗੁਰ

0: ਪਰਸ ਪਾਰਸ ਸਰ ਬਲ ਭੱਤ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰੇ ਪਰਮ ਪਦ ਪਾਇਓ।
1: ਜੇ ਸਤਿਗੁਰ ਸਿਮਰੰਤ ਨਾਇਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿਧ ਸਿਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲਪਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ।
2: ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗੋਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿੰਨ ਕਾਮ ਕਰੋਧ ਜਮ ਕੋ ਨਹੀਂ ਤਰਾਸ, ਜੀਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
3: ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬਡਾਈ, ਸੋਢੀ ਸਿਸ਼ਟ ਸਕਲ ਤਾਰਨ ਕੋ,

सच सल पण तू अटल राज अपग।

ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗਤਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਤਿਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਹ ਜੁਗ ਗੁਰ ਸੇਵਾ ਕਰ ਫਲ ਲਹੀਅੰ ਬੰਧੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪੜੰ ਸਤਿਗੁਰ।

ਦਰ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਓ। ਸਤਿਗੁਰ ਖੇਮਾ ਤਾਣਿਆ ਜੁਗ ਜੂ ਸਮਾਣੇ,

ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ, ਤਾਂ ਤੇ ਸੰਗਤ ਸਗਨ ਪਾਏ ਭਉ ਮਨ ਹੈ।

विया अहन ससहज सुभाई दर्शन परसया गुरु कै जन्म मरण।

ਵੈ ਸਿਫਤ ਖਸਮਦੀ ਨੂਰ ਅਰ ਸਾਹ ਕੁਰ ਸਾਹ ਝੱਟੀ ਐ ਤੁਧ।

ਸੱਜਣ ਸੱਚਾ ਪਾਤੇ ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ ਸੱਜਣ ਸੱਚਾ ਪਾਤੇ ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ।

ਕਮਾਏ ਸਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈਐ ਤੂੰ ਦੇਖੈ ਥਾਪ ਉਥਾਪ ਦਰ ਬਿਨਾਈਐ ਦੇਹੀ ਹੋਵਗ ਖਾਕ ਪਵਣ ਉਡਾਈਐ ਇਹੋ ਕਿੱਥੈ ਘਰ ਔਤਾਕ ਮਹਿਲ ਨਾ ਪਾਈਐ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ, ਜਿਉਂ ਆਰਣ ਲੋਹਾ ਪਾਏ ਭੰਨ ਕੜਾਈਐ, ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈਐ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ, ਸਿਮਰਾਂ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰੈ, ਘਰ ਨਾਉ ਨਿਧ ਆਵੈ ਤਾਇ। ਸਭ

ਸਾਹਿਬ ਦੇ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੇ ਵਾਹਿਗੁਰੂ, ਬੋਲੋ ਜੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ

ਜਨਮ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹੇ ਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾੜ ਨੇਓਟਿਆਂ ਦੀ ਓਟ ਧੰਨ ਧੰਨ।

ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ ਨਾਮ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ

ਸੁਣਦੇ ਸਰਬਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾ ਹੈ ਸਤ ਜੁਗ ਰਾਜ ਸੰਤੋਖ ਧਰਮ ਗ੍ਰਥਵਾ ਉਤਰੇ ਤੇ ਰਜ ਤੇ ਕਾ ਜੋਰ ਗ੍ਰਥਵਾਓ ਦੁਆਪ ਰਤ ਪੇ ਕਾ ਸਤ ਗ੍ਰਥਵਾਓ ਕਾਲਯੁਗ ਰਥ ਗਨਕਾ ਕੂੜ ਗ੍ਰਥਵਾਓ ਮਹਲਾ ਪਹਿਲਾ
1: ਸਾਮ ਕਹੇ ਸਤੰਭ ਸਵਾਮੀ ਸਚ ਮੈਂ ਅੱਛੇ ਸਾਜ ਰਹੇ ਸਭ ਕੁ ਸਚ ਸਮਾਵੈ ਹਰਿ ਕਹਿ ਰਿਹਾ ਪ੍ਰਭੂ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਾਸ਼ਤ ਜਾਹੇ ਨਾਨਕ ਤੋਂ ਮੁਖੰਤਰ ਵਾਹੇ ਜੁਜਵਾਂ ਜੋਰ ਚਲੀ ਚੰਦਰਾ ਵਲਕਾਨ ਕਿਸਮ ਜਾਦਮ ਭਇਆ ਬਾਹਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਮੇਦ ਥਰਮਨ ਹੁਆ ਨਾਮ ਖਦਾਈ ਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪ੍ਰਾਣੀ ਅਮਲਕੀਆ ਚਾਰੇ ਵੇਦ ਹੋਏ ਸਤਿਆਰ ਪ੍ਰਹਿਬ ਮੈਂ ਦਿਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ।

0: ਪਹਿਲਾ ਸਿਮਰ ਰੁਕਸਰਾਏ ਰਾਤ ਦੀ ਰਗਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਰਾ ਸਿੱਖਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਤ ਸਭ ਕੋ ਨਵੇਂ ਆਪ ਕੋ ਪਰ ਕੋ ਨਵੇਂ ਨਾ ਕੋਏ ਤਰ ਤਰਾਜੂ ਤੋਲੀਏ ਨਵੇਂ ਸਗੋਰਾ ਹੋਏ ਅਪਰਾਧੀ ਦੂਣਾ ਨਵੇਂ ਜੋ ਹੰਤਾ ਮਿਰਗਾਏ ਸੀਸ ਨਵੇਂ ਕਿਆ ਥੀਏ ਜਾਂ ਹਿਰਦੈ ਸੁਦੇ ਜਾਏ ਮਹਲਾ ਪੇ
1: ਔਰ ਪੁਸਤਕ ਸੰਦੇ ਆ ਬਾਦ।

0: ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਪਛੋ ਤਾਵਣਾ
1: ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾਏ।

0: ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹ ਜਨੇ ਉਜੀ ਕਾ ਹਿਤਾ ਭਾਂਡੇ ਕੱਤ ਨਾ ਉਹ ਟੁੱਟੇ ਨਾ ਮਨ ਲਗੇ ਨਾ ਉਜਲੇ ਨਾ ਜਾਏ ਧੰ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੋਕੜ ਮੁੱਲ ਨਾ ਆਵੇ ਚੋਕੇ ਪਾਇਆ ਸਿਖਾਂ ਕੰਨ ਚੜਾਈਆਂ ਗੁਰ ਬ੍ਰਹਮ ਥੀਆ ਉਹ ਮੂਆ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਬਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਕ ਪਾਉਂ ਕੱਤੀਆਂ ਬਾਹਮਣ ਵੱਟੇ ਆਏ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ ਨਾਨਕ ਤੱਕ ਨਾ ਤੁੱਟਈ ਜੇ ਤੱਕ ਹੋਵੇ ਜ਼ੋਰ ਨਾ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਤੁੱਟ ਸਪੂਤ ਮਹਲਾ ਪਹਿਲਾ ਤੱਕ ਨਾ ਇੰਦਰੀ ਤੱਕ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜੇਬਾ ਤੱਕ ਨਾ ਅੱਖੀ ਵੇ ਤਗਾਇਆ ਪੇ ਵੱਤਾ ਹੈ ਵੜ ਧਾਗੇ ਵਰਾ ਘੱਤਾ ਹੈ ਲੈ ਪਹਾੜ ਕਰੇ ਵਿਆਹ ਕਣਕਾ ਗਲ ਦਸੇਰਾ ਸੁਣ ਵੇਖੋ ਲੋਕਾ ਇਹ ਵਡਾਣ ਮਨ ਅੰਦਾ ਨਾਉ ਸੁਜਾਣ ਪੌੜੀ ਸਾਹਿਬ ਦਿਆ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਹ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ